0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਜਾਗਤ ਜੋਤ ਜਗਤ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੀਵਨ ਬਖਸ਼ਿਸ਼ ਕਰਨ ਵਾਲੀ ਪਾਵਨ ਪਵਿੱਤਰ ਰੂਹਾਨੀ ਗੋਦ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਦੇਸ਼ ਵਿਦੇਸ਼ ਵਿੱਚ ਸਿੱਖ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਨੇ ਤਰੁੱਠ ਕਰਕੇ ਜੋ ਅੱਜ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਦੋਹੇ ਤਾਂ ਬਾਣੀ ਕਾ ਬੋਹੇ ਥਾ ਮੂਰਤ ਪੰਚ ਪ੍ਰਮਾਣ ਪੁਰਖ ਪ੍ਰਤੱਖ ਹਰ ਸਭਨਾ ਦੇ ਸਾਜਨ ਮਿੱਠ ਬੋਲੜੇ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਪੰਚਮ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਆਸਾ ਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 401 ਅਤੇ 402 ਤੇ ਸ਼ੋਭਨੀਕ ਹਨ। ਸਤਿਗੁਰਾਂ ਨੇ ਇਹਨਾਂ ਪਾਵਨ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਜਿੱਥੇ ਇਸ ਜਗਤ ਰਚਨਾ ਨੂੰ ਪਰਮਾਤਮਾ ਦੀ ਰਚਨਾ ਦੱਸਿਆ, ਮਨੁੱਖ ਨੂੰ ਸਰੀਰ ਅਤੇ ਸਰੀਰ ਨਾਲ ਸੰਬੰਧਿਤ ਜਿਤਨੀਆਂ ਵੀ ਲੋੜਾਂ ਨੇ, ਚਾਹੇ ਘਰ ਹੈ, ਭੈਣ ਭਰਾ, ਮਾਤਾ ਪਿਤਾ, ਤਨ ਤੇ ਪਹਿਨਣ ਵਾਲੇ ਕੱਪੜੇ, ਮਨੁੱਖ ਦਾ ਧਨ ਮਾਲ, ਸੰਪਤੀ ਜਾਇਦਾਦ, ਇਹ ਸਾਰਾ ਕੁਝ ਮਾਲਕ ਦਾ ਹੀ ਦਿੱਤਾ ਹੋਇਆ। ਪਰ ਜਦੋਂ ਮਨੁੱਖ ਦੇਣ ਵਾਲੇ ਮਾਲਕ ਨੂੰ ਵਿਸਾਰ ਕੇ ਇਹਨਾਂ ਨਾਲ ਆਪਣਾ ਚਿੱਤ ਜੋੜ ਲੈਂਦਾ ਹੈ, ਜਿਵੇਂ ਸਿਫਰਾਂ ਨਾਲੋਂ ਏਕਾ ਲਾ ਦਈਏ ਤੇ ਮਗਰ ਕੁਝ ਵੀ ਨਹੀਂ ਬਚਦਾ, ਬਰਾਤ ਵਿੱਚੋਂ ਲਾੜਾ ਗਾਇਬ ਹੋ ਜਾਵੇ ਤੇ ਉਹਦੀ ਕੋਈ ਮਹਾਨਤਾ ਨਹੀਂ ਰਹਿੰਦੀ। ਇਸੇ ਤਰ੍ਹਾਂ ਹੈ ਤਾਂ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ। ਪਰ ਜਿਸ ਦਿਨ ਸੱਚੇ ਨਾਲੋਂ ਸਾਡਾ ਸੰਬੰਧ ਟੁੱਟ ਜਾਵੇ, ਮਗਰ ਜੋ ਕੁਝ ਬਚਦਾ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਬਿਨ ਬੂਝੇ ਮਿੱਥਿਆ ਸਭ ਭਏ, ਪਰਮਾਤਮਾ ਤੋਂ ਬਿਨਾਂ ਤੁਧ ਬਾਜ, ਕੂੜੋ ਕੂੜ। ਮਗਰ ਜੋ ਬਚਿਆ ਸਾਹਿਬ ਕਹਿੰਦੇ ਉਹ ਨਾਸਵਾਨ ਹੈ, ਮਿੱਥਿਆ ਹੈ। ਜੇ ਇਹਨਾਂ ਵਿੱਚ ਰਹਿ ਕੇ ਮਨੁੱਖ ਪਰਮਾਤਮਾ ਨਾਲ ਆਪਣਾ ਸੰਬੰਧ ਜੋੜ ਲਵੇ, ਫਿਰ ਤਿੰਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ ਕਹੋ ਨਾਨਕ ਤਿਸ ਸਭ ਕਿਛ ਨੀਕਾ, ਜੋ ਪ੍ਰਭ ਕੀ ਸ਼ਰਨਾਗਨਾ। ਕਈ ਵਾਰ ਮਨੁੱਖ ਧਨ ਪਦਾਰਥਾਂ ਵਿੱਚ, ਘਰ ਪਰਿਵਾਰ, ਮੋਹ ਮਾਇਆ ਵਿੱਚ ਖਚਤ ਹੋ ਕੇ ਬੜਾ ਹੰਕਾਰੀ ਹੋ ਜਾਂਦਾ, ਕਹਿੰਦਾ ਮੇਰਾ ਘਰ ਹੈ, ਮੇਰਾ ਪਰਿਵਾਰ ਹੈ। ਪਰ ਸਾਹਿਬ ਕਹਿੰਦੇ ਲਾਜ ਨਾ ਮਰੋ, ਕਹੋ ਘਰ ਮੇਰਾ, ਅੰਤ ਕੀ ਵਾਰ ਨਹੀਂ ਕਛ ਤੇਰਾ। ਕਹਿੰਦੇ ਜਿਸ ਘਰ ਨੂੰ ਤੂੰ ਛੱਡ ਕੇ ਇੱਕ ਦਿਨ ਤੁਰ ਜਾਣਾ, ਤੈਨੂੰ ਲੱਜਾ ਲੱਗਣੀ ਚਾਹੀਦੀ ਹੈ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ, ਜਦੋਂ ਇਹ ਕਵੇ ਕਿ ਇਹ ਮੇਰਾ ਘਰ ਹੈ, ਮੇਰਾ ਘਰ ਹੈ, ਇਹਦਾ ਹੰਕਾਰ ਕਰਨ ਲੱਗ ਪਵੇ, ਕਿਉਂਕਿ ਅੰਤ ਨੂੰ ਤਾਂ ਇਹ ਘਰ ਛੱਡ ਕੇ ਵੀ ਤੁਰ ਜਾਣਾ ਹੈ। ਵੇਖ, ਤੇਰੇ ਤੋਂ ਪਹਿਲਾਂ ਤੇਰੇ ਮਾਂ ਬਾਪ ਦਾਅਵਾ ਕਰਦੇ ਸਨ ਕਿ ਘਰ ਸਾਡਾ ਖਰੀਦਾ, ਕਿੱਥੇ ਟੈਂਡੇ ਮਾਪਿਆਂ, ਜਿੰਨੀ ਤੂੰ ਜਣੇ ਹੋਏ ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣ ਹੋਏ। ਕਹਿਣ ਲੱਗੇ ਉਹ ਵੀ ਤੁਰ ਗਏ ਤੇ ਅੱਜ ਤੂੰ ਇਸ ਘਰ ਦਾ ਮਾਲਕ ਹੈ, ਕਦੇ ਤੂੰ ਵੀ ਇਸ ਘਰ ਦਾ ਮਾਲਕ ਨਹੀਂ ਰਹਿਣਾ, ਤੂੰ ਵੀ ਇਸ ਘਰ ਨੂੰ ਛੱਡ ਕੇ ਇੱਕ ਦਿਨ ਤੁਰ ਜਾਣਾ ਹੈ। ਜਦੋਂ ਮਨੁੱਖ ਕਵੇ ਕਿ ਇਹ ਧਨ ਮੇਰਾ ਹੈ, ਪਦਾਰਥ ਮੇਰੇ ਨੇ, ਪਰਿਵਾਰ ਮੇਰਾ, ਤੇ ਸਾਹਿਬ ਜੀ ਸੁਚੇਤ ਕਰਦੇ ਨੇ, ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ, ਮੇਰੀ ਮੇਰੀ ਕੈਰੋਂ ਕਰਤੇ, ਦੁਰਯੋਧਨ ਸੇ ਭਾਈ, ਬਾਰਾਂ ਯੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ। ਮਨੁੱਖ ਇੱਕ ਦਿਨ ਸਭ ਕੁਝ ਛੱਡ ਕੇ ਸੰਸਾਰ ਤੋਂ ਤੁਰ ਜਾਂਦਾ। ਇਸ ਕਰਕੇ ਮੇਰੇ ਸਾਹਿਬ ਨੇ ਜਦੋਂ ਵੀ ਮਨੁੱਖ ਹੰਕਾਰੀ ਹੁੰਦਾ, ਖਿੜ ਖੜਾ ਕੇ ਮਾਇਆ ਦੇ ਕੌਤਕਾਂ ਵਿੱਚ ਹੱਸਦਾ, ਤੇ ਸਾਹਿਬ ਜੀ ਫਿਰ ਸਾਨੂੰ ਸਾਰਿਆਂ ਨੂੰ ਸੁਚੇਤ ਕਰਦੇ ਨੇ, ਰੇ ਮਨ ਕਿਆ ਕਰੇ ਹੈ ਹਾਹਾ, ਹੇ ਮੇਰੇ ਮਨਾ ਤੂੰ ਕੀ ਐਵੇਂ ਖਿੜ ਖਿੜ ਕੇ ਹੱਸ ਰਿਹਾ, ਫੁੱਲਿਆ ਨਹੀਂ ਸਮਾਉਂਦਾ, ਜਿਹਨੂੰ ਵੇਖ ਵੇਖ ਕੇ ਤੈਨੂੰ ਖੁਸ਼ੀ ਹੋ ਰਹੀ ਹੈ, ਮੇਰਾ ਸਰੀਰ, ਮੇਰਾ ਪਰਿਵਾਰ, ਮੇਰਾ ਧਨ। ਕਹਿਣ ਲੱਗੇ ਇੱਕ ਦਿਨ ਇਹ ਸਾਰਾ ਕੁਝ ਤੇਰੇ ਵੇਖਦਿਆਂ ਇਸ ਤਰ੍ਹਾਂ ਬਿਨਸ ਜਾਣਾ ਜਿਵੇਂ ਹਰ ਚੰਦੌਰੀ ਦੀ ਨਗਰੀ, ਜਿਵੇਂ ਮ੍ਰਿਗ ਤ੍ਰਿਸ਼ਨਾ, ਜਿਵੇਂ ਪਾਣੀ ਦਾ ਬੁਲਬੁਲਾ, ਜਿਵੇਂ ਰੇਤ ਦੀ ਕੰਧ, ਜਾਂ ਇੰਜ ਕਹਿ ਲਈਏ ਕਿ ਜਿਵੇਂ ਖਿੜਿਆ ਹੋਇਆ ਫੁੱਲ ਇੱਕ ਦਿਨ ਮੁਰਝਾ ਜਾਂਦਾ। ਸਤਿਗੁਰਾਂ ਨੇ ਐਸੀਆਂ ਬੜੀਆਂ ਉਦਾਹਰਨਾਂ ਦਿੱਤੀਆਂ ਨੇ, ਤੇ ਰਹਾਓ ਦੀ ਪੰਕਤੀ ਤੋਂ ਆਪਾਂ ਵਿਚਾਰ ਸ਼ੁਰੂ ਕਰਨੀ ਹੈ। ਰਹਾਓ ਦਾ ਅਰਥ ਹੈ ਵਿਸ਼ਰਾਮ, ਠਹਿਰਾਓ, ਭਾਵ ਇਹਨਾਂ ਪੰਕਤੀਆਂ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ, ਜਿਹਨੂੰ ਆਪਾਂ ਮੇਨ ਆਈਡੀਆ ਕਹਿੰਦੇ ਹਾਂ। ਸਾਹਿਬ ਜੀ ਕਿਰਪਾ ਕਰਦੇ ਨੇ ਕਿ ਦੇਖ ਦ੍ਰਿਸ਼ਟ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ ਰਹਾਓ। ਬੜੀ ਕੀਮਤੀ ਗੱਲ ਕਹੀ ਕਿ ਬਾਕੀ ਤੇ ਜੋ ਕੁਝ ਤੂੰ ਵੇਖ ਰਿਹਾ ਇਹ ਹਰ ਚੰਦੌਰੀ ਦੀ ਨਗਰੀ ਦੀ ਤਰ੍ਹਾਂ ਮਨੋਕਲਪਿਤ ਹੈ। ਹਾਂ, ਜੇ ਕਿਤੇ ਇਹਨਾਂ ਵਿੱਚ ਰਹਿੰਦਿਆਂ ਤੂੰ ਰੱਬ ਦੀ ਭਜਨ ਬੰਦਗੀ ਵਿੱਚ ਜੁੜ ਜਾਵੇਂ ਤੇ ਤੈਨੂੰ ਜ਼ਿੰਦਗੀ ਦਾ ਬਹੁਤ ਵੱਡਾ ਲਾਭ ਪ੍ਰਾਪਤ ਹੋ ਸਕਦਾ ਹੈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸਾਹਿਬ ਜੀ ਕਹਿੰਦੇ ਨੇ ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਇਸ ਕਰਕੇ ਚੇਤਾ ਰੱਖੀ ਕਿ ਜਦੋਂ ਤੱਕ ਤੇਰੇ ਸਰੀਰ ਤੇ ਬੁਢਾਪਾ ਨਹੀਂ ਆ ਗਿਆ, ਜਦੋਂ ਤੱਕ ਤੇਰੀ ਇਸ ਕਾਇਆ ਨੂੰ ਕਾਲ ਨੇ ਗ੍ਰਸ ਨਹੀਂ ਲਿਆ, ਜਦੋਂ ਤੱਕ ਤੂੰ ਵੇਖ ਸਕਦੈ, ਸੁਣ ਸਕਦੈ, ਬੋਲ ਸਕਦੈ, ਉਦੋਂ ਤੱਕ ਰੱਬ ਦੀ ਭਜਨ ਬੰਦਗੀ ਵਿੱਚ ਜੁੜਿਆ ਰਹੋ। ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲੱਗ ਬਿਕਲ ਭਈ ਨਹੀਂ ਬਾਣੀ, ਭੱਜ ਲੇ ਰੇ ਮਨ ਸਾਰੰਗ ਪਾਣੀ। ਜਿੰਨਾ ਸਮਾਂ ਵੀ ਹੋ ਸਕਦਾ, ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਫੁਨ ਆਦ, ਭਗਤਨ ਸੇਤੀ ਗੋਸ਼ਤੇ ਜੋ ਕੀਨੇ ਸੋ ਲਾਭ। ਜਿੰਨਾ ਸਮਾਂ ਵੀ ਗੁਰੂ ਕੀ ਸੰਗਤ ਕਰੇਗਾ, ਪਰਮੇਸ਼ਰ ਦਾ ਸਿਮਰਨ ਕਰੇਗਾ, ਉਹ ਤੈਨੂੰ ਇੱਕ ਬਹੁਤ ਵੱਡਾ ਲਾਹਾ ਪ੍ਰਾਪਤ ਹੋਵੇਗਾ। ਵਣਜਾਰਿਆਂ ਸਿਉ ਵਣਜ ਕਰ, ਲੈ ਲਾਹਾ ਮਨ ਹੱਸ। ਰਹਾਉ ਦੀ ਪੰਕਤੀ ਦਾ ਇਹੀਓ ਭਾਵ ਹੈ ਕਿ ਰੇ ਮਨ ਕਿਆ ਕਰੇ ਹੈ ਹਾਹਾ, ਹੇ ਮਨਾ ਤੂੰ ਮਾਇਆ ਦੇ ਕੌਤਕਾਂ ਵਿੱਚ ਕੀ ਖਿੜ ਖਿੜਾ ਕੇ ਹੱਸੀ ਜਾਣਾ। ਦੇਖ ਦ੍ਰਿਸ਼ਟ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ ਰਹਾਉ। ਹੁਣ ਸਤਿਗੁਰਾਂ ਨੇ ਜਿੱਥੇ ਹਰ ਚੰਦੌਰੀ ਸ਼ਬਦ ਵਰਤਿਆ ਉੱਥੇ ਬਾਣੀ ਵਿੱਚ ਹੋਰ ਵੀ ਉਦਾਹਰਨਾਂ ਦਿੱਤੀਆਂ ਨੇ। ਜੈਸੇ ਜਲ ਤੇ ਬੁਧਬਦਾ, ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਸਾਹਿਬ ਜੀ ਨੇ ਹੋਰ ਥਾਵਾਂ ਤੇ ਉਦਾਹਰਨਾਂ ਦਿੱਤੀਆਂ, ਕਹੋ ਨਾਨਕ ਥਿਰ ਨਾ ਰਹੈ ਜਿਉਂ ਬਾਲੂ ਕੀ ਭੀਤ, ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ, ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ, ਵੁੱਠੇ ਨਗਰ ਗੰਧਰਵ। ਮ੍ਰਿਗ ਤ੍ਰਿਸ਼ਨਾ ਕੀ ਹੈ ਕਿ ਜਿਵੇਂ ਮਾਰੂਥਲਾਂ ਵਿੱਚ ਰਾਜਸਥਾਨ ਦੇ ਇਲਾਕੇ ਵਿੱਚ ਜਾਓ ਤੇ ਉੱਥੇ ਚਮਕਦੀ ਹੋਈ ਰੇਤ ਇੰਜ ਲੱਗਦਾ ਜਿਵੇਂ ਕਿਤੇ ਪਾਣੀ ਹੋਵੇ, ਤੇ ਹਿਰਨ ਜਿਹੜਾ ਮ੍ਰਿਗ ਹੈ ਉਹ ਇੱਕ ਭੁਲੇਖਾ ਖਾ ਜਾਂਦਾ, ਚਮਕਦੀ ਹੋਈ ਰੇਤ ਨੂੰ ਪਾਣੀ ਸਮਝ ਕੇ ਉੱਧਰ ਦੌੜਦਾ, ਦੌੜੀ ਜਾਂਦਾ ਦੌੜੀ ਜਾਂਦਾ ਜਿੱਥੇ ਵੀ ਜਾਂਦਾ, ਤੇ ਅਸਲ ਵਿੱਚ ਉਹ ਭੁਲੇਖਾ ਭੁਲੇਖਾ ਹੀ ਬਣਿਆ ਰਹਿੰਦਾ। ਉਹ ਜਿਹੜਾ ਮ੍ਰਿਗ ਤ੍ਰਿਸ਼ਨਾ ਦਾ ਛਲ ਸੀ ਉਹ ਅਸਲ ਵਿੱਚ ਪਾਣੀ ਨਹੀਂ, ਤੇ ਉਸ ਹਿਰਨ ਦੀ ਮ੍ਰਿਗ ਦੀ ਕਦੇ ਪਿਆਸ ਨਹੀਂ ਬੁੱਝਦੀ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਤ੍ਰਿਖਾਵੰਤ ਮ੍ਰਿਗ, ਜਿਵੇਂ ਇੱਕ ਮ੍ਰਿਗ ਨੂੰ ਪਿਆਸ ਲੱਗੀ ਤੇ ਉਹ ਦੌੜੀ ਜਾਂਦਾ ਦੌੜੀ ਜਾਂਦਾ, ਪਰ ਪਾਣੀ ਉਹਨੂੰ ਮਿਲਦਾ ਕੋਈ ਨਹੀਂ, ਅੰਤ ਨੂੰ ਉਹਦੇ ਪ੍ਰਾਣ ਨਿਕਲ ਜਾਂਦੇ ਨੇ। ਇੱਕ ਤਾਂ ਇਹ ਉਦਾਹਰਨ, ਤੇ ਦੂਸਰੀ ਜਦੋਂ ਕਿਤੇ ਮੀਂਹ ਪੈ ਕੇ ਹਟਿਆ ਹੋਵੇ ਤੇ ਅਸਮਾਨ ਵਿੱਚ ਇੱਕ ਮਨੋਕਲਪਤ ਨਗਰੀ ਬਣ ਜਾਂਦੀ ਹੈ ਜਿਹਨੂੰ ਲੋਕੀ ਗੰਧਰਵ ਨਗਰ ਜਾਂ ਹਰ ਚੰਦੌਰੀ ਦੀ ਨਗਰੀ, ਜਿਹੜੀ ਉਦਾਹਰਨ ਮੇਰੇ ਸਤਿਗੁਰਾਂ ਨੇ ਰਹਾਓ ਵਾਲੀ ਪੰਕਤੀ ਦਿੱਤੀ ਹੈ, ਰੇ ਮਨ ਕਿਆ ਕਰੇ ਹੈ ਹਾ ਹਾ ਦੇਖ ਦ੍ਰਿਸ਼ ਜੈਸੇ ਹਰ ਚੰਦੌਰੀ ਇੱਕ ਰਾਮ ਭਜਨ ਲੈ ਲਾਹਾ। ਸਭ ਕਹਿੰਦੇ ਜਦੋਂ ਮਨੋਕਲਪਤ ਨਗਰੀ ਬਣ ਜਾਵੇ ਤੇ ਲੋਕ ਕਹਿੰਦੇ ਨੇ ਉਹ ਵੇਖੋ ਅਸਮਾਨ ਦੇ ਵਿੱਚ ਇੱਕ ਪਿੰਡ ਦਿਖਾਈ ਦੇ ਰਿਹਾ, ਉਹ ਵੇਖਣ ਨੂੰ ਤਾਂ ਪਿੰਡ ਜਾਪਦਾ ਪਰ ਅੱਜ ਤੱਕ ਸਾਡੇ ਸਾਰਿਆਂ ਵਿੱਚੋਂ ਕਿਸੇ ਨੇ ਉੱਪਰ ਜਾ ਕੇ ਰਾਤ ਕੱਟੀ ਹੋਵੇ ਜਾਂ ਕਿਸੇ ਨੇ ਉੱਪਰ ਜਾ ਕੇ ਕੋਈ ਆਪਣੇ ਆਪ ਨੂੰ ਇਹ ਕਿਹਾ ਹੋਵੇ ਵੀ ਮੈਂ ਘਰ ਬਣਾ ਕੇ ਉੱਥੇ ਰਹਿ ਰਿਹਾ ਹਾਂ, ਮੈਨੂੰ ਉੱਥੋਂ ਦੀ ਸਿਟੀਜ਼ਨਸ਼ਿਪ ਮਿਲ ਗਈ ਹੈ, ਮੈਂ ਉੱਤੇ ਜਾ ਕੇ ਚੋਣ ਲੜੀ ਹੈ, ਮੈਂ ਸਰਪੰਚ ਬਣਿਆ ਹਾਂ, ਮੈਂ ਉੱਪਰ ਜਾ ਕੇ ਮੇਅਰ ਬਣਿਆ ਹਾਂ। ਸਾਹਿਬ ਕਹਿੰਦੇ ਆਪਾਂ ਕਈ ਤਾਂ ਜਾਂਦੇ ਹਾਂ ਪਰ ਹਰ ਚੰਦੌਰੀ ਦੀ ਨਗਰੀ ਇੱਕ ਭੁਲੇਖਾ ਹੈ। ਭਾਈ ਗੁਰਦਾਸ ਜੀ ਨੇ ਜਦੋਂ ਜਗਤ ਨੂੰ ਮਿੱਥਿਆ ਦੱਸਿਆ ਤੇ ਉਹਨਾਂ ਨੇ ਇਹ ਉਦਾਹਰਨਾਂ ਵਰਤੀਆਂ ਨੇ, ਹਰ ਚੰਦੌਰੀ ਦੇਖ ਕੇ ਕਰਦੇ ਪਰਿਭਾਸ਼ਾ, ਫਲ ਵਿੱਚ ਤਪਨ ਭੱਠੀਆਂ ਕਿਉਂ ਲਹਿ ਪਿਆਸਾ, ਸੋਹਣੇ ਰਾਜ ਕਮਾਈ ਹੈ ਪੁੱਜੈ ਕਿਉਂ ਆਸਾ। ਸੁਪਨੇ ਵਿੱਚ ਕੋਈ ਰਾਜਾ ਬਣ ਜਾਵੇ ਤੇ ਜਦੋਂ ਅੱਖ ਖੁੱਲਦੀ ਹੈ ਸਮਝਦਾ ਵੀ ਇੱਕ ਬੜਾ ਵੱਡਾ ਭੁਲੇਖਾ ਹੈ। ਇਸੇ ਤਰ੍ਹਾਂ ਬਾਜੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ, ਜਿਵੇਂ ਇੱਕ ਬਾਜੀਗਰ ਦੀ ਖੇਡ ਬਿਲਕੁਲ ਇੱਕ ਤਮਾਸ਼ਾ ਹੀ ਹੁੰਦਾ ਹੈ, ਉਹ ਅਸਲ ਵਿੱਚ ਸੱਚ ਨਹੀਂ। ਬਾਜੀਗਰ ਡੰਕ ਵਜਾਉਂਦਾ, ਲੋਕ ਜੁੜਦੇ ਨੇ, ਉਹ ਕਈ ਵਾਰ ਫਰਸ਼ਾਂ ਦੀ ਵਸਤੂ ਅਰਸ਼ਤੇ ਲਿਆ ਕੇ ਪੇਸ਼ ਕਰ ਦਿੰਦਾ ਪਰ ਕੁਝ ਕੁ ਸਮੇਂ ਬਾਅਦ ਫਿਰ ਆਪਣੇ ਹੱਥਾਂ ਵਿੱਚ ਪਕੜਿਆ ਬਰਤਨ ਲੋਕਾਂ ਕੋਲ ਲੈ ਕੇ ਜਾਂਦਾ ਵੀ ਇਹਦੇ ਵਿੱਚ ਇੱਕ ਇੱਕ ਰੁਪਈਆ, ਦੋ ਦੋ ਰੁਪਈਏ, ਪੰਜ ਪੰਜ ਰੁਪਈਏ ਪਾਓ। ਤੇ ਜੇ ਕੋਈ ਪੁੱਛੇ ਵੀ ਹੁਣੇ ਤੇ ਤੂੰ ਸਵਰਗਾਂ ਦੀ ਵਸਤੂ ਧਰਤੀ ਤੇ ਲਿਆਉਣ ਦਾ ਦਾਅਵਾ ਕਰ ਰਿਹਾ ਸਾਂ ਤੇ ਕੀ ਤੇਰੇ ਕੋਲ ਇੰਨੇ ਪੈਸੇ ਵੀ ਨਹੀਂ, ਤੇ ਉਹ ਇੱਕੋ ਗੱਲ ਕਵੇਗਾ ਇਹ ਤਾਂ ਇੱਕ ਭੁਲੇਖਾ ਸੀ, ਇਹ ਤਾਂ ਹੱਥ ਦੀ ਸਫਾਈ ਸੀ, ਤੁਹਾਨੂੰ ਭਰਮ ਜਾਲ ਵਿੱਚ ਪਾ ਕੇ ਮੈਂ ਇੱਕ ਤਮਾਸ਼ਾ ਵਿਖਾਇਆ। ਸਭ ਕਹਿਣ ਲੱਗੇ ਬਿਲਕੁਲ ਇਹ ਜਗਤ ਇਸੇ ਤਰ੍ਹਾਂ ਦਾ ਤਮਾਸ਼ਾ ਹੈ, ਫਰਕ ਇਹ ਹੈ ਕਿ ਪ੍ਰਭੂ ਪਿਆਰੇ ਜਗਤ ਦਾ ਤਮਾਸ਼ਾ ਵੇਖਣ ਲਈ ਆਉਂਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ, ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਪਰ ਅਸੀਂ ਜੀਵ ਇਸ ਤਮਾਸ਼ੇ ਦਾ ਅੰਗ ਹਾਂ, ਅਸੀਂ ਕਠਪੁਤਲੀਆਂ ਬਣ ਕੇ ਤਮਾਸ਼ੇ ਵਿੱਚ ਨਾਚ ਕਰ ਰਹੇ ਹਾਂ ਤੇ ਪ੍ਰਭੂ ਪਿਆਰੇ ਇਸ ਤਮਾਸ਼ੇ ਨੂੰ ਵੇਖਣ ਵਾਸਤੇ ਆਉਂਦੇ ਨੇ। ਪਰ ਭਗਤ ਰਵਿਦਾਸ ਜੀ ਨੇ ਇੱਕ ਨਿਰਣਾ ਦਿੱਤਾ, ਕਹਿਣ ਲੱਗੇ ਜਿਸ ਦਿਨ ਸਮਝ ਆ ਗਈ ਕਿ ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ, ਬਾਜੀਗਰ ਸਵਾਂਗ ਸਕੇਲਾ ਆਪਣੇ ਰੰਗ ਰਵੈ ਅਕੇਲਾ, ਕਹਿਣ ਲੱਗੇ ਲੋਕੀ ਤਮਾਸ਼ੇ ਨਾਲ ਜੁੜ ਗਏ ਪਰ ਮੈਂ ਇਸ ਤਮਾਸ਼ੇ ਨਾਲ ਜੁੜਨ ਦੀ ਬਜਾਏ ਉਸ ਬਾਜੀਗਰ ਨਾਲ ਜੁੜਿਆ, ਜਿਹਦੀ ਇਹ ਖੇਡ ਹੈ ਮੋਹੇ ਬਾਜੀਗਰ ਸਿਉਂ ਪ੍ਰੀਤ ਬਣ ਆਈ। ਬਸ ਜਗਤ ਦਾ ਇਹੀ ਇੱਕ ਭੇਦ ਹੈ ਕਿ ਜੇ ਤਮਾਸ਼ੇ ਨਾਲ ਜੁੜ ਜਾਵਾਂਗੇ ਤੇ ਜੀਵਨ ਵਿਅਰਥ ਚਲਿਆ ਜਾਵੇਗਾ, ਤੇ ਜੇ ਤਮਾਸ਼ੇ ਨੂੰ ਸਮਝ ਕੇ ਇਹਦੇ ਪਿੱਛੇ ਜਿਹੜਾ ਬਾਜੀਗਰ ਰੂਪੀ ਪਰਮਾਤਮਾ ਇਸ ਤਮਾਸ਼ੇ ਨੂੰ ਚਲਾ ਰਿਹਾ ਹੈ, ਜਿਹਦੀ ਇਹ ਜਗਤ ਖੇਡ ਹੈ, ਦੋਵਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਬਸੈ ਅੰਤਰ ਜਾਮੀ, ਨਾ ਕਿਛ ਆਇਬੋ ਨਾ ਕਿਛ ਜਾਇਬੋ ਰਾਮ ਕੀ ਦੁਹਾਈ, ਨੈ ਕਿਛ ਜਨਮੈ ਨੈ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਫਿਰ ਸਮਝ ਆਵੇਗੀ ਕਿ ਕੁਝ ਵੀ ਜਨਮਦਾ ਨਹੀਂ, ਕੁਝ ਵੀ ਮਰਦਾ ਨਹੀਂ, ਇਹ ਤਾਂ ਪਰਮਾਤਮਾ ਦੀ ਇੱਕ ਖੇਡ ਹੈ। ਜਿਹੜਾ ਇਸ ਖੇਡ ਨੂੰ ਸਮਝ ਗਿਆ ਉਹ ਫਿਰ ਪਰਮਾਤਮਾ ਨਾਲ ਜੁੜੇਗਾ ਤੇ ਜੀਵਨ ਦੀ ਇਸ ਖੇਡ ਨੂੰ ਜਿੱਤ ਕੇ ਜਾਵੇਗਾ। ਇਸੇ ਕਰਕੇ ਸਾਹਿਬ ਜੀ ਨੇ ਕਿਹਾ, ਕਹੋ ਕਬੀਰ ਜੀਤ ਕੈ ਹਾਰ, ਬਹੁ ਬਿਧ ਕਯੋ ਪੁਕਾਰ ਪੁਕਾਰ। ਸਤਿਗੁਰੂ ਜੀ ਵੀ ਸਾਨੂੰ ਸੁਚੇਤ ਕਰਦੇ ਨੇ, ਐਸੀ ਕਲਾ ਨਾ ਖੇਡੀਐ ਜਿੱਤ ਦਰਗਹਿ ਗਿਆ ਹਾਰੀਆ। ਇਸ ਕਰਕੇ ਮੇਰੇ ਸਾਹਿਬ ਜੀ ਨੇ ਜਿੱਥੇ ਰਹਾਓ ਦੀ ਪੰਕਤੀ ਵਿੱਚ ਐਸੀਆਂ ਉਦਾਹਰਨਾਂ ਦਿੱਤੀਆਂ ਨੇ, ਉੱਥੇ ਆਰੰਭਕ ਪੰਕਤੀ ਵਿੱਚ ਮੇਰੇ ਸਤਿਗੁਰੂ ਜੀ ਮਨੁੱਖ ਨੂੰ ਸੰਸਾਰ ਵਿੱਚ ਇੱਕ ਪ੍ਰਾਹੁਣੇ ਦੀ ਤਰ੍ਹਾਂ ਦੱਸ ਰਹੇ ਨੇ। ਆਓ ਆਪਾਂ ਸਾਰੇ ਇਸ ਦੀ ਵਿਚਾਰ ਆਰੰਭ

0: ਇਹ ਸੰਖੇਪ ਵਿੱਚ ਮੰਗਲ ਹੈ। ਜਿਵੇਂ ਹਰ ਕਵੀ ਹਰ ਲੇਖਕ ਆਪਣੀ ਰਚਨਾ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਇਸ਼ਟ ਦੇਵ ਦਾ ਮੰਗਲ ਕਰਦਾ, ਸਤਿਗੁਰਾਂ ਦਾ ਇਸ਼ਟ ਦੇਵ ਪਰਮਾਤਮਾ ਹੈ, ਸਿੱਖ ਦਾ ਇਸ਼ਟ ਦੇਵ ਵੀ ਪਰਮਾਤਮਾ ਹੈ। ਇਸ ਕਰਕੇ ਪੁਰਾਤਨ ਸਮਿਆਂ ਵਿੱਚ ਜਦੋਂ ਆਪਾਂ ਚਿੱਠੀ ਪੱਤਰ ਲਿਖਦੇ ਸਾਂ ਤੇ ਉੱਪਰ ਲਿਖਿਆ ਜਾਂਦਾ ਸੀ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਕਾ ਸਿੱਖ ਚੰਗੇ ਮਾੜੇ ਦਿਨਾਂ ਦੀ ਵਿਚਾਰ ਵਿੱਚ ਨਹੀਂ ਪੈਂਦਾ। ਘਰ ਵਿੱਚ ਕੋਈ ਕਾਰਜ ਕਰਨਾ ਹੋਵੇ, ਬੱਚੇ ਦਾ ਵਿਆਹ ਕਰਨਾ ਹੋਵੇ ਤੇ ਇਹ ਕਿਸੇ ਪਾਂਧੇ ਕੋਲ ਪੱਤਰੀ ਖਿਲਾਉਣ ਨਹੀਂ ਜਾਂਦਾ, ਬਲਕਿ ਚੰਗੇ ਮਾੜੇ ਦਿਨਾਂ ਦੀ ਵਿਚਾਰ ਵਿੱਚ ਨਹੀਂ ਪੈਂਦਾ। ਇਹਨੂੰ ਗੁਰੂ ਵੱਲੋਂ ਬਖਸ਼ੀ ਹੋਈ ਇੱਕ ਸਮਝ ਹੈ ਕਿ ਸਾਹਾ ਗਣੈ ਨਾ ਕਰੈ ਵਿਚਾਰ, ਸਾਹੇ ਉੱਪਰ ਇੱਕ ਓੰਕਾਰ। ਹਰ ਦਿਨ ਦੇ ਉੱਪਰ, ਹਰ ਥਿੱਤ ਦੇ ਉੱਪਰ, ਹਰ ਘੜੀ ਹਰ ਵਾਰ ਦੇ ਉੱਪਰ ਮੇਰਾ ਪਰਮਾਤਮਾ ਹੈ, ਕਿਉਂਕਿ ਥਿੱਤੀ ਵਾਰ ਸਭ ਆਵੇ ਜਾਵੇ। ਇਹ ਥਿੱਤਾਂ ਵਾਰਾਂ ਤੇ ਆਉਂਦੀਆਂ ਜਾਂਦੀਆਂ ਨੇ, ਪਰ ਜਿਹੜਾ ਜੀਵ ਇੱਕ ਓੰਕਾਰ ਪ੍ਰਭੂ ਨਾਲ ਜੁੜ ਗਿਆ, ਜਿਹਨੂੰ ਪਤਾ ਵੀ ਸਾਹੇ ਦੇ ਉੱਪਰ ਇੱਕ ਓੰਕਾਰ ਪ੍ਰਭੂ ਹੈ, ਉਹ ਫਿਰ ਚੰਗੇ ਮਾੜੇ ਦਿਨਾਂ ਦੀ ਵਿਚਾਰ ਨਹੀਂ ਕਰਦਾ। ਮੇਰੇ ਸਤਿਗੁਰਾਂ ਨੇ ਉਵੇਂ ਕਿਸੇ ਨੂੰ ਮੂਰਖ ਤੇ ਸਿਆਣਾ ਨਹੀਂ ਕਿਹਾ। ਸਾਹਿਬ ਕਹਿੰਦੇ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਪਰ ਜਿਹੜਾ ਬੰਦਾ ਕਿਸੇ ਪੰਡਿਤ ਕੋਲ ਪੱਤਰੀ ਖਿਲਾਉਣ ਜਾਂਦਾ ਤੇ ਚੰਗੇ ਮਾੜੇ ਦਿਨਾਂ ਦੀ ਵਿਚਾਰ ਵਿੱਚ ਪੈ ਜਾਂਦਾ, ਸਾਹਿਬ ਕਹਿੰਦੇ ਸਭ ਤੋਂ ਵੱਡਾ ਮੂਰਖ ਉਹ ਹੈ। ਥਿੱਤੀ ਵਾਰ ਸੇਵੈ ਮੁਗਧ ਗਵਾਰ। ਇਸ ਕਰਕੇ ਆਪਾਂ ਜਿਨ੍ਹਾਂ ਨੂੰ ਸਿਆਣੇ ਸਿਆਣੇ ਕਹਿ ਕੇ ਹੱਥ ਵਿਖਾਉਣ ਜਾਂਦੇ ਹਾਂ, ਪੱਤਰੀਆਂ ਖਿਲਾਉਣ ਜਾਂਦੇ ਹਾਂ, ਸਾਹਿਬ ਕਹਿੰਦੇ ਨਾ ਤਾਂ ਉਹ ਦੱਸਣ ਵਾਲੇ ਸਿਆਣੇ ਨੇ ਤੇ ਨਾ ਚੰਗੇ ਮਾੜੇ ਦਿਨਾਂ ਦੀ ਵਿਚਾਰ ਪੁੱਛਣ ਵਾਲੇ ਸਿਆਣੇ ਨੇ। ਸਭ ਤੋਂ ਵੱਡਾ ਮੂਰਖ ਬੰਦਾ ਉਹ ਹੈ ਜਿਹੜਾ ਇਹ ਕਹਿੰਦਾ ਕਿ ਅੱਜ ਦਿਨ ਚੰਗਾ, ਕੱਲ੍ਹ ਨੂੰ ਮਾੜਾ, ਜਾਂ ਕੱਲ੍ਹ ਵਾਲਾ ਮਹੂਰਤ ਮਾੜਾ, ਪਰਸੋਂ ਨੂੰ ਚੰਗਾ। ਸਾਹਿਬ ਕਹਿੰਦੇ ਰੱਬ ਨਾਲ ਜੁੜ ਜਾ, ਮਹਾ ਦਿਵਸ ਮਹੂਰਤ ਭਲੇ, ਜਿਨ ਕੋ ਨਦਰ ਕਰੇ। ਜਿਨ੍ਹਾਂ ਤੇ ਮਾਲਕ ਨਦਰ ਕਰ ਦਿੰਦਾ ਉਹਨਾਂ ਵਾਸਤੇ ਸਾਰੇ ਦਿਨ ਵਾਰ ਮਹੂਰਤ ਜਿਹੜੇ ਨੇ ਚੰਗੇ ਨੇ। ਫਿਰ ਸਾਹਿਬ ਕਹਿੰਦੇ ਜਦੋਂ ਜਨਮ ਹੋਇਆ ਤੂੰ ਪੁੱਛਿਆ ਸੀ ਪਰਮਾਤਮਾ ਨੂੰ ਸੀ ਕਿ ਮੈਂ ਸੋਮਵਾਰ ਨਹੀਂ ਜਨਮ ਲੈਣਾ, ਮੈਂ ਬੁੱਧਵਾਰ ਨਹੀਂ ਜਨਮ ਲੈਣਾ, ਮੈਂ ਮੰਗਲਵਾਰ ਨਹੀਂ ਜਨਮ ਲੈਣਾ। ਜਿਸ ਦਿਨ ਬੰਦਾ ਮਰਦਾ ਕਦੇ ਕਹਿੰਦਾ ਪਰਮਾਤਮਾ ਨੂੰ ਕਿ ਮੈਨੂੰ ਦੋ ਕਪਲ ਅਜੇ ਹੋਰ ਜਿਉਂਦਾ ਰਹਿਣ ਦੇ, ਮੈਂ ਅਗਲੇ ਮਹੂਰਤ ਵਿੱਚ ਪ੍ਰਾਣ ਤਿਆਗਾਂਗਾ। ਸਾਹਿਬ ਕਹਿਣ ਲੱਗੇ ਮਰਨ ਨਾ ਮਹੂਰਤ ਪੁੱਛਿਆ, ਪੁੱਛੀ ਚੇਤਨਾ ਵਾਰ। ਜਦੋਂ ਤੈਨੂੰ ਜਨਮ ਦੇਣ ਲੱਗਿਆ ਉਹਨੇ ਦਿਨ ਵਾਰ ਨਹੀਂ ਵੇਖਿਆ, ਤੈਨੂੰ ਸੰਸਾਰ ਤੋਂ ਲਿਜਾਣ ਲੱਗਿਆ ਕੋਈ ਦਿਨ ਵਾਰ ਨਹੀਂ ਉਹ ਪੁੱਛਦਾ। ਤੇ ਫਿਰ ਤੂੰ ਜਗਤ ਵਿੱਚ ਰਹਿ ਕੇ ਮਕਾਨ ਦੀ ਬੁਨਿਆਦ ਰੱਖਣੀ ਹੈ, ਬੱਚੇ ਦਾ ਵਿਆਹ ਕਰਨਾ, ਫਿਰ ਤੂੰ ਚੰਗੇ ਮਾੜੇ ਦਿਨਾਂ ਵਿੱਚ ਕਿਉਂ ਪੈਂਦਾ। ਇਸ ਕਰਕੇ ਸਾਹਿਬ ਕਹਿੰਦੇ ਜਦੋਂ ਸਾਹੇ ਉੱਪਰ ਇੱਕ ਓੰਕਾਰ, ਤੇ ਫਿਰ ਵੇਖੋ ਹਰ ਕਵੀ ਹਰ ਲੇਖਕ ਨਾਨਕ ਸ਼ਾਇਰ ਏਵ ਕੈਤ ਹੈ ਸੱਚੇ ਪਰਵਦਗਾਰਾ। ਗੁਰੂ ਸਾਹਿਬ ਨੇ ਆਪਣੇ ਆਪ ਨੂੰ ਰੱਬੀ ਸ਼ਾਇਰ ਕਿਹਾ, ਆਪਣੇ ਆਪ ਨੂੰ ਢਾਡੀ ਕਿਹਾ। ਹਉ ਢਾਡੀ ਦਰ ਗੁਣ ਗਾਮ ਦਾ ਜੇ ਹਰ ਪ੍ਰਭ ਭਾਵੈ। ਪਰ ਅਸੀਂ ਢਾਡੀ ਕੇਵਲ ਉਹਨਾਂ ਨੂੰ ਕਹਿੰਦੇ ਹਾਂ ਜਿਹੜੇ ਗਾਉਂਦੇ ਨੇ, ਅਸੀਂ ਗ੍ਰੰਥੀ ਉਹਨਾਂ ਨੂੰ ਕਹਿੰਦੇ ਹਾਂ ਜਿਹੜੇ ਕੇਵਲ ਸਾਨੂੰ ਪਾਠ ਸੁਣਾਉਣ, ਅਸੀਂ ਰਾਗੀ ਉਹਨਾਂ ਨੂੰ ਕਹਿੰਦੇ ਹਾਂ ਜਿਹੜੇ ਕੀਰਤਨ ਕਰਕੇ ਸੁਣਾਉਣ। ਪਰ ਕਦੇ ਕੋਈ ਕਿਸੇ ਹੋਰ ਸਿੱਖ ਨੂੰ ਕਹਿ ਦੇਵੇ ਕਿ ਢਾਡੀ ਜੀ ਕਿੱਧਰੋਂ ਆਏ ਹੋ, ਗ੍ਰੰਥੀ ਜੀ ਤੁਹਾਡਾ ਕੀ ਹਾਲ ਹੈ, ਤੇ ਉਹ ਵੇਖੋ ਇੱਕ ਦਿਨ ਕਲਪਨਾ ਵਿੱਚ ਪੈ ਜਾਵੇਗਾ ਕਿ ਤੈਨੂੰ ਮੈਂ ਗ੍ਰੰਥੀ ਦਿਸਦਾ। ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨਾਲ ਤੇਰਾ ਸੰਬੰਧ ਹੈ, ਹਰ ਸਿੱਖ ਗ੍ਰੰਥੀ ਹੈ। ਜਦੋਂ ਮਾਲਕ ਨੂੰ ਆਪਾਂ ਗਾ ਕੇ ਪ੍ਰਭੂ ਦੀ ਉਸਤਤ ਕਰਦੇ ਹਾਂ, ਅਸੀਂ ਢਾਡੀ ਹਾਂ। ਇੱਥੇ ਤੱਕ ਸਾਹਿਬ ਨੇ ਕਿਹਾ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ। ਮੈਂ ਤੇ ਤੇਰੇ ਦਰ ਦਾ ਨਿੱਕਾ ਜਿਹਾ ਬਰੀਕ ਢਾਡੀ ਬਣ ਕੇ ਤੈਨੂੰ ਗਾਉਣ ਵਾਲਾ, ਤੇ ਜਿਹੜਾ ਢਾਡੀ ਬਣ ਕੇ ਗਾਵੇਗਾ, ਜਿਹੜਾ ਕਵੀ ਬਣ ਕੇ ਸ਼ਾਇਰ ਬਣ ਕੇ ਗਾਵੇਗਾ, ਉਹ ਆਪਣੀ ਰਚਨਾ ਦੀ ਆਰੰਭਤਾ ਦੇ ਸਮੇਂ ਮਾਲਕ ਦਾ ਮੰਗਲ ਕਰਦਾ, ਇੱਕੋ ਓੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਭੂ ਇੱਕ ਹੈ, ਉਹ ਸਾਰੇ ਸੰਸਾਰ ਵਿੱਚ ਵਿਆਪਕ ਤੇ ਫਿਰ ਸਤ ਸਰੂਪ ਹੋਣ ਕਰਕੇ ਸੱਚੇ ਸਤਿਗੁਰੂ ਦੇ ਰਾਹੀਂ ਹੀ ਕਿਰਪਾ ਦੁਆਰਾ ਹੀ ਉਹਦੀ ਸੂਝ ਬੂਝ ਉਹਦੀ ਪ੍ਰਾਪਤੀ ਹੁੰਦੀ ਹੈ।
1: ਆਸਾ ਘਰ ਦਸਵਾਂ ਮਹੱਲਾ ਪੰਜਵਾਂ।
0: ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 31 ਰਾਗਾਂ ਵਿੱਚ ਹੈ। ਪਹਿਲੇ 12 ਅੰਗ ਰਾਗ ਮੁਕਤ ਨੇ। ਵੇਖੋ ਜਦੋਂ ਸ੍ਰੀ ਰਾਗ ਦੀ ਸ਼ੁਰੂਆਤ ਹੁੰਦੀ ਹੈ ਤੇ ਅਖੀਰਲਾ ਰਾਗ ਜੈ ਜਾਵੰਤੀ, ਫਿਰ ਅਖੀਰਲੀਆਂ ਕੁਝ ਬਾਣੀਆਂ ਰਾਗ ਮੁਕਤ ਨੇ। ਮੇਰੇ ਸਤਿਗੁਰੂ ਜੀ ਨੇ ਸ੍ਰੀ ਰਾਗ ਤੋਂ ਸ਼ੁਰੂ ਕਰਕੇ ਜੈ ਜਾਵੰਤੀ ਭਾਵ 31 ਰਾਗ ਨੇ ਤੇ ਉਹਨਾਂ 31 ਰਾਗਾਂ ਦੇ ਵਿੱਚੋਂ ਇਹ ਆਸਾ ਰਾਗ ਹੈ, ਜਿਸ ਰਾਗ ਵਿੱਚ ਮੇਰੇ ਗੁਰੂ ਨਾਨਕ ਜੀ ਨੇ ਵਾਰ ਵੀ ਉਚਾਰਨ ਕੀਤੀ ਤੇ ਉਹ ਆਸਾ ਦੀ ਵਾਰ ਸਾਡੇ ਗੁਰਦੁਆਰੇ ਸਾਹਿਬਾਨ ਦੇ ਅੰਦਰ ਗੁਰੂ ਕੇ ਕੀਰਤਨੀਏ ਜਦੋਂ ਸਰਵਣ ਕਰਾਉਂਦੇ ਨੇ ਤੇ ਸਾਨੂੰ ਸਮਝ ਆਉਂਦੀ ਹੈ ਕਿ ਮਨੁੱਖ ਆਪਣੇ ਜੀਵਨ ਦੀ ਸਫਲਤਾ ਦੀ ਜਿਹੜੀ ਜਿੱਤ ਹੈ ਉਹ ਕਿਵੇਂ ਪ੍ਰਾਪਤ ਕਰ ਸਕਦਾ, ਕਿਉਂਕਿ ਵਾਰ ਜਿੱਤ ਦਾ ਪ੍ਰਤੀਕ ਹੈ, ਸੂਰਮਿਆਂ ਦੀ ਜਿੱਤ ਦੇ ਖੁਸ਼ੀ ਸਮੇਂ ਗਾਈ ਜਾਂਦੀ ਹੈ। ਸੋ ਇਸ ਆਸਾ ਰਾਗ ਵਿੱਚ ਮੇਰੇ ਸਤਿਗੁਰਾਂ ਨੇ 10ਵੇਂ ਘਰ ਵਿੱਚ ਇਹ ਸ਼ਬਦ ਉਚਾਰਨ ਕੀਤਾ। ਸੰਗੀਤ ਨਾਲ ਇਹਦਾ ਸੰਬੰਧ ਹੈ, ਤਕਰੀਬਨ 17 ਘਰ ਨੇ, ਕਿਹੜੇ ਘਰ ਵਿੱਚ ਇਹ ਸ਼ਬਦ ਨੂੰ ਗਾਉਣਾ ਹੈ। ਸਾਹਿਬ ਜੀ ਸੰਕੇਤ ਦੇ ਰਹੇ ਨੇ ਕਿ ਆਸਾ ਘਰ 10ਵਾਂ, ਮਹੱਲਾ 5ਵਾਂ, ਤੇ ਮਹੱਲਾ 5ਵਾਂ ਦਾ ਅਰਥ ਹੈ ਪੰਚਮ ਪਿਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਰੱਬੀ ਬੋਲ ਹਨ।

ਹੇ ਮਨੁੱਖ, ਹੇ ਮਨ, ਹੇ ਜਗਿਆਸੂ, ਜਿਸ ਨੂੰ ਤੂੰ ਸਥਿਰ ਕਰਕੇ ਮੰਨਦਾ, ਚਾਹੇ ਉਹ ਤੇਰਾ ਸਰੀਰ ਹੈ, ਚਾਹੇ ਘਰ ਪਰਿਵਾਰ, ਚਾਹੇ ਧਨ ਪਦਾਰਥ, ਰਾਜ ਭਾਗ ਸੰਪਤੀ, ਜਿਸ ਨੂੰ ਤੂੰ ਅਸਥਿਰ ਕਰ ਮੰਨੈ, ਤੇ ਪਾਹਨ ਦੋ ਦਾਹਾ, ਉਹ ਦੋ ਦਿਨਾਂ ਦੇ ਪ੍ਰਾਹੁਣੇ ਨੇ। ਪਾਹਨ ਦਾ ਅਰਥ ਹੈ ਪ੍ਰਾਹੁਣੇ, ਤੇ ਦੋ ਦਾ ਅਰਥ ਹੈ ਦੋ, ਦਾਹਾ ਦਾ ਅਰਥ ਹੈ ਦਿਨ। ਹੁਣ ਮੇਰੇ ਸਤਿਗੁਰਾਂ ਨੇ ਇਹ ਵੀ ਉਦਾਹਰਣ ਬਾਣੀ ਦੇ ਵਿੱਚ ਵਰਤੀ ਹੈ ਕਿ ਮਨੁੱਖ ਜਗਤ ਵਿੱਚ ਇੱਕ ਪ੍ਰਾਹੁਣੇ ਦੀ ਤਰ੍ਹਾਂ ਆਇਆ। ਸ਼ਬਦ ਇੱਥੋਂ ਸ਼ੁਰੂ ਹੁੰਦਾ, ਗੋਇਲ ਆਇਆ ਗੋਇਲੀ, ਕਿਆ ਤਿਸ ਡੰਪ ਪਸਾਰ, ਕਿ ਜਦੋਂ ਪਰਬਤਾਂ ਦੇ ਉੱਪਰ ਬਰਫ਼ ਪੈ ਜਾਂਦੀ ਹੈ ਤੇ ਗਵਾਲੇ ਗੁੱਜਰ ਲੋਕ ਆਪਣੇ ਗਊਆਂ ਨੂੰ, ਮੱਝਾਂ ਨੂੰ ਲੈ ਕੇ ਮੈਦਾਨੀ ਇਲਾਕਿਆਂ ਵੱਲ ਜਿੱਥੇ ਹਰੇ ਹਰੇ ਘਾਹ ਦੀ ਚਾਰਗਾਹ ਹੋਵੇ ਉੱਥੇ ਪਹੁੰਚ ਜਾਂਦੇ ਨੇ, ਪਰ ਜਦੋਂ ਬਰਫ਼ ਪੈਣੀ ਹਟ ਜਾਂਦੀ ਹੈ ਉਹ ਗਵਾਲੇ ਗੁੱਜਰ ਫਿਰ ਆਪਣੇ ਘਰਾਂ ਨੂੰ ਪਰਤ ਜਾਂਦੇ ਨੇ। ਮਨੁੱਖ ਜਗਤ ਵਿੱਚ ਗੋਇਲ ਵਾਸੇ ਦੀ ਤਰ੍ਹਾਂ ਆਇਆ, ਜਿਵੇਂ ਹਰ ਗਵਾਲਾ ਕੁਝ ਸਮੇਂ ਬਾਅਦ ਆਪਣੇ ਘਰ ਨੂੰ ਪਰਤ ਜਾਂਦਾ, ਇਸੇ ਤਰ੍ਹਾਂ ਜਿਸ ਦਿਨ ਸਾਨੂੰ ਸੁਨੇਹਾ ਆ ਗਿਆ ਅਸੀਂ ਵੀ ਇਸ ਜਗਤ ਰੂਪੀ ਗੋਇਲ ਵਾਸੇ ਨੂੰ ਛੱਡ ਕੇ ਤੁਰ ਜਾਣਾ ਹੈ। ਗੋਇਲ ਆਇਆ ਗੋਇਲੀ, ਕਿਆ ਤਿਸ ਡੰਪ ਪਸਾਰ, ਮੋਲਤ ਕੁੰਨੀ ਚੱਲਣਾ, ਤੂੰ ਸੰਭਲ ਘਰ ਬਾਰ, ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਤੇ ਅੱਗੇ ਫਿਰ ਮੇਰੇ ਸਤਿਗੁਰੂ ਦ੍ਰਿਸ਼ਟਾਂਤ ਦਿੰਦੇ ਨੇ, ਜੈਸੇ ਰਹਿਣ ਪਰਾਹੁਣੇ, ਉੱਠ ਚੱਲ ਸੈਂ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉ, ਸਭ ਫੁੱਲਾਂ ਕੀ ਬਾਗਾਤ। ਸਭ ਕਹਿੰਦੇ ਜਿਵੇਂ ਆਇਆ ਪਰਾਹੁਣਾ ਇੱਕ ਦਿਨ ਵਾਪਸ ਮੁੜ ਜਾਂਦਾ, ਜਿਵੇਂ ਖਿੜਿਆ ਫੁੱਲ ਇੱਕ ਦਿਨ ਮੁਰਝਾ ਜਾਂਦਾ। ਹੁਣ ਪਰਾਹੁਣੇ ਦੇ ਤੇ ਫੁੱਲ ਦੇ ਸੰਬੰਧ ਵਿੱਚ ਇਹ ਸਮਝਣਾ ਪਵੇਗਾ ਕਿ ਮੇਰੇ ਸਤਿਗੁਰੂ ਜੀ ਇੱਥੇ ਕੀ ਸਮਝਾਉਣਾ ਚਾਹੁੰਦੇ ਨੇ। ਵੇਖੋ, ਸਾਡੇ ਘਰਾਂ ਵਿੱਚ ਪਰਾਹੁਣੇ ਆਉਣ ਤੇ ਅਸੀਂ ਮਹਿਮਾਨ ਨਵਾਜ਼ੀ ਕਰਦੇ ਹਾਂ, ਗੱਲਾਂ ਬਾਤਾਂ ਕਰਕੇ ਮਨ ਪਰਚਾਵਾ ਵੀ ਕਰੀਦਾ, ਪਰ ਸਿਆਣਾ ਪਰਾਹੁਣਾ ਜਿਹੜਾ ਨਾ, ਉਹ ਜੋ ਕੁਝ ਘਰ ਦੇ ਵਿੱਚ ਉਹਨੂੰ ਛਕਾਇਆ ਜਾਵੇ, ਪਿਆਇਆ ਜਾਵੇ, ਉਹ ਪੀ ਕੇ ਖਾ ਕੇ ਤ੍ਰਿਪਤ ਹੁੰਦਾ, ਗੱਲਾਂ ਬਾਤਾਂ ਸੁਣ ਕੇ ਆਪਣਾ ਮਨੋਰੰਜਨ ਵੀ ਕਰਦਾ, ਪਰ ਇਹ ਖਿਆਲ ਰੱਖਦਾ ਵੀ ਮੈਂ ਇਸ ਘਰ ਦਾ ਮਾਲਕ ਨਹੀਂ, ਕੁਝ ਸਮੇਂ ਬਾਅਦ ਮੈਂ ਇਸ ਘਰ ਤੋਂ ਫਿਰ ਆਪਣੇ ਘਰ ਨੂੰ ਪਰਤ ਜਾਣਾ, ਮੈਂ ਇਸ ਘਰ ਵਿੱਚ ਇੱਕ ਪਰਾਹੁਣਾ ਹਾਂ। ਤੇ ਜਿਹੜਾ ਪੱਕੇ ਡੇਰੇ ਲਾ ਕੇ ਬਹਿ ਜਾਵੇ, ਫਿਰ ਲੋਕੀ ਉਸ ਪਰਾਹੁਣੇ ਦਾ ਕੀ ਹਾਲ ਕਰਦੇ ਨੇ, ਇੱਥੇ ਇਹ ਕੋਈ ਵਿਆਖਿਆ ਦਾ ਮੁਤਾਜ ਨਹੀਂ। ਇਸੇ ਤਰ੍ਹਾਂ ਮੇਰੇ ਸਤਿਗੁਰਾਂ ਨੇ ਜਗਤ ਵਿੱਚ ਮਨੁੱਖ ਨੂੰ ਪਰਾਹੁਣੇ ਦੀ ਤਰ੍ਹਾਂ ਦੱਸਿਆ ਕਿ ਪਰਾਹੁਣੇ ਦੀ ਤਰ੍ਹਾਂ ਰਵੀ, ਮਾਲਕ ਨਾ ਬਣ ਬੈਠੀ। ਜੇ ਮਾਲਕ ਬਣ ਕੇ ਬਹਿ ਗਿਓ ਤੇ ਤੇਰੀ ਹਾਲਤ ਉਸੇ ਪਰਾਹੁਣੇ ਵਰਗੀ ਬਣ ਜਾਵੇਗੀ ਜਿਹੜਾ ਕਿਸੇ ਦੇ ਘਰ ਗਿਆ ਤੇ ਕਹਿਣ ਲੱਗਾ ਜੀ ਹੁਣ ਤੇ ਮੈਂ ਇੱਥੇ ਪੱਕਾ ਹੀ ਰਹਿਣਾ। ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਬਚਨ ਕਹੇ, ਕਹਿਣ ਲੱਗੇ ਇੱਕ ਦਿਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਸਿੱਖਾਂ ਪੁੱਛਿਆ, ਪਾਤਸ਼ਾਹ ਜਦੋਂ ਸਾਡੇ ਘਰ ਕੋਈ ਪਰਾਹੁਣਾ ਆਉਂਦਾ ਜਾਂ ਅਸੀਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਂਦੇ ਹਾਂ ਤੇ ਸਾਨੂੰ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ। ਸਾਹਿਬ ਜੀ ਕਹਿਣ ਲੱਗੇ ਕਿ ਜਿਵੇਂ ਇੱਕ ਪਰਾਹੁਣਾ ਦੂਸਰੇ ਦੇ ਘਰ ਜਾਵੇ ਤੇ ਉਹ ਉਸ ਘਰ ਦੀ ਮਰਿਆਦਾ ਦਾ ਖਿਆਲ ਰੱਖਦਾ। ਆ ਵੇਖੋ, ਕਈ ਵਾਰ ਆਪਾਂ ਧਰਮ ਦੀ, ਗੁਰੂ ਦੀ ਦੱਸੀ ਹੋਈ ਮਰਿਆਦਾ ਮੰਨਣ ਤੋਂ ਆਨਾ ਕਾਨੀ ਕਰ ਜਾਂਦੇ ਹਾਂ। ਮੈਂ ਕਹਿੰਦਾ ਜਿਹੜਾ ਬੰਦਾ ਸਮਾਜ ਦੀ ਮਰਿਆਦਾ ਨਹੀਂ ਨਾ ਮੰਨਦਾ, ਇੱਕ ਦਿਨ ਲੋਕੀ ਉਹਨੂੰ ਸਮਾਜ ਤੋਂ ਖਾਰਜ ਕਰ ਦਿੰਦੇ। ਜਿਹੜਾ ਬੰਦਾ ਕਾਨੂੰਨ ਦੀ ਮਰਿਆਦਾ ਨਾ ਮੰਨੇ, ਉਹਦੇ ਚਲਾਨ ਤੱਕ ਕੱਟੇ ਜਾਂਦੇ ਨੇ। ਅਸੀਂ ਕਾਨੂੰਨ ਦੀ ਮਰਿਆਦਾ ਵੀ ਮੰਨਦੇ ਹਾਂ, ਅਸੀਂ ਸਮਾਜ ਦੀ ਮਰਿਆਦਾ ਵੀ ਮੰਨਦੇ ਹਾਂ ਕਿ ਆਹ ਭੈਣ ਹੈ, ਆਹ ਮਾਂ ਹੈ, ਆਹ ਪਤਨੀ ਹੈ। ਜਿਹੜਾ ਇਹ ਮਰਿਆਦਾ ਤੋੜ ਦੇਵੇ, ਆਪਾਂ ਕਹਾਂਗੇ ਵੇਖੋ ਪਸ਼ੂ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਸਾਡੀ ਜ਼ਿੰਦਗੀ ਵਿੱਚੋਂ ਧਰਮ ਦੀ ਮਰਿਆਦਾ ਅਲੋਪ ਹੋ ਜਾਵੇਗੀ ਤੇ ਫਿਰ ਵੀ ਸਾਡਾ ਜੀਵਨ ਪਸ਼ੂਆਂ ਵਰਗਾ ਹੀ ਰਹੇਗਾ। ਜਿਵੇਂ ਮਰਿਆਦਾ ਵਿੱਚ ਪਰਪੱਕ ਰਿਹਾ ਮਨੁੱਖ ਹੀ ਸੁਗੜ ਤੇ ਸਿਆਣਾ ਹੈ, ਸਾਊ ਹੈ, ਉਹਨੂੰ ਹੀ ਆਪਾਂ ਸੱਭਿਅਕ ਕਹਿ ਸਕਦੇ ਹਾਂ। ਤੇ ਜਿਹੜਾ ਮਰਿਆਦਾ ਤੋੜ ਦੇਵੇ, ਕਈ ਵਾਰ ਆਪਾਂ ਕਹਿੰਦੇ ਪਾਗਲ ਹੋ ਗਿਆ, ਇਹਨੂੰ ਪਾਗਲਖਾਨੇ ਵਿੱਚ ਭੇਜ ਦੇਵੋ। ਸਤਿਗੁਰੂ ਕਹਿਣ ਲੱਗੇ ਪ੍ਰਾਹੁਣਾ ਮਹਿਮਾਨ ਸੁਗੜ ਕਿਹੜਾ, ਗੁਰਮੁਖ ਸੁਗੜ ਸੁਜਾਨ ਗੁਰ ਸਮਝਾਇਆ, ਮਹਿਮਾਨੀ ਮਹਿਮਾਨ ਮਜਲਸ ਆਇਆ, ਖਵਾਲੇ ਸੋ ਖਾਣ ਪੀਐ ਪਿਆਇਆ, ਮਜਲਸ ਕਰ ਹੈਰਾਨ ਉੱਠ ਸਧਾਇਆ, ਕਰੈ ਨ ਗਰਭ ਗੁਮਾਨ ਹੱਸੈ ਹਸਾਇਆ।
ਦੂਜੇ ਘਰ ਜਾ ਕੇ ਇੱਕ ਤਾਂ ਹੰਕਾਰ ਨਹੀਂ ਕਰਦਾ, ਮਾਲਕ ਨਹੀਂ ਬਣ ਬਹਿੰਦਾ। ਜਿਸ ਤਰ੍ਹਾਂ ਘਰ ਵਾਲੇ ਚਾਹੁਣ, ਜੇ ਘਰ ਵਾਲੇ ਚਾਹੁਣ ਕਿ ਇਹ ਹੱਸੇ ਤੇ ਉਹ ਹੱਸਦਾ, ਜੇ ਘਰ ਵਾਲੇ ਚਾਹੁਣ ਕਿ ਉਹ ਗੰਭੀਰ ਹੋ ਕੇ ਬਵੇ ਤੇ ਉਹ ਗੰਭੀਰਤਾ ਨਾਲ ਬਹਿੰਦਾ। ਕਰੈ ਨਾ ਗਰਭ ਗੁਮਾਨ, ਹੱਸੈ ਹਸਾਇਆ ਪਹੁਨੜਾ ਪਰਵਾਨ, ਕਾਜ ਸੁਹਾਇਆ ਮਜਲਸ ਕਰ ਹੈਰਾਨ, ਉੱਠ ਸਦਾਇਆ ਐਸਾ ਪ੍ਰਾਹੁਣਾ ਜਿਸ ਮਜਲਸ ਦੇ ਜਿਸ ਇਕੱਠ ਦੇ ਜਾਂਦਾ, ਲੋਕਾਂ ਨੂੰ ਹੈਰਾਨ ਕਰਕੇ ਆਉਂਦਾ। ਲੋਕ ਕਹਿੰਦੇ ਨੇ ਇਹੋ ਜਿਹਾ ਪ੍ਰਾਹੁਣਾ ਫੇਰ ਆਵੇ। ਤੇ ਜੇ ਘਰ ਪ੍ਰਾਹੁਣਾ ਆਇਆ ਸ਼ਰਾਬ ਨਾਲ ਉਹ ਰੱਜਿਆ ਹੋਇਆ, ਸਾਰਾ ਘਰ ਉਲਟੀਆਂ ਕਰ ਕਰਕੇ ਭਰ ਦਿੱਤਾ, ਤੇ ਖਿਮਾ ਕਰਨਾ ਬਿਸਤਰੇ ਵਿੱਚ ਹੀ ਮਲ ਮੂਤਰ ਕਰੀ ਜਾਂਦਾ, ਸਵੇਰੇ ਉੱਠਿਆ ਤੇ ਮੂੰਹ ਵਿੱਚੋਂ ਗੰਦੀ ਹਵਾ ਆਉਂਦੀ ਹੈ। ਲੋਕ ਕਹਿੰਦੇ ਨੇ ਬਾਬਾ ਜੀ ਇਹੋ ਜਿਹੇ ਪ੍ਰਾਹੁਣੇ ਨੂੰ ਕਿਤੇ ਫੇਰ ਨਾ ਮੱਥੇ ਲਾਈ। ਮੇਰੇ ਸਾਹਿਬ ਜੀ ਕਹਿੰਦੇ ਪ੍ਰਾਹੁਣੇ ਬਣੋ, ਚੰਗੇ ਪ੍ਰਾਹੁਣੇ ਬਣੋ। ਸੰਸਾਰ ਤੋਂ ਤੁਰਨ ਲੱਗਿਆਂ ਲੋਕੀ ਤੁਹਾਨੂੰ ਯਾਦ ਕਰਨ ਕਿ ਕੋਈ ਜਗਤ ਸਰਾਂ ਦੇ ਵਿੱਚ ਮੁਸਾਫਰ ਬਣ ਕੇ ਆਇਆ ਸੀ। ਵਾਟ ਵਟਾਊ ਰਾਤ ਸਰਾਈ ਵਸਿਆ, ਉੱਠ ਚਲਸਿਆਂ ਪ੍ਰਭਾਤ ਮਾਰਗ ਦੱਸਿਆ, ਮੋਏ ਨਾ ਪੁੱਛਿਆ ਜਾਤ ਵਿਆਹ ਨਾ ਹੱਸਿਆ। ਕਹਿਣ ਲੱਗੇ ਇਹੋ ਜਿਹਾ ਪ੍ਰਾਹੁਣਾ ਬਣ ਕੇ ਆ, ਤੇ ਫਿਰ ਕੇਵਲ ਆਪਣੇ ਆਪ ਨੂੰ ਨਹੀਂ, ਕਹਿਣ ਲੱਗੇ ਜਿਨ੍ਹਾਂ ਨੂੰ ਤੂੰ ਸਥਿਰ ਕਰਕੇ ਸਮਝ ਰਿਹਾ ਉਹ ਵੀ ਤਾਂ ਦੋ ਦਿਨਾਂ ਦੇ ਚਾਰ ਦਿਨਾਂ ਦੇ ਪ੍ਰਾਹੁਣੇ। ਭਗਤ ਕਬੀਰ ਸਾਹਿਬ ਜੀ ਨੇ ਆਪਣੇ ਵਾਸਤੇ ਸ਼ਬਦ ਵਰਤੇ, ਕਹਿਣ ਲੱਗੇ ਕਬੀਰ ਮਾਟੀ ਕੇ ਹਮ ਪੂਤਰੇ, ਮਾਨਸ ਰੱਖਿਓ ਨਾਉ, ਚਾਰ ਦਿਵਸ ਕੇ ਪਹੁਨੇ ਵੱਡ ਵੱਡ ਰੂੰਦਾ ਠਾਉ। ਕਹਿੰਦੇ ਅਸੀਂ ਹੈ ਤਾਂ ਚਾਰ ਕੁ ਦਿਨਾਂ ਦੇ ਪ੍ਰਾਹੁਣੇ, ਪਰ ਵੇਖੋ ਅਸੀਂ ਮੱਲਾਂ ਕਿੰਨੀਆਂ ਮਾਰੀ ਜਾਂਦੇ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰ ਰਹੇ ਨੇ, ਜਿਸ ਨੂੰ ਤੂੰ ਅਸਤਰ ਕਰ ਮਾਨੈ ਤੇ ਪਾਹੁਨ ਦੋ ਦਾਹਾ। ਇਹ ਮੇਰੇ ਮਨਾ ਉਹ ਤਾਂ ਦੋ ਕੁ ਦਿਨਾਂ ਦੇ ਪ੍ਰਾਹੁਣੇ ਨੇ, ਜੈਸੇ ਰਹਿਣ ਪ੍ਰਾਹੁਣੇ ਉੱਠ ਚਲ ਸੈਂ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਓ ਸਭ ਫੁੱਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰੈ ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ, ਤੂੰ ਤੇ ਸੈਂਕੜੇ ਹਜ਼ਾਰਾਂ ਦਾ ਮਾਣ ਕਰਦਾ, ਜਿਨ੍ਹਾਂ ਦੇ ਲੱਖਾਂ ਕਰੋੜਾਂ ਨੇ, ਵੇਖ ਉਹ ਵੀ ਇਹ ਸਾਰਾ ਕੁਝ ਛੱਡ ਕੇ ਸੰਸਾਰ

0: ਭਾਵੇਂ ਘਰ ਪਰਿਵਾਰ ਵਿੱਚ ਪੁੱਤਰ ਧੀਆਂ ਨੇ, ਇਸਤਰੀ ਹੈ, ਘਰ ਹੈ, ਭਾਵੇਂ ਧਨ ਸਮੱਗਰੀ ਹੈ, ਪਰਮਾਤਮਾ ਤੋਂ ਬਿਨਾਂ ਇਹਨਾਂ ਦਾ ਮੋਹ ਸਭ ਮਿੱਥਿਆ ਹੈ। ਕੋਈ ਜਾਣੈ ਕਵਨ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ। ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਸਾਹਿਬ ਕਹਿੰਦੇ ਤੂੰ ਖਿੜ ਖਿੜਾ ਕੇ ਹੱਸਦਾ ਨਾ, ਮੁਕਤ ਮਾਲ ਕਣਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਦੈ ਤਾਂ ਮੈਂ ਸੰਤੋਖ ਨਾ ਪਾਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਗ ਸਖਾ ਸਭ ਤਜ ਗਏ ਕੋਉ ਨਾ ਨਿਭਿਓ ਸਾਧ ਦਾ ਸਾਨੂੰ ਸੰਦੇਸ਼ ਦਿੱਤਾ ਹੈ। ਉਹਨਾਂ ਦੇ ਸਪੁੱਤਰ ਗੁਰੂ ਕਲਗੀਧਰ ਪਾਤਸ਼ਾਹ ਇਹਨਾਂ ਬਚਨਾਂ ਦੀ ਪ੍ਰੋੜਤਾ ਕਰਦੇ ਹੋਏ ਆਪਣੀ ਪਾਵਨ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ, ਤਉ ਤਨ ਤਿਆਗਤ ਹੀ ਸੁਣ ਰੇ ਜੜ, ਪ੍ਰੇਤ ਬਖਾਣ ਤ੍ਰਿਆ ਭਜਦੈ ਹੈ। ਕਹਿਣ ਲੱਗੇ ਹੇ ਮੂਰਖਾ, ਜਿਸ ਦਿਨ ਤੇਰੇ ਤਨ ਵਿੱਚੋਂ ਪ੍ਰਾਣ ਨਿਕਲੇ ਨਾ, ਤੇ ਜਿਵੇਂ ਸਭ ਤੋਂ ਤੇਰੇ ਨੇੜੇ ਰਹਿਣ ਵਾਲੀ ਤੇਰੀ ਘਰ ਵਾਲੀ ਇਸਤਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ ਘਰ ਕੀ ਨਾਰ, ਵੇਖੋ ਮਨੁੱਖੇ ਦੇ ਨਾਲ ਕਿੰਨਾ ਹਿੱਤ ਕਰਦਾ। ਭਗਤ ਕਬੀਰ ਸਾਹਿਬ ਨੇ ਵੀ ਉਪਦੇਸ਼ ਦਿੱਤਾ, ਘਰ ਕੀ ਨਾਰ ਉਰੈ ਤਨ ਲਾਗੀ, ਉਹ ਤੋਂ ਭੂਤ ਪੂਤ ਕਰ ਭਾਗੀ। ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਰਹਿਤ ਸਦਾ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਘਰ ਵਾਲੇ ਕਹਿਣਗੇ ਵੀ ਤੂੰ ਧਾਹਾਂ ਮਾਰ, ਪ੍ਰੇਤ ਪ੍ਰੇਤ ਕਹਿ, ਵੇਖੀ ਕਿਤੇ ਫੇਰ ਨਾ ਇਹ ਜਿਉਂਦਾ ਹੋ ਜਾਵੇ। ਇਹ ਇਸ ਵਿਗੜੇ ਹੋਏ ਸਮਾਜ ਦੀ ਨਿਸ਼ਾਨੀ ਹੈ ਨਾ। ਜਿਹੜਾ ਬੰਦਾ ਸਾਰੀ ਉਮਰ ਘਰ ਲਈ ਕੰਮ ਕਾਜ ਕਰਦਾ ਥੱਕ ਗਿਆ, ਤੇ ਉਹਨੂੰ ਮੁੜ ਕੇ ਘਰ ਵਾਲੇ ਕਹਿੰਦੇ ਨੇ ਹੁਣ ਤੂੰ ਧਾਹਾਂ ਮਾਰ, ਉੱਚੀ ਉੱਚੀ ਪਿੱਟ, ਕਿਤੇ ਫੇਰ ਨਾ ਵਾਪਸ ਆ ਜਾਵੇ। ਆ ਧਾਹਾਂ ਮਾਰਨੀਆਂ ਪਿੱਟਣਾ ਸਿਆਪਾ, ਇਹਦਾ ਮਤਲਬ ਇਹੀ ਹੈ। ਇਸੇ ਕਰਕੇ ਮੇਰੇ ਸਤਿਗੁਰਾਂ ਨੇ ਗੁਰਸਿੱਖ ਨੂੰ ਇਹ ਸਭ ਕੁਝ ਕਰਨ ਤੋਂ ਵਰਜਿਆ। ਸਾਹਿਬ ਕਹਿੰਦੇ ਰੱਬ ਦੀ ਉਸਤਤ ਵਿੱਚ ਜੁੜ, ਤੇਰਾ ਵੀ ਭਲਾ ਤੇ ਵਿਛੜੀ ਹੋਈ ਰੂਹ ਦਾ ਵੀ ਭਲਾ। ਤੂੰ ਪਿੱਟਣਾ ਨਹੀਂ, ਸਿਆਪੇ ਨਹੀਂ ਕਰਨੇ, ਧਾਹਾਂ ਨਹੀਂ ਮਾਰਨੀਆਂ, ਪਰ ਦੁਨਿਆਵੀ ਲੋਕ ਕੀ ਕਰਦੇ ਨੇ, ਤਉ ਤਨ ਤਿਆਗਤ ਹੀ ਸੁਣ ਰੇ ਜੜ, ਪ੍ਰੇਤ ਬਖਾਣ ਤ੍ਰਿਆ ਭਜ ਜੈ ਹੈ। ਪੁੱਤਰ ਕਲੱਤਰ ਸੁਮਿੱਤਰ ਸਖਾ, ਇਹ ਬੇਗ ਨਕਾਰੋ ਆਇਸ ਦੇ ਹੈ, ਚੇਤ ਰੇ ਚੇਤ ਅਚੇਤ ਮਹਾਂ ਜੜ, ਅੰਤ ਕੀ ਵਾਰ ਅਕੇਲੋ ਹੀ ਜੈ ਹੈ। ਇਸ ਕਰਕੇ ਹੇ ਮੇਰੇ ਮਨਾ, ਪੁੱਤਰ ਕਲੱਤਰ ਗ੍ਰੇ ਸਗਲ ਸਮੱਗਰੀ, ਸਭ ਮਿੱਥਿਆ ਅਸਨਾਹਾ, ਇਹ ਸਾਰਾ ਮੋਹ ਜਿਹੜਾ ਹੈ ਮਿੱਥਿਆ ਹੈ। ਇੱਥੇ ਤੱਕ ਕਿ ਸਾਧੋ ਇਹ ਤਨ ਮਿੱਥਿਆ ਜਾਣੋ, ਜਾ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਣੋ, ਕਹੋ ਨਾਨਕ ਫਿਰ ਹਰ ਭਗਤ ਹੈ, ਤੇ ਰਾਖੋ ਮਨ ਮਾਹੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਆ ਰਹਿਣ ਵਾਲੀਆਂ ਵਸਤੂਆਂ ਨੇ ਇਹਨਾਂ ਨਾਲ ਜੁੜ, ਬਾਕੀ ਤੇ ਸਭ ਚਲੋ ਚਲਾਈ ਦਾ ਮੇਲਾ ਹੈ।
1: ਰੇ ਮਨ ਕਿਆ ਕਰਹਿ ਹੈ ਹਾ ਹਾ,
0: ਇਹ ਮੇਰੇ ਮਨ ਤੂੰ ਘਰ ਪਰਿਵਾਰ ਵਿੱਚ ਮੋਹ ਮਾਇਆ ਦੇ ਕੌਤਕਾਂ ਵਿੱਚ ਕਿਉਂ ਖਿੜ ਖਿੜਾ

0: ਤੂੰ ਧਿਆਨ ਨਾਲ ਵੇਖ ਕੇ ਸਾਰਾ ਕੁਝ ਹਰ ਚੰਦੌਰੀ ਦੀ ਨਗਰੀ ਦੀ ਤਰ੍ਹਾਂ ਮਿੱਥਿਆ ਹੈ। ਇਸ ਕਰਕੇ ਤੂੰ ਇਸ ਜਗਤ ਵਿੱਚ ਰਹਿੰਦਾ ਹੋਇਆ ਆਪਣੇ ਆਪ ਨੂੰ ਨਿਰਲੇਪ ਰੱਖ ਕੇ ਇੱਕ ਰੱਬ ਦੀ ਭਜਨ ਬੰਦਗੀ ਵਿੱਚ ਜੁੜ, ਤਾਂ ਕਿ ਤੈਨੂੰ ਬਹੁਤ ਵੱਡਾ ਲਾਹਾ ਪ੍ਰਾਪਤ ਹੋ ਸਕੇ।
1: ਰਹਾਓ
0: ਰਹਾਓ ਦਾ ਭਾਵ ਠਹਿਰਾਓ, ਵਿਸ਼ਰਾਮ ਕਿ ਇੱਥੇ ਰੁਕ। ਇਹਨਾਂ ਪੰਕਤੀਆਂ ਨੂੰ ਧਿਆਨ ਨਾਲ ਵਿਚਾਰ। ਇਹਨਾਂ ਪੰਕਤੀਆਂ ਦੇ ਵਿੱਚ ਹੀ ਅਸਲ ਵਿੱਚ ਸ਼ਬਦ ਦਾ

ਆਗਿਆ ਆ ਗਈ। ਇੱਕ ਮਹੂਰਤ ਵੇਖੀ, ਇੱਕ ਚਸੇ ਵਿੱਚ ਜਿਹੜਾ ਪਲ ਦਾ ਤੀਸਰਾ ਹਿੱਸਾ ਹੈ ਨਾ, ਸਮੇਂ ਦੀ ਵੰਡ, ਵਿਸੋਏ ਚਸਿਆਂ ਘੜੀਆਂ ਪਹਿਰਾਂ ਸਿੱਤੀ ਵਾਰੀ ਮਾਂ ਹੋਆ, ਜਿਵੇਂ ਯੁੱਗ ਨੇ, ਸਦੀਆਂ ਨੇ, ਸਾਲ ਨੇ, ਮਹੀਨੇ ਨੇ, ਹਫ਼ਤੇ ਨੇ, ਦਿਨ ਨੇ, ਦਿਨ ਵਿੱਚ 24 ਘੰਟੇ ਨੇ, ਇਸੇ ਤਰ੍ਹਾਂ 8 ਪੈਰ ਨੇ, 60 ਘੜੀਆਂ ਨੇ, ਫਿਰ ਵਿਸੇ ਨੇ, ਚਸੇ ਨੇ, ਪਲ ਨੇ, ਮਹੂਰਤ ਨੇ। ਸਭ ਕਹਿਣ ਲੱਗੇ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜਿਉਂ ਕਹੋ ਕਵਨ ਬਿਦਲੀਜੈ। ਆ ਕਈ ਵਾਰ ਬੱਚੇ ਦਾ ਅਸੀਂ ਜਨਮ ਦਿਨ ਮਨਾਉਂਦੇ ਹਾਂ ਨਾ, ਅਤੇ ਅਸੀਂ ਹੱਸਦੇ ਹਾਂ, ਕੇਕ ਕੱਟਦੇ ਹਾਂ। ਵੈਸੇ ਅੱਜ ਤਾਂ ਬਹੁਤ ਵੱਡੀ ਮਨਮਤ ਕਿ ਇੱਕ ਪਾਸੇ ਤੇ ਆਪਾਂ ਗੁਰਦੁਆਰਿਆਂ ਦੇ ਅੰਦਰ ਸ਼ਬਦ ਕੀਰਤਨ ਰਾਹੀਂ, ਕਥਾ ਵਿਚਾਰਾਂ ਰਾਹੀਂ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਂਦੇ ਹਾਂ, ਅਤੇ ਮਨਮਤੀ ਲੋਕ ਗੁਰਦੁਆਰਿਆਂ ਵਿੱਚ ਆ ਕੇ ਵੀ ਕੇਕ ਕੱਟਣਗੇ, ਕਹਿਣਗੇ ਕਿ ਅਸੀਂ ਕੇਕ ਕੱਟ ਕੇ ਜਨਮ ਦਿਨ ਮਨਾਉਣਾ। ਕੇਕ ਤਾਂ ਇੱਕ ਪਾਸੇ ਰਿਹਾ, ਵਿਸਾਖੀ ਵਾਲੇ ਦਿਨ ਮਨਮੁੱਖ ਸ਼ਰਾਬ ਨਾਲ ਰੱਜੇ ਹੁੰਦੇ ਨੇ, ਅਤੇ ਜੇ ਪੁੱਛੀਏ ਵੀ ਇਹ ਕੀ ਬਈ ਅੱਜ ਗੁਰੂਆਂ ਦਾ ਦਿਨ ਨਹੀਂ, ਆਪਾਂ ਖੁਸ਼ੀ ਨਹੀਂ ਮਨਾਉਣੀ। ਹੁਣ ਉਹ ਮਨ ਮਤ ਨੂੰ ਹੀ ਗੁਰਮਤ ਦੱਸੀ ਜਾਂਦੇ ਨੇ, ਇਸ ਕਰਕੇ ਉਹਨਾਂ ਨੂੰ ਆਪਾਂ ਨਾ ਤਾਂ ਨੇਮੀ ਕਹਿ ਸਕਦੇ ਹਾਂ, ਨਾ ਪ੍ਰੇਮੀ ਕਹਿ ਸਕਦੇ ਹਾਂ। ਉਹ ਇੱਕ ਬਹੁਤ ਵੱਡਾ ਮਾਨੋ ਸਿੱਖੀ ਦੇ ਲਈ ਘਾਟਾ ਹੈ, ਜਿਹੜੇ ਲੋਕ ਸ਼ਬਦ ਕੀਰਤਨ ਨਾਲੋਂ ਟੁੱਟ ਕੇ ਕੇਕ ਕੱਟ ਕੇ ਕਹਿੰਦੇ ਨੇ ਅਸੀਂ ਜਨਮ ਦਿਨ ਮਨਾਉਣਾ। ਆਪਾਂ ਐਂ ਨਹੀਂ ਕਹੀ ਚੱਲੀਏ ਵੀ ਉਹਨਾਂ ਨੂੰ ਵੀ ਨਾਲ ਰਲਾ ਲਈਏ, ਗਿਣਤੀ ਵਧੇਗੀ, ਨਹੀਂ, ਇਸ ਤਰ੍ਹਾਂ ਨਹੀਂ। ਮੇਰੇ ਸਾਹਿਬ ਜੀ ਨੇ ਸ਼ਬਦ ਵਰਤੇ, ਕਹਿਣ ਲੱਗੇ, ਜਨਨੀ ਜਾਨਤ ਸੁੱਤ ਵੱਡਾ ਹੋਤ ਹੈ। ਮਾਂ ਕਹਿੰਦੀ ਆ ਮੇਰਾ ਪੁੱਤ ਵੱਡਾ ਹੋਇਆ, ਇਹਦਾ ਸਾਲ ਬਾਅਦ ਜਨਮ ਦਿਨ ਆਇਆ, ਪਰ ਉਹਨੂੰ ਪਤਾ ਨਹੀਂ ਕਿ ਹਰ ਸਾਲ ਬਾਅਦ ਇਹਦੀ ਉਮਰ ਘੱਟ ਗਈ ਹੈ। ਉਹ ਖਿੜ ਖਿੜਾ ਕੇ ਹੱਸਦੀ ਹੈ, ਅਤੇ ਉੱਪਰ ਜਮਦੂਤ ਵੇਖ ਕੇ ਤੱਕ ਰਿਹਾ ਹੁੰਦਾ ਵੀ ਮਾਂ ਇਹ ਤਾਂ ਮੌਤ ਦੇ ਹੋਰ ਨੇੜੇ ਹੋ ਗਿਆ। ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮਰਾਓ ਹੱਸੈ। ਅਸੀਂ ਹੱਸਦੇ ਹਾਂ, ਲਾਡ ਲਡਾਉਂਦੇ ਹਾਂ ਕਿ ਵੇਖੋ ਜੀ ਜਨਮ ਦਿਨ ਆ ਗਿਆ, ਪਰ ਜੇ ਕਿਤੇ ਹਰ ਜਨਮ ਦੇ ਦਿਨ ਆਪਾਂ ਗੁਰਮਤ ਸਮਾਗਮ ਕਰਕੇ ਇਹ ਸਮਝ ਲਈਏ ਕਿ ਵੇਖੋ ਹਰ ਇੱਕ ਮਨੁੱਖ ਦਾ ਹਰ ਪਲ ਹਰ ਘੜੀ ਬਤੀਤ ਹੁੰਦੀ ਜਾ ਰਹੀ ਹੈ, ਅਸੀਂ ਮੌਤ ਦੇ ਨੇੜੇ ਜਾ ਰਹੇ ਹਾਂ, ਅਤੇ ਫਿਰ ਤਾਂ ਸਾਡਾ ਮਾਨੋ ਹਰ ਪਲ ਹਰ ਘੜੀ ਸਫਲੀ ਹੋਵੇਗੀ। ਆਵਗ ਆਗਿਆ ਪਾਰ ਬ੍ਰਹਮ ਕੀ, ਉੱਠ ਜਾਸੀ ਮੋਹਤ ਚਸਾਹਾ। ਇੱਕ ਮਹੂਰਤ, ਇੱਕ ਮਾਨੋ ਚਸੇ ਵਿੱਚ, ਪਲ ਦੇ ਤੀਜੇ ਹਿੱਸੇ ਵਿੱਚ ਹੀ ਤੂੰ ਸਭ ਕੁਝ

ਆਖੇ ਮੇਰੇ ਮਨਾ ਤੂੰ ਜਿੰਨਾ ਤੁਰਦਾ ਫਿਰਦਾ ਇਹ ਵੀ ਗਿਣਤੀ ਵਿੱਚ ਹੈ, ਜਿੰਨਾ ਤੂੰ ਬੈਠਦਾ ਇਹ ਵੀ ਗਿਣਤੀ ਵਿੱਚ ਹੈ, ਜਿੰਨੇ ਅਸੀਂ ਸਵਾਸ ਲੈ ਰਹੇ ਹਾਂ ਇਹ ਵੀ ਲੇਖੇ ਵਿੱਚ ਨੇ। ਇਸ ਕਰਕੇ ਨਾ ਤਾਂ ਤਿਲ ਵੱਧਦੇ ਨੇ ਤੇ ਨਾ ਤਿਲ ਘੱਟਦੇ ਨੇ। ਸਾਹਿਬ ਕਹਿਣ ਲੱਗੇ ਸਭ ਕੁਝ ਗਿਣਤੀ ਮਿਣਤੀ ਵਿੱਚ ਹੈ ਤੇ ਜਿਸ ਦਿਨ ਇੱਕ ਇੱਕ ਕਰਦਿਆਂ ਗਿਣਤੀ ਮੁੱਕ ਗਈ ਤੇ ਤੇਰੇ ਸਵਾਸ ਖਤਮ ਹੋ ਜਾਣੇ ਨੇ। ਤਾਂ ਹੀ ਮੇਰੇ ਸਾਹਿਬ ਜੀ ਨੇ ਕਿਹਾ ਸੀ ਹਮ ਆਦਮੀ ਹਾਂ ਇੱਕ ਦਮੀ ਮੋਲਤ ਮੋਤ ਨਾ ਜਾਣਾ। ਕਹਿਣ ਲੱਗੇ ਅਸੀਂ ਇੱਕ ਦਮ ਦੇ ਆਦਮੀ ਹਾਂ, ਸਵਾਸ ਅੰਦਰ ਗਿਆ ਵਾਪਸ ਆ ਗਿਆ, ਵਾਪਸ ਆਇਆ ਅੰਦਰ ਚਲਿਆ ਗਿਆ ਤੇ ਜ਼ਿੰਦਗੀ ਹੈ, ਨਹੀਂ ਤੇ ਜ਼ਿੰਦਗੀ ਰੁਕ ਜਾਣੀ ਹੈ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਕਿ ਮਨੁੱਖ ਵੇਖੋ ਕਈ ਵਾਰ ਆਪਣੇ ਸਵਾਸਾਂ ਤੇ ਵੀ ਗੁਮਾਨ ਕਰਦਾ, ਨਫਸ ਕੀ ਆਮਦੋ ਸੇ ਸੁੱਤ ਕੋ ਗੁਮਾਨ ਹੋਤਾ ਹੈ, ਸਲਤ ਰਹਾ ਹੈ ਮੇਰੀ ਜ਼ਿੰਦਗੀ ਕਾ ਪੈਮਾਨਾ। ਸਵਾਸਾਂ ਨਾਲ ਹੰਕਾਰ ਨਹੀਂ ਕਰਨਾ, ਸਗੋਂ ਸਵਾਸ ਤਾਂ ਜ਼ਿੰਦਗੀ ਦੇ ਪੈਮਾਨੇ ਨੂੰ ਛਣਕਾ ਰਹੇ ਨੇ, ਟਣਕਾ ਰਹੇ ਨੇ, ਦੱਸ ਰਹੇ ਨੇ ਕਿ ਇੱਕ ਦਿਨ ਆਖਰੀ ਸਵਾਸ ਜਿਸ ਦਿਨ ਜ਼ਿੰਦਗੀ ਦਾ ਅੰਤ ਹੋ ਜਾਣਾ।

ਕਰਕੇ ਹੇ ਨਾਨਕ ਤੂੰ ਵੀ ਸਦਾ ਉਸ ਪਰਮਾਤਮਾ ਦੀ ਕੀਰਤੀ ਕਰ। ਨਾਨਕ ਸ਼ਬਦ ਇੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੰਜਵੇਂ ਨਾਨਕ ਦੇ ਰੂਪ ਵਿੱਚ ਵੀ ਵਰਤਿਆ ਹੈ, ਸੰਬੋਧਨ ਵੀ ਹੈ ਕਿ ਹੇ ਨਾਨਕ ਤੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰ। ਆਪਣੇ ਮਨ ਨੂੰ ਸੰਬੋਧਨ ਕਰਕੇ ਸਿੱਖਿਆ ਸਾਨੂੰ ਦੇ ਰਹੇ ਨੇ, ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਿਗੁਰ ਚਰਨ ਉਟਾਹਾ। ਜਿਹੜੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਗਏ ਉਹ ਇਸ ਮੋਹ ਮਾਇਆ ਦੇ ਭੁਲੇਖੇ ਤੋਂ ਆਪਣੇ ਆਪ ਨੂੰ ਬਚਾ ਲੈਂਦੇ ਨੇ। ਸਮਝ ਆ ਜਾਂਦੀ ਹੈ ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਤਾ ਜਲ। ਜਿਵੇਂ ਤਿਣਕੇ ਦੀ ਅੱਗ ਕੁਝ ਨਹੀਂ ਸਵਾਰਦੀ, ਜਿਵੇਂ ਬੱਦਲਾਂ ਦੀ ਛਾਂ ਕਿੰਨਾ ਚਿਰ ਤੱਕ ਭਰੋਸਾ ਤੇ ਹੜਾਂ ਦਾ ਪਾਣੀ ਬਰਬਾਦ ਕਰਕੇ ਰੱਖ ਦਿੰਦਾ। ਹੇ ਜੀਵ, ਪਰਮਾਤਮਾ ਤੋਂ ਬਿਨਾਂ ਧਨ ਸੰਪਤੀਆਂ ਬਿਲਕੁਲ ਇਸੇ ਤਰ੍ਹਾਂ ਦੀਆਂ ਨੇ। ਸਤਿਗੁਰੂ ਕਿਰਪਾ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣਹਾਰੇ, ਕੇਤੇ ਤੇਰੇ ਰਾਗ ਭਰੀ ਸਿਉਂ ਕਹੀ ਹੈ, ਕੇਤੇ ਤੇਰੇ ਗਾਵਣਹਾਰੇ। ਗਾਵਣ ਤੁਦਨਾਉ ਪਵਨ ਪਾਣੀ ਬਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਦਨਾਉ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਦਨੋ ਇੰਦਰ ਇੰਦਰ ਆਸਣ ਬੈਠੇ, ਦੇਵਤੇ ਆਂਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਬੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵਿਦਾ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਾਇਆ ਲਈ। ਗਾਵਣ ਤੁਦਨੋ ਰਤਨ ਉਪਾਏ ਤੇਰੇ, ਅੜਸਠ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੇ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਦਨੋ ਗਾਵਣ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਣ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿੰਦ ਰਚਾਈ। ਰੰਗੀ ਰੰਗੀ ਪਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ।

ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖਾ ਏ ਖਾਏ ਚਲੀ ਹੈ ਭੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਇ ਰਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਈ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋਹੋਆ ਨਾ ਕੋਏ ਜੇ ਵੜਿਆਪ ਤੇ ਵੜ ਤੇਰੀ ਦਾਤ ਜੈਨ ਦਿਨ ਕਰ

ਹਰਿ ਆਰਾਉ। ਜਨਨ ਪਿਤਾ ਲੋਕ ਸੁਤ ਬਨਿਤਾਉ, ਕੋਇ ਨ ਕਸਕੀ ਧਰਿਆ। ਸਿਰ ਸਿਰ ਰਿਜਕ ਸੰਭਾਈ ਠਾਕੁਰ, ਕਾਹੀ ਮਨ ਭਉ ਕਰਿਆ। ਊੜੇ ਊੜਿਆ ਵੈਸੈ ਕੋਸਾਂ, ਆਂਤਸ ਪਾਛੈ ਬਚਰੀ ਸ਼ਰਿਆ। ਤਿੰਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮਾ ਪਾਰਾ। ਸਭ ਧਿਆਵ ਹੈ

ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬਣ

ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਭ ਹੋਏ ਤੁਧ ਵੈਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਪ ਕਿਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਜਨ ਕੀ ਸ਼ਰਣਾ ਜਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ

ਕੁੰਤੀ ਚ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਵਰਤ ਪਾਰਾ ਹਮਰੇ ਦੁਸ਼ਟ ਸਭ ਤੁਮ ਕਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਥਾ ਤੋਰ ਭਜਨ ਕੀ ਰਹਿ ਪਿਆਸਥਾ ਤੁਮ ਹੈ ਸ਼ਾਡ ਕੋਈ ਅਵਰ ਨਾ ਤਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚਮ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਭਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪਛਾ ਸਰੀ ਅਸਤੁ ਕਰੇ ਹੋ ਰੱਛਾ ਰਾਖ ਲੇਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਬਧਰਾ ਕਾਲ ਪਾਏ ਸਭ ਜੂ ਅਬਧਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਬਲ ਮੋਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਜਾਨਤ ਚੀਟੀ ਤੇ ਕੂੰਜਰ ਅਸ ਥੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਗੜ ਗੜ ਕੇ ਬੜ ਬੜ ਕੀ ਜਾਣੈ ਜਬ ਉਦ ਕਰਖ ਕਰੈ ਕਰਤਾਰ ਪ੍ਰਜਾ ਧਰਤ ਤਬ ਦੇਹ ਅਪਾਰਾ

ਬੈਨ ਬੈਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਪਾਂਡਜ ਜੇਰਜ ਸਿਧ ਜਕੀਨੀ ਉਤਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਵਾ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਜਾਮ ਪਵ ਆਦਿ ਜੁਗਾਦ ਸਰੂਪ ਸੁਜਾਮ ਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੋਸ਼ੀ ਤੇ ਉਠ ਬਦੁੱਧ ਪਾਤਾ ਸਕਲ ਮਲੇਸ਼ ਕਰੋ ਰਣ ਖਾਤਾ ਜੇ ਅਸਤ ਹੋ ਜੋ ਤਬ ਸ਼ਰਣੀ ਪਰੇ ਦਿਨ ਕੇ ਦੋਸ਼ਟ ਦੁਖ ਤੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੀ ਦਿਨ ਕੇ ਤੁਮ ਸੰਕਟ ਸਵਟਾਰੇ ਜੋ ਕੱਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰੈਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿਓ ਤਾਂ ਕਿ ਤਾਪ ਦਨ ਕਮੋ ਹਰਿਓ।

ਅਈ ਉਬਾਰਾ ਜੈਨ ਨਾਰ ਨਾਮ ਤਿਆਰ ਕਹਾਲ ਦਾਰਿਦ ਦੁਸ਼ਟ ਦੋਖ ਤੇਰਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈਲ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਭੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸਰੀ ਅਸਬਾਨ ਕਿਰਪਾ ਤੁਮਰੀ ਕਾਰੁ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹਰਾ

ਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਏ ਕਰਤਾ ਤੇਰਾ ਏ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਏ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸਨੀ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨ

ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਈ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖਿਓ ਉਧਾਰੋ ਸਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕਹੇ ਅਰਦਾਸ।

ਜਿਹਨਾਂ ਦੀਆਂ ਕੋਈ ਐਸਾ

ਚੌਂਕੀਆਂ ਝੰਡੇ

ਸ਼੍ਰੀ ਵਾਸਤਵ ਰਾਮ ਦਿਆਲੀ ਵਾਸਤਵ ਜੀ ਵਸਤੂ ਜੀ ਮਾਨ ਮਾਨ ਜਿਵੇਂ ਕਾਲਾ ਕਾਲ

गुरु ग्रंथ।

ਸਤਿ ਸ੍ਰੀ ਅਕਾਲ।

ਜਪਮਨ ਸਤਨਾਮ ਸਦਾ ਸਤਨਾਮ ਹਲਤ ਬਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾਰਹ ਜਹ ਹਰ ਸਿਮਰਨ ਭਇਆ ਤਹ ਉਪਾਧ ਗਤ ਕਿਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭਇਆ ਤਹ ਉਪਾਧ ਗਤ ਕਿਨੀ ਵੱਡ ਭਾਗੀ ਹਰ ਜਪਨਾ ਜਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਸੋਹਿਲਾ ਰਾਗੌੜ ਜੀ ਕੀ ਮਹੱਲਾ ਪਹਿਲਾ। ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀ ਕਾਕੀ ਆਏ, ਕਰਤੇ ਕਾ ਹੋਏ ਵਿਚਾਰੂ, ਚਿਤ ਕਰ ਗਾਵੋ ਸੋਹਿਲਾ ਸਿਵਰ ਸਜਣਹਾਰੂ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ ਹੈ ਸਦਾ ਸੁਖ ਹੋਏ ਰਾਉ। ਨਿਤ ਨਿਤ ਜੀਅੜੇ ਸੰਭਾਲੀਆਂ ਨਾ ਦੇਖੇ ਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੇ ਕਿਸਦਾ ਤੀ ਕਵਣ ਸਮਾਨ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਜਿਉ ਸਜਣਾ ਫੀਸੜੀਆਂ ਜਾਂ ਹੋਵੇ ਸਹਿਬ ਸਮੇਲ, ਕਰ ਕਰ ਇਹੋ ਪਾਹੁਣ ਚਾਲ ਸਦਲੇ ਨਿਤ ਪਵਨ, ਸਦਨ ਹਰ ਸਿਮਰੀਐ ਨਾਨਕ ਸੇ ਦੇ ਅਵਨ। ਰਾਜਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸਨ ਏਕ, ਬਾਬਾ ਜੈਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਇ ਰਾਉ। ਵਿਸ਼ਵੇ ਚਸਿਆ ਘੜੀਆਂ ਪਹਿਰਾ, ਆਮ ਸਿੱਤੀ ਵਾਰੀ ਮਹਾਂ ਹੋਆ, ਸੂਰਜੇ ਕੁਰਤ ਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡੋ ਜਨਕ ਮੋਤੀ, ਰੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲ ਅੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜ ਅੰਤ ਤੇਰੀ ਰਾਉ, ਸਹਿਸ ਪਵ ਨੈਨ ਨੈਨ ਨੈਨ ਹੈ ਤੋਏ ਕਉ, ਸਹਿਸ ਮੂਰਤ ਨਨਾ ਏਕ ਤੋਈ, ਸਹਿਸ ਪਦ ਬਿਮਲ ਨਾਨੇਕ ਪਦ ਗੰਧ ਵੈਨੋ, ਸਹਿਸ ਪਵ ਗੰਧ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਈ, ਗੁਰਸਾਖੀ ਜੋਤ ਪ੍ਰਗਟ ਹੋਈ, ਜੋ ਤਿਸ ਭਾਵੈ ਸੋ ਆਰਤੀ ਹੋਈ, ਹਰ ਚਰਨ ਕਵਲ ਮਕਰੰਦ ਲੋਭ ਵਿੱਚ ਮਨੋ, ਅਨਦਿਨ ਮੋਹੇ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿ ਨਿਕਾ ਹੋਈ, ਜਾ ਕੇ ਤੇਰੇ ਨਾਹੀ ਵਾਸਾ। ਰਾਹ ਗੋੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੀ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੀ, ਕਰ ਸਾਧੂ ਅੰਜਲੀ ਪੁੰਨ ਵਡਾਹੀ, ਕਰ ਡੰਡਾਓ ਤ ਪੁੰਨ ਵਡਾਹੀ, ਰਾਉ ਸਾਕਤ ਹਰ ਸਾਧ ਨ ਜਾਣਿਆ, ਤਿਨ ਅੰਤਰ ਹੋ ਮੈਂ ਕੰਡਾਹੀ, ਜਿਉ ਜਿਉ ਚਲਹੈਂ ਚੁਬੈ ਦੁਖ ਪਾਵਹੈਂ, ਜਮਕਾਲ ਸਹੈਂ ਸਿਰ ਡੰਡਾਹੀ, ਹਰ ਜਨ ਹਰ ਹਰ ਨਾਮ ਸੁਮਾਣੀ, ਦੁਖ ਜਨਮ ਮਰਨ ਪਵ ਖੰਡਾਹੀ, ਅਵਨਾਸੀ ਪੁਰਖ ਭਾ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੀ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਾਰ ਰਾਖ ਰਾਖ ਵੱਡ ਵਡਾਹੀ, ਜਨ ਨਾਨਕ ਨਾਮ ਅਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੀ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਤੀਹਾਂ ਖਾਟ ਚਲੋ ਹਰ ਲਾਹਾ, ਆ ਗਏ ਬਸਨ ਸੁਹੇਲਾ, ਔਧ ਘਟੈ ਦਿਨ ਸਰਹਿਣ ਹਾਰੀ, ਮਾਨ ਗੁਰਮਿਲ ਕਾ ਸੁਵਾਰੀ, ਰਾਉ ਇਹ ਸੰਸਾਰ ਵਿਕਾਰ ਸੰਸੇ ਮਹਿ, ਕਰੋ ਬ੍ਰਹਮ ਗਿਆਨੀ ਜਿਸੈ ਜਗਾਏ, ਪਿਆ ਰਹੇ ਰਾਸ ਤੂ ਅਕਥ ਕਥਾ ਤਿੰਨ ਜਾਨੀ, ਜਾ ਕੋ ਆਹੀ ਸੂਈ ਵਿਹਾ ਜੋ, ਹਰ ਗੁਰ ਤੇ ਮਨ ਵਸੇਰਾ, ਨਿਜ ਕਰ ਮਹਿਲ ਪਾਓ ਸੁਖ ਸਹਿਜੇ, ਬਹੁਰ ਨਾ ਹੋਈ ਗੋਪੀਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਤੂਰੇ। ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਦਿਆ ਗਏ ਅਰਦਾਸ ਹਮਾਰੀ, ਬਹੁਤ

Thank you.

0: Today, Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਸਤੇ ਜਾਪ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਸਰਵਣ ਕਰੀਏ। ਅੱਜ ਦਾ ਵਿਸ਼ੇਸ਼ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਅੰਮ੍ਰਿਤ ਵੇਲੇ ਤੋਂ ਆਰੰਭ ਹੈ ਜੋ ਦੇਰ ਰਾਤ ਤੱਕ ਸਜੇਗਾ। ਇੱਕ ਵਾਰ ਫਿਰ ਸਾਰਿਆਂ ਨੂੰ ਲੱਖ ਲੱਖ ਵਧਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀਓ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਚੋਂ ਕੰਚਨ ਭਇਓ ਸ਼ਬਦ ਗੁਰ ਸ੍ਰਵਣੇ ਸੁਣਿਓ ਦੇਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਬਣਿਓ ਲੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੇ ਪਾਹਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰੇ

ਨਾਨਕ ਦਾਸ ਬੋਲੇ ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸਿੰਘ ਜੀਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਕਿਤਨਾ ਭਾਗ ਭਰਿਆ ਹੈ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸੁਖੀਏ ਸੋਗ ਦੁੱਖ ਨ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋ। ਸੱਚਮੁੱਚ ਅੱਜ ਦੇ ਦਿਨ ਗੁਲਾਮੀ ਦੇ ਬੰਧਨ ਕੱਟਣ ਲਈ ਨਿਮਾਣਿਆਂ ਨਤਾਣਿਆਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਚਿੜੀਆਂ ਤੋਂ ਬਾਜ ਤੁੜਾਉਣ ਲਈ ਗਿੱਦੜਾਂ ਤੋਂ ਸ਼ੇਰ ਬਣਾਉਣ ਲਈ ਰੰਗਾਂ ਸੇ ਰਾਹ ਬਣਾਉਣ ਲਈ ਸਾਹਿਬ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਤਾਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵਦੇ ਐਸੇ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਅਤੇ ਸਮੂਹ ਦੁਨੀਆਂ ਦੇ ਅੰਦਰ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਗੁਰੂ ਕੇ ਸਿੰਘ ਬੈਠੇ ਨੇ ਅਤੀ ਚਾਅ ਤੇ ਮਾਂ ਨਾਲ ਮਨਾ ਰਹੇ ਹਨ। ਆਪ ਜੀ ਦਾ ਚਾਅ ਵੀ ਸਲਾਹਣ ਯੋਗ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਇਹ ਬਾਣੀ ਜਾਇਬ ਸਾਹਿਬ ਦੀ ਵਿਚਾਰ ਦੀ ਲੜੀ ਆਰੰਭ ਕੀਤੀ ਹੈ। ਆਓ ਸਭ ਤੋਂ ਪਹਿਲਾਂ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਤੇ ਜਗਤ ਨੂੰ ਲੱਖ ਲੱਖ ਵਧਾਈ ਹੋਵੇ। ਆਓ ਇਹ ਕਾਰਜ ਆਰੰਭ ਕਰੀਏ ਰੁਆਲ ਛੰਦ ਤੋਂ ਪ੍ਰਸਾਦ। ਇਹ ਛੰਦ ਦਾ ਨਾਮ ਤੁਸੀਂ ਸੁਣ ਲਿਆ, ਇਹਦੀ ਚਾਲ ਵੀ ਬੜੀ ਵੱਖਰੀ ਹੈ। ਜਦੋਂ ਤੀਕਰ ਉਸ ਚਾਲ ਨੂੰ ਸਮਝ ਕੇ ਨਹੀਂ ਪੜਾਂਗੇ ਇਹਦਾ ਪੂਰਾ ਆਨੰਦ ਨਹੀਂ ਆਵੇਗਾ। ਤੋ ਆਪ ਸਾਰਿਆਂ ਨੇ ਰਸਨਾ ਪਵਿੱਤਰ ਕਰਨੀ ਹੈ,

जत्र तत्र विराजहि अवधूत रूप रसान।

नित्य कोट सिमृत प्राण शास्त्र न आवई वोचित तो शास्त्र जी ये ठीक है कि छंदी चाल दासरे ने जो अपने विद्वान उस्तादा तो गुरसिखा तो सीखी से समझी वो तुहानू पढ़ाने का यतन किया है ये तुसी जरूर महसूस किया होगा कि जे चाल नाल पूरी पंक्ति नूं पढ़िया जाए तो अर्थ अपने आप स्पष्ट हो जाते पर क्योंकि आम संगत नूं अभ्यास भी नहीं ते तुसी बहुता सहयोग भी नहीं दे सके आओ इहदे अर्थां विच जुड़न दा यतन करिए कलगियां वाले पातशाह उस वाहिगुरु अकाल पुरख नूं हाजिर नाजिर जान के उसके गुणा तो जाणू करा रहे ने ते फरमांदे ने आद रूप आद दा मतलब है मुड जदों संसार दी कोई चीज भी नहीं सी उदों भी वो मौजूद सी दुनिया दे सारे लोग तीन काल मनदे हन भूत भविकत वर्तमान पर गुरु नानक सच्चे पातशाह ने चार काल मने हन आद सच जुगाद सच है भी सच नानक होती भी सच आद का मतलब है वो समा जदों वाहिगुरु आप ही आपसी होर कोई है ही नहीं जिदा जिक्र श्री गुरु ग्रंथ साहिब च इउं कीता अरबद नरबद धुंधुकारा तरन न गगना हुक्म पारा ना दिन रैन न चंद न सूरज सुन समाध लगाए ओ है आद मुट ओ वाहिगुरु अकाल पुरख दी हस्ती आद तो है अनाद मूरत जिसकी व्यक्ति तब दा आद भी किसी नूं पता नहीं किसने उन्हूं अनाद किया आद रूप अनाद मूरत अजोन पुरख अपार अजोन का मतलब है जो दुनिया विच नहीं होता वो पुरख अपार जिसका पारा वार नहीं पाया जा सकता वो आद तो है और उसका आद भी किसी नूं पता नहीं सर्व मान त्रिमान देव अभेव आद उदार सर्व मान का मतलब है सारे ही उसनूं मनदे हन तथा उस सब जगह ते माननीय है त्रिमान तिन्ना लोकां दे जितने भी जीव जंत ने चाहे वह देवते हैं चाहे वह राक्षस ने चाहे वह आम मनुख ने पाप सारे ही उसनू मनदे हैं अभेव पर उसका भेद नहीं जानते आद उदार आद कहिए मुड तो जो उदार सखी दिल है खुले दिल वाला है सर्व पलक सर्व घालक सर्व को पुन काल सारिया नू पालन वाला है सबना दी संभाल करन वाला है ते अखीर विच सारिया दा काल भी ओही करता जतन ततन बिराजे ही ओ मेरा वाहिगुरु जतन जिथे ततन तिथे बिराजे ही वर्तमान है व्यापक है मौजूद है अवधूत रूप रसाल जो रसां दा घर है पर अवधूत है अवधूत किसनू कहंदे ने जेड़ा संसार तो अलेप हो गए है वो सारा आप रचना करन वाला सबनू पालन वाला सब दी संभाल करन वाला पर आप अवधूत रूप है भाव उसनू कोई लेप छेप नहीं उस संसार विच आप लिपाए मान नहीं हुंदा इसे जी गुरबाणी गुरु जी चंदे ने निर्गुण आप सरगुण भी ओही कला धार जिन सगली मोही नाम ठाम न जात जाकर ये अखर क्योंकि फारसी तो है जात बोलिया जाए तो ज्यादा ठीक है
ਪਰ ਸਾਡਾ ਪੰਜਾਬੀਆਂ ਦਾ ਸੁਭਾਅ ਹੈ, ਅਸੀਂ ਜਾਤ ਨਾਲ ਵੀ ਕੰਮ ਚਲਾ ਲੈਂਦੇ। ਮਹਾਰਾਜ ਕਹਿੰਦੇ ਨੇ ਨਾ ਉਸਦਾ ਕੋਈ ਵਿਸ਼ੇਸ਼ ਨਾਮ ਹੈ, ਨਾ ਉਸਦਾ ਕੋਈ ਠਾਮ ਟਿਕਾਣਾ ਹੈ, ਤੇ ਨਾ ਉਹਦੀ ਕੋਈ ਜਾਤ ਹੈ, ਨਾ ਉਹਦਾ ਕੋਈ ਵੱਖਰਾ ਰੂਪ ਹੈ, ਨਾ ਰੰਗ ਹੈ, ਤੇ ਨਾ ਹੀ ਉਹਦੀਆਂ ਕੋਈ ਰੇਖਾਵਾਂ ਹਨ, ਜਿਵੇਂ ਸਾਡੇ ਹੱਥਾਂ ਦੀਆਂ ਲਕੀਰਾਂ ਹਨ। ਪਰਮੇਸ਼ਵਰ ਦੀਆਂ ਐਸਾ ਕੋਈ ਰੇਖ, ਲਕੀਰਾਂ ਆਦਿਕ ਨਹੀਂ। ਆਦਿ ਪੁਰਖ ਉਦਾਰ ਮੂਲ, ਉਹ ਮੁੱਢ ਦਾ ਆਦਿ ਕਾਲ ਤੋਂ ਪੁਰਖ ਹੈ, ਔਰ ਉਦਾਰ ਮੂਰਤ ਉਸਦੀ ਹਸਤੀ ਬੜੀ ਉਦਾਰ ਹੈ, ਖੁੱਲ੍ਹੇ ਦਿਲ ਵਾਲਾ। ਅਜੂਨ ਆਦਿ ਅਸਥੇਕ, ਉਹ ਜੂਨੀਆਂ ਤੋਂ ਰਹਿਤ ਹੈ, ਆਦਿ ਮੁੱਢ ਤੋਂ ਉਹ ਪਰਿਪੂਰਨ ਹੈ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਜਾਂ ਸ਼ੇਕਤਾ ਕੋਈ ਬਾਕੀ ਨਹੀਂ। ਜਿਵੇਂ ਕਹਿੰਦੇ ਕਿ ਇਹਦੇ ਵਿੱਚ ਆਹ ਚੀਜ਼ ਹਾਲੀ ਸੰਪੂਰਨ ਨਹੀਂ, ਉਹ ਸ਼ੁਰੂ ਤੋਂ ਹੀ ਸੰਪੂਰਨ ਹੈ। ਇਸੇ ਲਈ ਗੁਰਬਾਣੀ ਗੁਰੂ ਜੀ ਨੇ ਸਮਝਾਇਆ ਹੈ ਕਿ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਹ ਪਰਿਪੂਰਨ ਹੈ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਕਾਇਆ ਗੱਲ ਨਹੀਂ। ਦੇਸ ਔਰ ਨਾ ਭੇਸ ਜਾ ਕਰ, ਜਿਹਦਾ ਨਾ ਕੋਈ ਵਿਸ਼ੇਸ਼ ਦੇਸ਼ ਹੈ, ਨਾ ਕੋਈ ਵਿਸ਼ੇਸ਼ ਪਹਿਰਾਵਾ ਹੈ, ਰੂਪ ਰੇਖ ਨਾ ਰਾਗ, ਨਾ ਉਹਦਾ ਕੋਈ ਰੂਪ ਹੈ, ਨਾ ਰੇਖਾਂ ਹਨ, ਅਤੇ ਨਾ ਰਾਗ, ਨਾ ਉਹਨੂੰ ਕਿਸੇ ਨਾਲ ਮੋਹ ਹੈ। ਰਾਗ ਸ਼ਬਦ ਜਿਹੜਾ ਹੈ, ਇਹਦੇ ਅਖਰੀ ਅਰਥ ਪ੍ਰੇਮ ਵੀ ਹਨ। ਰਾਗ ਅਤੇ ਦਵੈਖ ਦੋ ਚੀਜ਼ਾਂ ਹਨ। ਕਹਿੰਦੇ ਨੇ ਉਹਨੂੰ ਕਿਸੇ ਨਾਲ ਲਿਪਾਏ ਮਾਨਤਾ ਵੀ ਨਹੀਂ। ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ, ਜਤਰ ਜਿੱਥੇ ਤਤਰ ਤਿੱਥੇ ਦਿਸ਼ਾ ਵਿਸ਼ਾ। ਸਤਸੰਗ ਚਾਰ ਦਿਸ਼ਾਵਾਂ ਹਨ, ਉੱਤਰ ਦੱਖਣ ਪੂਰਬ ਪੱਛਮ, ਤੇ ਜੇ ਉਹਨਾਂ ਦੇ ਇਸ਼ਾਨੂ ਕੋਨੇ, ਉਹਨਾਂ ਨੂੰ ਵਿਸ਼ਾ ਕਿਹਾ ਹੈ। ਭਾਵ ਜਤਰ ਤਤਰ ਦਿਸ਼ਾ ਵਿਸ਼ਾ, ਹਰ ਪਾਸੇ ਹਰ ਨੁੱਕਰ ਵਿੱਚ ਹਰ ਕੋਨੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਨਹੀਂ ਵਰਤ ਰਿਹਾ। ਹੋਏ ਫੈਲਿਓ ਅਨੁਰਾਗ, ਅਨੁਰਾਗ ਕਹਿੰਦੇ ਨੇ ਪ੍ਰੇਮ ਨੂੰ, ਉਹ ਪ੍ਰੇਮ ਰੂਪ ਹੋ ਕਰਕੇ ਫੈਲਿਆ ਹੋਇਆ, ਵਰਤਿਆ ਹੋਇਆ। ਨਾਮ ਕਾਮ ਬਹੀਨ ਪੇਖਤ ਤਾਮ ਹੂੰ ਨਾ ਜਾਏ, ਨਾ ਉਸਦਾ ਕੋਈ ਵਿਸ਼ੇਸ਼ ਨਾਮ ਹੈ, ਨਾ ਉਹਨੂੰ ਸਾਡੇ ਵਾਂਗੂ ਕੋਈ ਕਾਮਨਾ ਹੈ। ਬਹੀਨ ਦਾ ਮਤਲਬ ਰਹਿਤ, ਔਰ ਜਿਸਦਾ ਕੋਈ ਵਿਸ਼ੇਸ਼ ਧਾਮ ਘਰ ਟਿਕਾਣਾ ਵੀ ਨਹੀਂ। ਜਦੋਂ ਜ਼ਰੇ ਜ਼ਰੇ ਤੇ ਕਣ ਕਣ ਵਿੱਚ ਵਿਆਪਕ ਹੈ, ਫਿਰ ਤਾਂ ਇਹੋ ਹੀ ਕਹਿਣਾ ਪਏਗਾ ਕਿ ਜਾਂ ਜਾਂ ਪੇਖੋਂ ਤਾਂ ਹਜ਼ੂਰ ਦੂਰ ਕਤੋਂ ਨਾ ਜਾਈ, ਰੱਬ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ। ਸਰਬ ਮਾਨ ਸਰਬਤਰ ਮਾਨ ਸਦੈਵ ਮਾਨਤ ਤਾਂ, ਸਾਰੇ ਉਸਨੂੰ ਮਾਨ ਦਿੰਦੇ ਹਨ, ਤਥਾ ਸਰਬਤਰ ਸਭ ਜਗ੍ਹਾ ਤੇ ਉਹ ਮਾਨਨੀ ਹੈ। ਕਿਸੇ ਦੇਸ਼ ਵਿੱਚ ਚਲੇ ਜਾਓ, ਕਿਸੇ ਬੋਲੀ ਬੋਲਣ ਵਾਲਿਆਂ ਵਿੱਚ ਚਲੇ ਜਾਓ, ਸਾਰੇ ਉਸ ਪਰਮ ਪਿਤਾ ਪਰਮਾਤਮਾ ਨੂੰ ਮੰਨਦੇ ਹਨ। ਸਦੈਵ, ਸਦੈਵ ਦਾ ਮਤਲਬ ਹੈ ਹਮੇਸ਼ਾ ਹੀ, ਹਰ ਜਗ੍ਹਾ ਉਸਦੀ ਮਾਨਤਾ ਹੋ ਰਹੀ ਹੈ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਉਹਦੀ ਹਸਤੀ ਤਾਂ ਇੱਕ ਹੈ ਪਰ ਉਹਦੇ ਦਰਸ਼ਨ ਅਨੇਕ ਰੂਪਾਂ ਵਿੱਚ ਹੋ ਰਹੇ। ਜਦੋਂ ਅਸੀਂ ਇਹ ਮੰਨਦੇ ਹਾਂ ਕਿ ਏਕ ਰੂਪ ਸਗਲੋ ਪਾਸਾਰਾ, ਆਪੇ ਵਣਜ ਆਪ ਵਿਵਹਾਰਾ, ਅਨੇਕ ਰੂਪ ਨਿਰਗੁਣ ਇੱਕ ਰੰਗਾ, ਆਪੇ ਜਲ ਆਪ ਹੀ ਤਰੰਗਾ, ਆਪ ਹੀ ਮੰਦਰ ਆਪ ਹੀ ਦੇਵਾ, ਆਪ ਪੁਜਾਰੀ ਆਪ ਹੀ ਸੇਵਾ। ਪਰ ਐਸੋ ਗਿਆਨ ਬਿਰਲੋ ਹੀ ਪਾਏ, ਜਤ ਜਤ ਜਾਈਏ ਤਤ ਲਿਸ਼ਕਾਰੇ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਜਿਸਨੇ ਅਨੇਕਾਂ ਰੂਪ ਧਾਰਨ ਕੀਤੇ ਹੋਏ ਹਨ। ਖੇਲ ਖੇਲ ਅਖੇਲ ਖੇਲਣ, ਅੰਤ ਕੋ ਫਿਰ ਏਕ, ਇਹ ਸੰਸਾਰ ਰਚਨਾ ਦੀ ਖੇਡ ਉਸਨੇ ਆਪ ਹੀ ਖੇਡੀ। ਪਰ ਜਦੋਂ ਉਸਦਾ ਜੀ ਕਰਦਾ ਫਿਰ ਇਸ ਨੂੰ ਢਾ ਢੇਰੀ ਵੀ ਕਰ ਦਿੰਦਾ। ਪੜ੍ਹੋ ਕਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਾਜੀਗਰ ਜੈਸੇ ਬਾਜੀ ਪਾਈ,
नाना रूप भेख दिखलाई, सांग उतार थम्यो पसारा, तब एको एकंकार। ओ अकाल पुरख परमात्मा दी मौज है, उन्हें संसार दी खेड खेडी बनाई, फिर जदों दा जी करदा इस नूं ढा के फिर वो इको ही कला रह जाता। खेल खेल अखेल खेल अंत को फिर एक। देव भेव न जाने ही, देव दा मतलब है भेद, देव दा मतलब है देवते भी उसका भेद नहीं जानते। जे भेद और कते, हिंदू मत दियां पुस्तकां धार्मिक ग्रंथ जिन्हां नूं वेद कहा जाता है, इस्लाम धर्म दियां पुस्तकां जिन्हां नूं कतेब कहा जाता है, वह भी उसका भेद नहीं जानते। रूप रंग न जात पात सो जाने के जेब, उस परमात्मा का कोई रूप रंग नहीं जानता, ओदी कोई जात पात बरादरी का भी किसी नूं पता नहीं, भाव है नहीं। सो जाने के जेब, इत्थे लिखिया जे नूं जे लावां बाबा जेब है, जेब असी पॉकेट नूं भी कहने खीसे, पर इत्थे जेब नहीं, इत्थे है जेब। ये फारसी का अखर है जिहदा अर्थ है जबाइश, जिहदी सुंदरता भी कोई नहीं जानता। रूप रंग न जात पात सो जाने कहे जेब, तात मात न जात जाकर जन्म मरण बहीन। तात कहंदे ने पिता नूं, मात कहंदे ने माता नूं, ना उसकी कोई जन्म देने वाली माता है, ना उसका पिता है, ना उसकी कोई जात है, वो जन्म मरण तो बहीन रहत है। भाव जिस तरह जीव जमदे ते मरदे ने, वाहिगुरु अकाल पुरख जो है वो सदा एक रस वरत रहा। चक्र बकर फिर चतुर चक, उदा हुक्म रूपी चक्र चौं कुंटा में चल रहा। उदे हुक्म नूं कोई संसार दी ताकत टाल नहीं सकती। रोज असी आस्था की वार विच पढ़दे हां, पै विच पवन वै सद वाओ, पै विच चलने लख दरियाओ, पै विच अगन कड़े बेकार, पै विच धरती दबी पार। रोज असी अरदास तो पहला पढ़दे हां, सगल समग्री तुमरे सूत्रधारी। सूत्रधारी का मतलब हुक्म रूपी धागे विच परोती हुई है। तो चक्र बकर फिर है चतुर चक, चौं कुंटा विच उहदा हुक्म रूपी चक्र। बकर कहिए टेढ़ा बड़ा मजबूत, जिदे अगे कोई अड़ नहीं सकता। मन ही पुरती तिने लोकां दे जीव, सुरग लोक मात लोक पताल लोक वाले सब उसके अगे सीस नवाउंदे हन। लोक चौदह के विखे, कुछ प्रेमी एदा उच्चारण चौदह करदे, चौदह नहीं, चौदह तां होवेगा जे हाए नूं लाम लगी होवे। यह हाहा मुक्ता है, असी गिणती भी जदों चौदह कहने चौदह ही कहने, चौदह नहीं कहने। इसलिए लोक चौदह के विखे, सत पताल सत आकाश। इस्लाम धर्म की धारणा है कि चौदह तबक हैं। महाराज कहते ने लोक चौदह के विखे, उन्हां चौदह ही तबकों के अंदर जग जाप ही जय जाप, सारा संसार उसका जाप जप रहे। ये वखरी गल है, कोई अल्लाह कह के जपे, कोई नारायण कह के जपे, कोई रहीम कह के जपे, कोई करीम कह के जपे, पर कलगियां वाले पाठक ने लोक चौदह के विखे, जग जाप ही जय जाप, आद देव अनाद मूर्त थाप्यो सवै जे थाप। आद कहंदे ने मुढ नूं, देव कहंदे ने देवते, ओ मुढ तो देव रूप है, प्रकाश रूप है, ज्योत रूप है। अनाद उसका मुढ भी किसी नूं पता नहीं, ओदी हस्ती मुढ तो है, थाप्यो सवै जे थाप, जिसने आप सारे संसार दी थापना कीती है। परम रूप पुनीत मूर्त पूर्ण पुरखे अपार,
ਮੈਂ ਦੇਖਿਆ ਬਹੁਤ ਸਾਰੇ ਪ੍ਰੇਮੀ ਜਦੋਂ ਪਾਠ ਕਰਦੇ ਨੇ ਉਹ ਕਈ ਵਾਰੀ ਅੱਖਰਾਂ ਨੂੰ ਅੱਗੇ ਪਿੱਛੇ ਲਾ ਦਿੰਦੇ ਨੇ, ਉਹਦੇ ਅਰਥ ਦਾ ਅਨਰਥ ਬਣ ਜਾਂਦਾ। ਪਰ ਜੇ ਇਸ ਤਰੀਕੇ ਨਾਲ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ, ਉਹ ਪਰਮਾਤਮਾ ਜੋ ਪੂਰਨ ਪੁਰਖ ਹੈ, ਅਪਾਰ ਜਿਸ ਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ, ਜਿਹੜਾ ਸਭ ਤੋਂ ਵੱਡਾ ਰੂਪ ਹੈ ਔਰ ਜਿਸ ਦੀ ਹਸਤੀ ਪੁਨੀਤ ਪਵਿੱਤਰ ਹੈ। ਸਰਬ ਵਿਸ਼ਵ ਰਚਿਓ ਸੁਯੰਭਵ, ਵਿਸ਼ਵ ਕਹਿੰਦੇ ਨੇ ਸੰਸਾਰ, ਜਿਸ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ। ਸਵਯੰਭਵ ਦਾ ਮਤਲਬ ਹੈ ਆਪ ਸੁਤੇ ਪ੍ਰਕਾਸ਼, ਆਪ ਉਹ ਆਪਣੇ ਆਪ ਤੋਂ ਆਪ ਹੀ ਬਣੇ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ। ਸਰਬ ਵਿਸ਼ਵ ਰਚਿਓ ਸਵਯੰਭਵ ਗੜਨ ਭੰਜਨ ਹਾਰ, ਉਹ ਆਪ ਹੀ ਬਣਾਉਣ ਵਾਲਾ ਹੈ ਤੇ ਆਪ ਹੀ ਤੋੜ ਦੇਣ ਵਾਲਾ। ਕਾਲਹੀਨ, ਉਹਦੇ ਉੱਤੇ ਕਾਲ ਦਾ ਕੋਈ ਅਸਰ ਨਹੀਂ। ਕਲਾ ਸੰਯੁਕਤ, ਉਹ ਸਾਰੀਆਂ ਸ਼ਕਤੀਆਂ ਦੇ ਸਮੇਤ ਹੈ। ਅਕਾਲ ਪੁਰਖ, ਜਿਹਦੇ ਉੱਤੇ ਕਾਲ ਦਾ ਕੋਈ ਪ੍ਰਭਾਵ ਨਹੀਂ, ਉਹ ਐਸਾ ਅਕਾਲ ਪੁਰਖ ਹੈ ਔਰ ਉਹ ਆਪਣੀ ਕ੍ਰੀਏਸ਼ਨ ਰਚਨਾ ਦੇ ਵਿੱਚ ਸਮਾਇਆ ਹੋਇਆ। ਆਦੇਸ਼, ਉਹਦਾ ਕੋਈ ਵਿਸ਼ੇਸ਼ ਦੇਸ਼ ਵੀ ਨਹੀਂ। ਜਿਵੇਂ ਅਸੀਂ ਆਪਣੇ ਆਪ ਨੂੰ, ਕੋਈ ਇੰਡੀਅਨ ਕਹਾਉਂਦਾ, ਕੋਈ ਪਾਕਿਸਤਾਨੀ, ਕੋਈ ਯੂਨਾਨੀ, ਆਪਣੇ ਆਪਣੇ ਦੇਸ਼ਾਂ ਦੇ ਨਾਮ ਲੈਂਦੇ, ਪਰ ਵਾਹਿਗੁਰੂ ਦਾ ਕੋਈ ਐਸਾ ਵਿਸ਼ੇਸ਼ ਦੇਸ਼ ਨਹੀਂ। ਧਰਮ ਧਾਮ, ਉਹ ਧਰਮ ਦਾ ਕੇਂਦਰ ਹੈ, ਧਰਮ ਦਾ ਮੁੱਢ ਹੈ। ਸੋ ਭਰਮ ਰਹਿਤ, ਉਹਨੂੰ ਕਿਸੇ ਤਰ੍ਹਾਂ ਦਾ ਕੋਈ ਭਰਮ ਭੁਲੇਖਾ ਵੀ ਨਹੀਂ। ਅਭੂਤ ਅਲਖ ਅਭੇਦ, ਅਭੂਤ ਕਹਿੰਦੇ ਨੇ ਤੱਤਾਂ ਤੋਂ ਰਹਿ, ਸਾਡੇ ਸਭ ਦੀ ਰਚਨਾ ਪੰਜਾਂ ਤੱਤਾਂ ਤੋਂ ਹੋਈ ਹੈ, ਪਰ ਵਾਹਿਗੁਰੂ ਅਕਾਲ ਪੁਰਖ ਉਹਨਾਂ ਤੱਤਾਂ ਤੋਂ ਰਹਿਤ। ਅਲਖ, ਨਾ ਲਖਿਆ ਜਾਣ ਵਾਲਾ, ਅਭੇਦ, ਜਿਹਦਾ ਕੋਈ ਖਾਸ ਪਹਿਰਾਵਾ ਨਹੀਂ। ਅੰਗ ਰਾਗ ਨ ਰੰਗ ਜਾਕੇ, ਜਿਹਦੇ ਸਾਡੇ ਵਾਂਗੂ ਕੋਈ ਅੰਗ ਨਹੀਂ, ਉਹਨੂੰ ਕਿਸੇ ਨਾਲ ਰਾਗ ਮੋਹ ਵੀ ਨਹੀਂ, ਨਾ ਉਸਦਾ ਕੋਈ ਰੰਗ ਹੈ। ਜਾਤ ਪਾਤ ਨਾ ਨਾਮ, ਉਹਦਾ ਨਾ ਕੋਈ ਜਾਤ, ਨਾ ਪਾਤ ਬਰਾਦਰੀ ਤੇ ਨਾ ਕੋਈ ਵਿਸ਼ੇਸ਼ ਨਾਮ। ਹਾਂ, ਗਰਭ ਗੰਜਨ, ਦੁਸ਼ਟ ਭੰਜਨ, ਮੁਕਤਦਾਇਕ ਕਾਮ, ਹੰਕਾਰ ਨੂੰ ਨਾਸ ਕਰ ਦੇਣ ਵਾਲਾ ਹੈ ਗਰਭ ਗੰਜਨ। ਦੇਖੋ ਇੱਕ ਗੱਲ ਧਿਆਨ ਰੱਖਣੀ, ਜੇ ਇਹੀ ਅੱਖਰ ਗਰਭ ਭੱਬੇ ਨਾਲ ਆ ਜਾਏ ਤੇ ਉਹ ਮਾਤਾ ਦੇ ਗਰਭ ਦੀ ਗੱਲ ਹੈ, ਜੇ ਬੱਬੇ ਨਾਲ ਆ ਜਾਏ ਤੇ ਅਹੰਕਾਰ ਦੀ ਗੱਲ ਹੈ। ਗਰਭ ਗੰਜਨ, ਦੁਸ਼ਟ ਭੰਜਨ, ਦੁਸ਼ਟਾਂ ਦੇ ਨਾਸ਼ ਕਰਨ ਵਾਲਾ ਹੈ। ਮੁਕਤਦਾਇਕ ਕਾਮ, ਸਭ ਕੁਝ ਦੇਣ ਵਾਲਾ ਹੈ ਪਰ ਆਪ ਕਾਮਨਾਵਾਂ ਤੋਂ ਮੁਕਤ ਹੈ, ਭਾਵ ਜੀਵਾਂ ਨੂੰ ਤੇ ਸਭ ਕੁਝ ਦੇਣ ਦੀ ਸਮਰੱਥਾ ਰੱਖਦਾ। ਆਪ ਰੂਪ, ਆਪ ਉਹ ਸੁੰਦਰਤਾ ਦਾ ਮੁਜੱਸਮਾ ਹੈ, ਅਮੀਕ, ਜਿਹਦੀ ਗਹਿਰਾਈ ਕੋਈ ਨਹੀਂ ਜਾਣਦਾ, ਜਿਹਦਾ ਮੁੱਲ ਨਹੀਂ ਕੋਈ ਪਾ ਸਕਦਾ, ਅਨ ਉਸਤਤ, ਜਿਹਦੀ ਉਸਤਤ ਨਹੀਂ ਕੀਤੀ ਜਾ ਸਕਦੀ ਤਥਾ ਜਿਹਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਏਕ ਪੁਰਖ ਅਵਧੂਤ, ਉਹ ਆਪਣੇ ਵਰਗਾ ਇੱਕ ਆਪ ਹੀ ਹੈ ਤੇ ਅਵਧੂਤ ਹੈ, ਉਹਨੂੰ ਸੰਸਾਰ ਨਾਲ ਕੋਈ ਬਹੁਤਾ ਲਗਾਓ, ਕੋਈ ਪਕੜ ਨਹੀਂ ਜਿਵੇਂ ਸਾਨੂੰ ਪਕੜ ਹੁੰਦੀ ਹੈ। ਫਿਰ ਕਹਿੰਦੇ ਨੇ ਗਰਭ ਗੰਜਨ, ਸਰਬ ਭੰਜਨ, ਆਤ ਰੂਪ ਅਸੂ, ਉਹ ਹੰਕਾਰ ਨੂੰ ਤੋੜਨ ਵਾਲਾ, ਸਾਰਿਆਂ ਨੂੰ ਨਾਸ਼ ਕਰਨ ਵਾਲਾ, ਆਦ ਰੂਪ ਮੁੱਢ ਤੋਂ ਅਸੂਤ ਹੈ, ਜਿਹੜਾ ਕਿਸੇ ਤੋਂ ਜਨਮ ਨਹੀਂ ਲੈਂਦਾ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਅੰਗਹੀਨ, ਉਹਦੇ ਸਾਡੇ ਵਾਂਗੂ ਕੋਈ ਅੰਗ ਨਹੀਂ ਹੈ। ਅਭੰਗ, ਨਹੀਂ ਨਾਸ ਹੁੰਦਾ। ਅਨਾਤਮ, ਉਹ ਜੀਵਾਂ ਦੀ ਜੀਵ ਆਤਮਾ ਵਾਂਗੂ ਵੀ ਨਹੀਂ। ਏਕ ਪੁਰਖ ਅਪਾਰ, ਉਹ ਆਪਣੇ ਵਰਗਾ ਇੱਕ ਆਪ ਹੈ ਔਰ ਅਪਾਰ, ਜਿਸਦਾ ਪਰਲਾ ਪਾਸਾ ਨਹੀਂ ਜਾਣਿਆ ਜਾ ਸਕਦਾ। ਸਰਬ ਲਾਇਕ, ਸਭ ਨੂੰ ਚੰਗਾ ਲੱਗਣ ਵਾਲਾ ਤਥਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ। ਜਿਵੇਂ ਅਸੀਂ ਕਹਿੰਦੇ ਜੀ ਫਲਾਣਾ ਹਰ ਗੱਲ ਕਰਨ ਦੇ ਲਾਇਕ ਹੈ, ਉਹਦੇ ਵਿੱਚ ਯੋਗਤਾ ਹੈ। ਸਰਬ ਲਾਇਕ, ਸਰਬ ਗਾਇਕ, ਇਹ ਲਾਇਕ ਅੱਖਰ ਦੋਵੇਂ ਰੂਪਾਂ ਵਿੱਚ ਵਰਤਿਆ ਜਾਂਦਾ। ਕਿਸੇ ਨੂੰ ਮੈਂ ਲਾਇਕ ਕਰਦਾ ਹਾਂ, ਕਿਸੇ ਨੂੰ ਮੈਂ ਪਸੰਦ ਕਰਦਾ ਹਾਂ,
ਉਹ ਸਾਰਿਆਂ ਦੀ ਪਸੰਦ ਹੈ ਤੇ ਸਭਨਾਂ ਦਾ ਕਾਇਕ ਨਾਸ ਕਰਨ ਵਾਲਾ ਵੀ ਹੈ। ਸਰਬ ਕੋ ਪ੍ਰਿਤ ਪਾਰ, ਇਸ ਅੱਖਰ ਨੂੰ ਪ੍ਰਿਤ ਪਾਰ ਨਹੀਂ ਬੋਲਣਾ, ਇਹਦਾ ਉਚਾਰਨ ਹੈ ਪ੍ਰਿਤ ਪਾਰ। ਤੱਤੇ ਨੂੰ ਸਿਆਰੀ, ਉਹ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ। ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਕ, ਗੰਤਾ ਤੋਂ ਮਤਲਬ ਹੈ ਗੰਮਤਾ, ਉਹਦੀ ਸਭ ਜਗ੍ਹਾ ਤੇ ਪਹੁੰਚ ਹੈ। ਬੰਦਾ ਤੇ ਕਹਿ ਸਕਦਾ ਕਿ ਮੈਂ ਉੱਥੇ ਨਹੀਂ ਪਹੁੰਚ ਸਕਦਾ, ਪਰ ਵਾਹਿਗੁਰੂ ਤੇ ਸਭ ਜਗ੍ਹਾ ਮੌਜੂਦ। ਸਰਬ ਹੰਤਾ ਸਭਨਾਂ ਦੇ ਨਾਸ ਕਰਨ ਵਾਲਾ, ਔਰ ਸਰਬ ਤੇ ਅਨਭੇਕ, ਸਾਰਿਆਂ ਤੋਂ ਉਹ ਵੱਖਰਾ ਹੈ, ਉਹਨੂੰ ਕਿਸੇ ਭੇਖ ਧਾਰਨ ਕਰਨ ਦੀ ਮਜਬੂਰੀ ਨਹੀਂ। ਸਰਬ ਸ਼ਾਸਤਰ ਨ ਜਾਣੇ, ਦੁਨੀਆਂ ਦੇ ਬਹੁਤ ਧਰਮ ਗ੍ਰੰਥ ਨੇ ਪਰ ਕੋਈ ਵੀ ਉਸਦਾ ਅੰਤ ਨਹੀਂ ਪਾ ਸਕਦਾ। ਜੇ ਰੂਪ ਰੰਗ ਅਰੇਖ, ਕਿਸੇ ਨੇ ਨਹੀਂ ਦੱਸਿਆ ਕਿ ਪਰਮੇਸ਼ੁਰ ਦਾ ਰੰਗ ਕਿਹੋ ਜਿਹਾ, ਉਹਦਾ ਰੂਪ ਕਿਹੋ ਜਿਹਾ, ਉਹਦੀਆਂ ਰੇਖਾਵਾਂ ਕਿਹੋ ਜਿਹੀਆਂ ਨੇ, ਨਾ ਉਹਦਾ ਕੋਈ ਚਿੱਤਰ ਬਣਾ ਸਕਦਾ। ਪਰਮ ਵੇਦ, ਪਰਮ ਵੇਦ ਦਾ ਮਤਲਬ ਹੈ ਵੱਡੇ ਵੇਦ, ਪੁਰਾਣ ਜਾ ਕੇ ਨਿਤ ਭਗਤ ਨਿਤ, ਚਾਰੇ ਵੇਦ ਔਰ ਖੱਟ ਪੁਰਾਣ, 18 ਪੁਰਾਣ ਖੱਟ ਸ਼ਾਸਤਰ ਸਾਰੇ ਉਸ ਨੂੰ ਬੇਅੰਤ ਬੇਅੰਤ ਕਹਿੰਦੇ ਹਨ। ਤਥਾ ਉਹ ਨਿਤ ਰਹਿਣ ਵਾਲਾ ਹੈ, ਕੋਟ ਸਿਮ੍ਰਿਤ ਕਰੋੜਾਂ ਹੀ ਸਿਮ੍ਰਤੀਆਂ, ਪੁਰਾਣ ਸ਼ਾਸਤਰ ਨਾ ਆਵੇ ਬੋਚਿਤ, ਭਾਵ ਅਨੇਕਾਂ ਵੇਦ ਸਿਮਰਤ ਪੁਰਾਣ ਸ਼ਾਸਤਰਾਂ ਦੇ ਚਿੱਤ ਵਿੱਚ ਵੀ ਉਹ ਨਹੀਂ। ਕਹਿਣ ਤੋਂ ਮਤਲਬ ਉਸ ਨੂੰ ਮੁਕੰਮਲ ਤੌਰ ਤੇ ਨਹੀਂ ਦੱਸ ਸਕਦੇ ਉਹ ਕਿਤਨਾ ਵੱਡਾ। ਅੱਗੇ ਹੈ ਮਧੁਭਾਰ ਛੰਦ, ਇਹਦੀ ਵੀ ਚਾਲ ਪਹਿਲਾਂ ਨਾਲੋਂ ਵੱਖਰੀ ਹੈ। ਤੋ ਪ੍ਰਸਾਦ, ਤੁਹਾਡੀ ਕਿਰਪਾ ਦੁਆਰਾ ਉਚਾਰਨ ਕਰਦੇ ਹਾਂ। ਜੇ ਤਾਂ ਤੁਸੀਂ ਸਾਰੇ ਰਲ ਕੇ ਬੋਲੋ ਫਿਰ ਪੜ੍ਹਾਉਣ ਦਾ ਫਾਇਦਾ, ਜੇ ਮੈਂ ਹੀ ਪੜ੍ਹਨਾ ਤੇ ਮੈਂ ਆਪ ਹੀ ਪੜ੍ਹ ਲੈਣਾ। ਗੁਣ ਗਨ ਉਦਾਰ ਮਹਿਮਾ ਅਪਾਰ, ਆਸਨ ਅਭੰਗ ਉਪਮਾ ਅਨੰਗ, ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ, ਆ ਜਾਨ ਬਾ ਸ਼ਾਨ ਸ਼ਾਹ।

ਵੀ ਫਾਰਸੀ ਦਾ ਅੱਖਰ ਹੈ ਉਹ ਵੱਡੇ ਤੋਂ ਵੱਡਾ ਹੈ। ਬਾਲਾਨ ਕਹਿੰਦੇ ਬਾਲਾਨ ਉੱਚੇ, ਉਹ ਉੱਚਿਆਂ ਤੋਂ ਵੀ ਉੱਚਾ ਹੈ। ਰੰਕਾਨ ਰੰਕ, ਗਰੀਬਾਂ ਵਿੱਚ ਉਹ ਆਪ ਰੰਕ ਵੀ ਹੈ। ਔਰ ਕਾਨਾਨ ਕਾਲ, ਉਹ ਕਾਲ ਦਾ ਵੀ ਕਾਲ ਹੈ। ਅਨਭੂਤ ਅੰਗ, ਉਹ ਤੱਤਾਂ ਤੋਂ ਨਹੀਂ ਬਣਿਆ, ਉਹਦੇ ਸਾਡੇ ਵਾਂਗੂ ਅੰਗ ਵੀ ਨਹੀਂ। ਆਭਾ ਅਭੰਗ, ਆਭਾ ਕਹਿੰਦੇ ਉਸਦਾ ਜਿਹੜਾ ਤੇਜ ਪ੍ਰਕਾਸ਼ ਹੈ, ਜਿਵੇਂ ਕਿਸੇ ਚੀਜ਼ ਦੀ ਚਮਕ ਦਮਕ ਆਪਾਂ ਕਹਿੰਦੇ ਹਾਂ ਨਾ, ਇਸੇ ਤਰ੍ਹਾਂ ਉਸ ਪਰਮਾਤਮਾ ਦਾ ਜਿਹੜਾ ਤੇਜ ਪ੍ਰਕਾਸ਼ ਹੈ ਉਹ ਅਭੰਗ ਹੈ, ਕਦੇ ਨਾਸ ਨਹੀਂ ਹੁੰਦਾ। ਮਨੁੱਖਾਂ ਦੀਆਂ ਪਦਵੀਆਂ ਮਿਲਦੀਆਂ ਵੀ ਨੇ, ਖੁਸ਼ਤੀਆਂ ਵੀ ਨੇ, ਲੋਕ ਵੱਡੇ ਹੁੰਦੇ ਵੀ ਨੇ, ਛੋਟੇ ਵੀ ਹੋ ਜਾਂਦੇ ਨੇ, ਪਰ ਪਰਮਾਤਮਾ ਦੀ ਜਿਹੜੀ ਆਭਾ ਹੈ ਉਹਦਾ ਜਿਹੜਾ ਤੇਜ ਪ੍ਰਕਾਸ਼ ਹੈ ਉਹ ਅਭੰਗ ਹੈ। ਗਤ ਮਿਤ ਅਪਾਰ, ਉਹਦੀ ਅਵਸਥਾ ਨੂੰ ਨਾ ਕੋਈ ਮਿਣ ਸਕਦਾ। ਬਸ ਰੋਜ਼ ਤੁਸੀਂ ਕਹਿੰਦੇ ਹੋ ਤੁਮਰੀ ਗਤ ਮਿਤ ਤੁਮ ਹੀ ਜਾਣੀ। ਗਤ ਮਿਤ ਅਪਾਰ, ਅਪਾਰ ਦਾ ਮਤਲਬ ਜਿਸਦੀ ਕੋਈ ਹੱਦ ਨਹੀਂ, ਪਾਰਾਵਾਰ ਨਹੀਂ। ਗੁਣ ਗਨ ਉਧਾਰ, ਉਹਦੇ ਵਿੱਚ ਬੇਅੰਤ ਗੁਣ ਹਨ। ਗਨ ਦਾ ਮਤਲਬ ਹੈ ਬਹੁਤੇ, ਗੁਣ ਦਾ ਮਤਲਬ ਹੈ ਸਿਫਤਾਂ, ਉਧਾਰ ਦਾ ਮਤਲਬ ਹੈ ਖੁੱਲ੍ਹੇ ਦਿਲ ਵਾਲਾ। ਮੁਨ ਗਨ ਪ੍ਰਣਾਮ, ਮੁਨ ਕਹੀਏ ਰਿਸ਼ੀ ਮੁਨੀ ਮਹਾਤਮਾ ਭਗਤੀ ਕਰਨ ਵਾਲੇ, ਗਨ ਕਹੀਏ ਬਹੁਤੇ, ਪ੍ਰਣਾਮ ਉਸਦੇ ਚਰਨਾਂ ਤੇ ਸੀਸ ਝੁਕਾ ਰਹੇ। ਨਿਰਭੈ ਨਿਕਾਮ, ਉਹ ਭੈ ਤੋਂ ਰਹਿਤ ਹੈ, ਨਿਕਾਮ ਕਾਮਨਾ ਤੋਂ ਰਹਿਤ ਹੈ। ਅਤ ਦੁੱਤ ਪ੍ਰਚੰਡ, ਦੁੱਤ ਦਾ ਮਤਲਬ ਵੀ ਤੇਜ, ਪ੍ਰਕਾਸ਼, ਅਤੀ ਬਹੁਤ ਜ਼ਿਆਦਾ, ਪ੍ਰਚੰਡ ਤੇਜ ਹੈ, ਭਾਵ ਉਹਦੇ ਸਾਹਮਣੇ ਕਿਸੇ ਦੀਆਂ ਅੱਖਾਂ ਨਹੀਂ ਟਿਕ ਸਕਦੀ। ਜਿਵੇਂ ਅਸੀਂ ਕਹਿੰਦੇ ਹਾਂ ਸੂਰਜ ਬਹੁਤ ਤੇਜ ਹੈ, ਅਸੀਂ ਬਹੁਤੀ ਦੇਰ ਤੱਕ ਨਹੀਂ ਦੇਖ ਸਕਦੇ, ਇਸੇ ਤਰ੍ਹਾਂ ਪਰਮਾਤਮਾ ਦੀ ਜੋ ਦੁੱਤ ਹੈ, ਜੋ ਚਮਕ ਦਮਕ ਹੈ, ਉਹ ਬਹੁਤ ਪ੍ਰਚੰਡ ਤੇਜ ਹੈ। ਮਿਤ ਗਤ ਅਖੰਡ, ਅਖੰਡ ਦਾ ਮਤਲਬ ਹੈ ਜਿਸ ਨੂੰ ਕੱਟਿਆ ਨਾ ਜਾ ਸਕੇ, ਉਹਦੀ ਜੋ ਅਵਸਥਾ ਹੈ ਉਹਨੂੰ ਨਾ ਮਿਣਿਆ ਜਾ ਸਕਦਾ, ਨਾ ਗਿਣਿਆ ਜਾ ਸਕਦਾ। ਰੋਜ਼ ਅਸੀਂ ਪੜ੍ਹਦੇ ਹਾਂ ਸਭ ਸੁਰਤੀ ਮਿਲ, ਸੁਰਤ ਕਮਾਈ, ਸਭ ਕੀਮਤ ਮਿਲ, ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਰਵੜੀ। ਆਲਿਸੇ ਕਰਮ, ਉਹਦੇ ਜੋ ਕਰਮ ਹਨ ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ, ਉਹਨੂੰ ਵਿਸ਼ੇਸ਼ ਕੋਈ ਉੱਦਮ ਕਰਨ ਦੀ ਲੋੜ ਨਹੀਂ। ਸੁਤੇ ਸਿੱਧੀ ਜੋ ਉਸਨੇ ਮਰਿਆਦਾ ਬੰਨ ਦਿੱਤੀ ਹੈ ਉਹ ਚੱਲ ਰਹੀ ਹੈ। ਸੂਰਜ ਟਾਈਮ ਸਿਰ ਚੜ੍ਹਦਾ, ਟਾਈਮ ਸਿਰ ਛੱਪਦਾ, ਉਹਨੂੰ ਕੋਈ ਕਿਸੇ ਤਰ੍ਹਾਂ ਦੇ ਉੱਦਮ ਦੀ ਲੋੜ ਨਹੀਂ। ਭਾਵ ਉਹਦੇ ਜਿਹੜੇ ਕਰਮ ਹਨ ਉਹ ਆਲਿਸੇ ਕਰਮ, ਉਹਨਾਂ ਵਿੱਚ ਕੋਈ ਵਿਸ਼ੇਸ਼ ਉੱਦਮ ਦੀ ਲੋੜ ਨਹੀਂ, ਉਹ ਸੁਤੇ ਸਿੱਧੀ ਹੋ ਰਹੇ ਨੇ। ਆਦ੍ਰਿਸ਼ਯ ਧਰਮ, ਉਹਦਾ ਜੋ ਧਰਮ ਹੈ, ਡਿਊਟੀ ਹੈ, ਉਹ ਆਦ੍ਰਿਸ਼ਯ ਹੈ, ਅਸੀਂ ਉਹਨੂੰ ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦੇ, ਉਹ ਪਿੱਛੇ ਬੈਠਾ ਸਾਰੀ ਕਾਰਵਾਈ ਕਰੀ ਜਾ ਰਿਹਾ, ਔਰ ਉਸਦੇ ਕੀਤੇ ਹੋਏ ਕੰਮਾਂ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ। ਸਰਵਾ ਭਰਨਾਢਯ, ਇਹ ਅੱਖਰ ਥੋੜ੍ਹਾ ਉਚਾਰਨ ਵੀ ਔਖਾ ਹੈ, ਔਰ ਇਹਦੇ ਵਿਦਵਾਨਾਂ ਨੇ ਅਰਥ ਵੀ ਵੱਖ ਵੱਖ ਕੀਤੇ ਨੇ। ਕਈਆਂ ਨੇ ਆਭਰਣ ਤੋਂ ਲੈ ਲਿਆ ਕਿ ਉਸਨੇ ਸਾਰੇ ਸੰਸਾਰ ਨੂੰ ਸਜਾਇਆ ਹੋਇਆ, ਪਰ ਕੁਝ ਵਿਦਵਾਨਾਂ ਦੀ ਰਾਏ ਕਿ ਸਾਰਿਆਂ ਦਾ ਢਿੱਡ ਭਰਨ ਵਾਲਾ ਹੈ। ਸਰਵਾ ਭਰਨਾਢਯ ਅਨਡੰਡ ਬਾਢਯ, ਨਿਸ਼ਚੇ ਹੀ ਉਹ ਡੰਡ ਤੋਂ ਰਹਿਤ ਹੈ, ਉਹਨੂੰ ਕੋਈ ਡੰਡ ਨਹੀਂ ਦੇ ਸਕਦਾ। ਅਸੀਂ ਗਲਤੀ ਕਰਾਂਗੇ ਸਾਨੂੰ ਸਜ਼ਾ ਭੁਗਤਣੀ ਪਵੇਗੀ, ਪਰ ਵਾਹਿਗੁਰੂ ਅਕਾਲ ਪੁਰਖ ਉੱਤੇ ਐਸਾ ਕੋਈ ਕਾਨੂੰਨ ਨਹੀਂ ਚੱਲਦਾ। ਸਰਵਾ ਭਰਨਾਢਯ ਅਨਡੰਡ ਬਾਢਯ, ਇਹਦਾ ਉਚਾਰਨ ਥੋੜ੍ਹਾ ਔਖਾ ਹੈ, ਦੋ ਚਾਰ ਵਾਰੀ ਪਕਾਓਗੇ ਫਿਰ ਸਮਝ ਆ ਜਾਏਗੀ।

ہے کہ روزی رضا کہہ رہی میرے حق ہے کہ پاک بے عیب ہیں کہ غیب غیب ہیں

ਵਿਚਾਰੀ ਚੰਦ ਕੌਰ ਪੁੱਤਰ ਦਾ ਮੂੰਹ ਵੇਖਣ ਵਾਸਤੇ ਆਪਣੀ ਨੂੰਹ ਨੂੰ ਨਾਲ ਲੈ ਕੇ ਦਰਵਾਜ਼ਾ ਕੁੱਟਦੀ ਰਹੀ, ਕੋਮਲ ਹੱਥਾਂ ਨਾਲ ਲੋਹੇ ਦੀਆਂ ਪੱਤੀਆਂ ਵੱਜਦੀਆਂ ਸਨ, ਟਕਾਉਂਦੀਆਂ ਸਨ, ਹੱਥਾਂ ਛਾਲੇ ਪੈ ਗਏ, ਖੂਨ ਨਿਕਲਣਾ ਸ਼ੁਰੂ ਹੋਇਆ। ਹਾੜੇ ਤੇ ਤਰਲਿਆਂ ਦੀ ਕੋਈ ਕੀਮਤ ਨਹੀਂ ਸੀ, ਰਾਜਾ ਧਿਆਨ ਸਿੰਘ ਨੇ ਅਣਸੁਣੇ ਕਰ ਦਿੱਤੀ। ਵਿਚਾਰੀਆਂ ਹਾਰ ਕੇ ਖੱਪ ਤੱਪ ਕੇ ਉੱਥੋਂ ਵਾਪਸ ਆਈਆਂ। ਜੋ ਉਹਨਾਂ ਕੋਲ ਚਾਰਾ ਉਸ ਵੇਲੇ ਹੋ ਸਕਦਾ ਸੀ ਕੀਤਾ, ਲੇਕਿਨ ਪੱਥਰ ਦਿਲ ਡੋਗਰੇ ਨੇ ਦਰਵਾਜ਼ਾ ਨਾ ਖੋਲ੍ਹੇ। ਹੁਣ ਆਓ ਅੰਦਰ ਚੱਲ ਕੇ ਵੇਖੀਏ ਉੱਥੇ ਕੀ ਹੋ ਰਿਹਾ। ਖਾਲਸੇ ਦੇ ਤਖ਼ਤ ਉੱਤੇ ਥੱਲੇ ਵਾਲੇ ਬੰਨੇ ਕੁਝ ਭੋਰੇ ਹਨ। ਇਹਨਾਂ ਭੋਰਿਆਂ ਵਿੱਚੋਂ ਇੱਕ ਭੋਰੇ ਦੇ ਵਿੱਚ ਕੰਵਰ ਨੌਨਿਹਾਲ ਸਿੰਘ ਨੂੰ ਪਾਲਕੀ ਲੈ ਕੇ ਉੱਥੇ ਪਹੁੰਚਾਇਆ ਗਿਆ। ਪਾਲਕੀ ਵਿੱਚੋਂ ਚੁੱਕ ਕੇ ਇੱਕ ਮੰਜੇ ਉੱਤੇ ਰੱਖ ਦਿੱਤਾ। ਰਾਜਾ ਧਿਆਨ ਸਿੰਘ ਨੇ ਵੇਖਿਆ ਕੰਵਰ ਸਾਹਿਬ ਦੀ ਸੁਰਤ ਵਾਪਸ ਆ ਰਹੀ ਹੈ, ਬੇਹੋਸ਼ੀ ਟੁੱਟ ਰਹੀ ਹੈ। ਕੰਵਰ ਸਾਹਿਬ ਨੇ ਚਥੇਰਾ ਵੇਖਿਆ, ਦਮ ਘੁੱਟਦਾ ਨਜ਼ਰ ਆਇਆ। ਕਹਿਣ ਲੱਗੇ, ਰਾਜਾ ਜੀ ਮੈਨੂੰ ਕਿੱਥੇ ਲੈ ਕੇ ਆਏ, ਕੀ ਹੋਇਆ ਮੇਰੇ ਨਾਲ? ਮੈਨੂੰ ਹਵਾ ਚਾਹੀਦੀ ਹੈ, ਮੇਰਾ ਦਮ ਘੁੱਟਦਾ, ਦਰਵਾਜ਼ਾ ਖੋਲ ਦਿਓ। ਬੰਦ ਕਿਉਂ ਕੀਤਾ? ਮੇਰੀ ਮਾਂ ਨੂੰ ਜਾ ਕੇ ਦੱਸੋ, ਮੇਰੀ ਰਾਣੀ ਨੂੰ ਸੁਨੇਹਾ ਦਿਓ, ਮੈਂ ਬਚ ਗਿਆ ਹਾਂ। ਉਹ ਵਿਚਾਰੀਆਂ ਇਹ ਖਬਰ ਸੁਣ ਕੇ, ਉਹਨਾਂ ਦਾ ਦਿਲ ਡੁੱਬਦਾ ਹੋਵੇਗਾ, ਉਹਨਾਂ ਨੂੰ ਧਰਵਾਸ ਜਾ ਕੇ ਦਿਓ। ਰਾਜਾ ਧਿਆਨ ਸਿੰਘ ਨੇ ਆਖਿਆ, ਕੰਵਰ ਸਾਹਿਬ, ਹੁਣ ਤੁਸੀਂ ਮਾਂ ਨੂੰ ਮਿਲਣ ਦੀ ਗੱਲ ਛੱਡ ਦਿਓ, ਮੈਂ ਪ੍ਰਬੰਧ ਕਰ ਲਿਆ, ਮੈਂ ਤੁਹਾਨੂੰ ਪਿਤਾ ਨੂੰ ਮਿਲਾ ਦਿੰਦਾ। ਜਦੋਂ ਕੰਵਰ ਸਾਹਿਬ ਨੇ ਇਹ ਸ਼ਬਦ ਸੁਣੇ, ਉਹਨਾਂ ਨੂੰ ਪਤਾ ਲੱਗ ਗਿਆ ਕਿ ਰਾਜਾ ਧਿਆਨ ਸਿੰਘ ਮੇਰੇ ਨਾਲ ਕੀ ਗੁਜ਼ਾਰਨਾ ਚਾਹੁੰਦਾ। ਉਹਨਾਂ ਆਖਿਆ, ਰਾਜਾ ਧਿਆਨ ਸਿੰਘ ਜੀ, ਤੁਹਾਨੂੰ ਤੁਹਾਡੇ ਪਰਮਾਤਮਾ ਦਾ ਵਾਸਤਾ ਪਾ ਕੇ ਪੈਂਦਾ, ਮੈਨੂੰ ਇਸ ਤਰ੍ਹਾਂ ਨਾ ਮਾਰਿਓ। ਪੰਜਾਬ ਦਾ ਤਖ਼ਤ ਚਾਹੀਦਾ, ਹੀਰਾ ਸਿੰਘ ਨੂੰ ਲਿਆਓ, ਮੈਂ ਆਪਣੇ ਹੱਥੀਂ ਉਹਨੂੰ ਪੰਜਾਬ ਦਾ ਬਾਦਸ਼ਾਹ ਬਣਾ ਦਿਆਂਗਾ। ਮੈਂ ਲਿਖ ਕੇ ਦੇਣ ਵਾਸਤੇ ਤਿਆਰ ਹਾਂ, ਰਾਜਭਾਗ ਛੱਡ ਕੇ ਪੰਜਾਬ ਤੋਂ ਚਲਾ ਜਾਵਾਂਗਾ। ਮੇਰੀ ਮਾਂ ਦੇ ਸਿਰ ਤੇ ਬਿਰਤਾ ਹੈ, ਪਿਤਾ ਮੇਰਾ ਤੁਰ ਗਿਆ, ਅਸੀਂ ਮੰਗ ਕੇ ਗੁਜ਼ਾਰਾ ਕਰ ਲਵਾਂਗੇ। ਸਾਨੂੰ ਵੀ ਇਹ ਬਾਦਸ਼ਾਹੀ ਚਾਹੀਦੀ ਜਿਹਦੇ ਵਜ਼ੀਰ ਰੋਜ਼ ਆਪਣੇ ਬਾਦਸ਼ਾਹ ਨੂੰ ਕਤਲ ਕਰਨ, ਉਹਨੂੰ ਜੇਲ੍ਹਾਂ ਵਿੱਚ ਪਾਉਣ। ਮੈਂ ਦੁਹਾਈ ਦੇ ਕੇ ਆਖਦਾ, ਮੇਰੇ ਤੇ ਰਹਿਮ ਕਰੋ। ਕੰਵਰ ਸਾਹਿਬ ਨੇ ਜੋ ਕੁਝ ਕਿਹਾ, ਕਿਸੇ ਜ਼ਮਾਨੇ 'ਚ ਮੈਂ ਆਪਣੀ ਕਲਮ ਨੂੰ ਜੁੰਬਸ਼ ਦੇ ਕੇ ਕੁਝ ਲਿਖਿਆ ਸੀ, ਮੈਂ ਤੁਹਾਡੇ ਸਾਹਮਣੇ ਉਸ ਕਾਰਡ ਨੂੰ ਰੱਖਣਾ ਚਾਹੁੰਦਾ। ਜਦੋਂ ਹੋਸ਼ ਕੰਵਰ ਨੂੰ ਆਈ, ਪਾਣੀ ਦਾ ਗਲਾਸ ਮੰਗਿਆ।

ਰਾਜਾ ਧਿਆਨ ਸਿੰਘ ਨੇ ਉਹ ਪਾਪ ਕੀਤਾ ਜਿਸ ਨੂੰ ਲਿਖਦਿਆਂ ਕਲਮ ਕੰਬਦੀ ਹੈ, ਜਿਸ ਨੂੰ ਸੁਣਦਿਆਂ ਹੋਇਆਂ ਮਨ ਰੋਂਦਾ, ਜਿਸ ਨੂੰ ਕਹਿੰਦਿਆਂ ਹੋਇਆਂ ਜ਼ਬਾਨ ਫਿੜਕਦੀ। ਕੰਵਰ ਸਾਹਿਬ ਦੀ ਮਜਬੂਰੀ, ਕੋਈ ਸਿਪਾ ਸਲਾਰ ਕੋਲ ਨਹੀਂ ਸੀ, ਦੇਸ਼ ਦਾ ਬਾਦਸ਼ਾਹ ਹੈ ਪਰ ਐਸੇ ਤਰਲਿਆਂ ਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਰਾਜਾ ਧਿਆਨ ਸਿੰਘ ਨੇ ਕੰਵਰ ਸਾਹਿਬ ਦੇ ਹੱਥ ਪੈਰ ਜੋੜ ਦਿੱਤੇ, ਜਿਨ੍ਹਾਂ ਨੇ ਪਿੱਛੋਂ ਕੰਵਰ ਸਾਹਿਬ ਦਾ ਸੰਸਕਾਰ ਕੀਤਾ ਉਹ ਰਸਤਿਆਂ ਦੀਆਂ ਚੀਗੀਆਂ ਪਈਆਂ ਹੋਈਆਂ ਉਹਨਾਂ ਨੇ ਵੇਖੀਆਂ। ਇੱਕ ਵੱਡਾ ਸਾਰਾ ਪੱਥਰ ਚੁੱਕਿਆ, ਆਖਿਆ ਕੰਵਰ ਸਾਹਿਬ ਪਰਮੇਸ਼ਰ ਨੂੰ ਯਾਦ ਕਰ ਲਓ ਕੇਵਲ 2 ਮਿੰਟ ਦਿੰਦਾ, ਤੇ ਸਰਾਣੇ ਵੱਲੇ ਖਲੋ ਕੇ ਸ਼ੇਰੇ ਪੰਜਾਬ ਦੇ ਪੋਤਰੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਤੇ ਪੰਜਾਬੀਆਂ ਦੀ ਅਣਖ ਦੇ ਬੁਲੰਦ ਸਤਾਰੇ ਕੰਵਰ ਨੌ ਨਿਹਾਲ ਸਿੰਘ ਦੇ ਸਿਰ ਵਿੱਚ ਰਾਜਾ ਧਿਆਨ ਸਿੰਘ ਨੇ ਵੱਡਾ ਸਾਰਾ ਪੱਥਰ ਲੈ ਕੇ ਉਹਦੇ ਸਿਰ ਵਿੱਚ ਮਾਰਿਆ। ਖੋਪਰੀ ਟੁੱਟ ਗਈ, ਲੱਖਾਂ ਅਰਮਾਨ ਸਨ, ਫਿਰ ਇਹ ਪੰਜਾਬ ਦਾ ਲਾਇਕ ਪੋਤਰਾ ਲੈ ਕੇ ਦੁਨੀਆਂ 'ਚ ਤੁਰ ਗਿਆ। ਇੱਕ ਉਰਦੂ ਦਾ ਸ਼ਾਇਰ ਕਹਿੰਦੇ ਕਿ ਦੁਨੀਆਂ ਵਿੱਚ ਬੜੇ ਲੋਕ ਨੇ, ਬੜੀਆਂ ਰੀਝਾਂ ਨੇ, ਬੜੇ ਮਨਸੂਬੇ ਨੇ, ਬੜੀਆਂ ਜਾਇਦਾਦਾਂ ਬਣਾਉਂਦੇ ਹਨ, ਤੁਰਨ ਲੱਗਦੇ ਨੇ, ਸਭ ਕੁਝ ਇਸ ਸੰਸਾਰ ਵਿੱਚ ਰਹਿ ਜਾਏ। ਉਹ ਕੰਵਰ ਸਾਹਿਬ ਦੀ ਤਰਜਮਾਨੀ ਕਰਕੇ ਕਹਿੰਦਾ ਕਿ ਜਹਾਂ ਸੇ ਆ ਕੇ ਕੋਈ ਕੁਛ ਨਾ ਲੈ ਗਿਆ, ਇਸ ਜਹਾਂ ਮੈਂ ਆ ਕੇ ਕੋਈ ਕੁਛ ਨਾ ਲੈ ਗਿਆ, ਜਾਤਾ ਹੂੰ ਮੈਂ ਇੱਕ ਹੀ ਦਿਲ ਮੇਂ ਆਰਜ਼ੂ ਲਈਏ। ਤਮੰਨਾ ਕੀ ਸੀ? ਪੰਜਾਬ ਦੇ ਰਾਜ ਦੀਆਂ ਹੱਦਾਂ ਅਫਗਾਨਿਸਤਾਨ ਤੱਕ ਵਧਾਉਣੀ। ਕੰਵਰ ਸਾਹਿਬ ਦੀ ਇੱਛਾ ਸੀ ਅੰਗਰੇਜ਼ੀ ਰਾਜ ਦਾ ਖਤਰਾ ਉਹਦੇ ਮੰਡਲਾਉਂਦੇ ਹੋਏ ਬੱਦਲ ਦੂਰ ਕਰਨੇ, ਅੰਗਰੇਜ਼ਾਂ ਨੂੰ ਸ਼ਿਕਸਤ ਦੇਣੀ, ਕਿਉਂਕਿ ਕੰਵਰ ਸਾਹਿਬ ਅੰਗਰੇਜ਼ਾਂ ਨੂੰ ਬਿਲਕੁਲ ਪਸੰਦ ਨਹੀਂ ਸੀ ਕਰਦੇ, ਉਹਨਾਂ ਦੇ ਗਿਆਨੀ ਦੁਸ਼ਮਣ ਸਨ। ਜਿਹੜੀਆਂ ਲੜਾਈਆਂ ਪਿੱਛੋਂ ਲੜੀਆਂ ਗਈਆਂ ਸਤਲੁਜ ਦੇ ਕੰਢਿਆਂ ਉੱਤੇ, ਜੇ ਮਹਾਰਾਜਾ ਰਣਜੀਤ ਸਿੰਘ ਦੀ ਹਾਜ਼ਰੀ ਵਿੱਚ ਲੜੀਆਂ ਜਾਂਦੀਆਂ ਸੀ ਤਾਂ ਵੀ ਜਿੱਤਦੇ, ਜੇ ਕੰਵਰ ਨੌ ਨਿਹਾਲ ਸਿੰਘ ਦੇ ਵੇਲੇ ਲੜੀਆਂ ਜਾਂਦੀਆਂ ਸੀ ਤਾਂ ਵੀ ਫਤਿਹਯਾਬ ਹੁੰਦੇ। ਪੰਜਾਬ ਉੱਤੇ ਅੰਗਰੇਜ਼ੀ ਕਬਜ਼ਾ ਕਰੇ ਨਹੀਂ ਸੀ ਹੋ ਸਕਦਾ, ਖਾਲਸੇ ਦਾ ਰਾਜਪਾਲ ਤਬਾਹ ਨਾ ਹੁੰਦਾ, ਲੇਕਿਨ ਕੁਦਰਤ ਨੂੰ ਕੁਛ ਹੋਰ ਮਨਜ਼ੂਰ। 5 ਨਵੰਬਰ 1840 ਨੂੰ 1 ਸਾਲ 28 ਦਿਨ ਰਾਜ ਕਰਕੇ, 17.5 ਸਾਲ ਦੀ ਉਮਰ ਭੋਗ ਕੇ ਸ਼ੇਰੇ ਪੰਜਾਬ ਦਾ ਬਹਾਦਰ ਪੋਤਰਾ ਜਾਨ ਫਾਨੀ ਤੋਂ ਕੂਚ ਕਰ ਗਿਆ। ਹੁਣ ਰਾਜਾ ਧਿਆਨ ਸਿੰਘ ਕੰਵਰ ਸਾਹਿਬ ਦੀ ਮਾਤਾ ਮਹਾਰਾਣੀ ਚੰਦ ਕੌਰ ਕੋਲ ਪੁੱਜਾ, ਜਾ ਕੇ ਆਖਿਆ ਮਹਾਰਾਣੀ ਸਾਹਿਬਾ, ਮੈਨੂੰ ਬੜਾ ਅਫਸੋਸ ਹੈ, ਮੈਂ ਕੰਵਰ ਸਾਹਿਬ ਦੀ ਜ਼ਿੰਦਗੀ ਨਹੀਂ ਬਚਾ ਸਕਿਆ, ਸੱਟ ਇੰਨੀ ਭਿਆਨਕ ਸੀ ਕਿ ਉਹਦੇ ਨਾਲ ਉਹਨਾਂ ਦੀ ਮੌਤ ਹੋ ਗਈ, ਲੇਕਿਨ ਸੱਚ ਇਹ ਹੈ ਕਿ ਜਿਸ ਪਾਲਕੀ ਵਿੱਚ ਪਾ ਕੇ ਕੰਵਰ ਸਾਹਿਬ ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਪਹੁੰਚਾਇਆ ਗਿਆ, ਉਹਨਾਂ ਦੇ ਸਿਰ ਦੇ ਥੱਲੇ ਜਿਹੜਾ ਸਰਾਣਾ ਦਿੱਤਾ ਸੀ, ਮੈਕਗ੍ਰੇਗਰ ਕਹਿੰਦਾ ਕਿ ਉਹਦੇ ਉੱਤੇ ਨਾਨਕ ਸ਼ਾਹੀ ਰੁਪਈਏ ਜਿੰਨਾ ਖੂਨ ਦਾ ਦਾਗ ਸੀ, ਪਰ ਜਿੱਥੇ ਕੰਵਰ ਦੀ ਲਾਸ਼ ਪਈ ਸੀ ਉਹ ਬਿਸਤਰਾ ਸਾਰਾ ਖੂਨ ਨਾਲ ਲੱਥਪੱਥ। ਬੜੀ ਸਪਸ਼ਟ ਗੱਲ ਹੈ, ਜੇ ਕੰਵਰ ਸਾਹਿਬ ਇੰਨੇ ਸਖ਼ਤ ਜ਼ਖਮੀ ਸਨ ਕਿ ਉਹਨਾਂ ਦਾ ਸਿਰ ਦਾ ਖੋਪਰਾ ਟੁੱਟ ਗਿਆ ਸੀ ਉਹ ਛੱਜੇ ਥੱਲੇ, ਤੇ ਉਹ ਖੂਨ ਪਾਲਕੀ ਵਿੱਚ ਵਗਣਾ ਚਾਹੀਦਾ, ਉਹ ਲਾਹੌਰ ਦੇ ਕਿਲ੍ਹੇ ਵਿੱਚ ਰੱਖੇ ਹੋਏ ਪੰਜ ਉੱਤੇ ਨਹੀਂ ਸੀ ਵਗਣਾ ਚਾਹੀਦਾ ਜਿਹਦੇ 'ਤੇ ਕੰਵਰ ਸਾਹਿਬ ਦੀ ਲਾਸ਼ ਪਈ। ਦੂਸਰੀ ਗੱਲ ਕਿ ਕਿਸੇ ਸਰਕਾਰੀ ਡਾਕਟਰ ਨੂੰ, ਨਾ ਡਾਕਟਰ ਹੋਨਿੰਗਬਰਗ ਨੂੰ ਸੱਦਿਆ, ਨਾ ਫਕੀਰ ਘਰਾਣੇ ਦੇ ਕਿਸੇ ਹਕੀਮ ਨੂੰ ਸੱਦਿਆ। ਜਦੋਂ ਕੰਵਰ ਸਾਹਿਬ ਦੀ ਮੌਤ ਹੋ ਗਈ ਉਦੋਂ ਰਾਜਾ ਧਿਆਨ ਸਿੰਘ ਨੇ ਡਾਕਟਰ ਹੋਨਿੰਗਬਰਗ ਨੂੰ ਸੱਦਿਆ, ਤੇ ਸੱਦ ਕੇ ਜਦੋਂ ਉਹਨੂੰ ਕੰਵਰ ਸਾਹਿਬ ਦੀ ਲਾਸ਼ ਵਿਖਾਈ, ਇਹ ਜਰਮਨ ਦੇ ਰਹਿਣ ਵਾਲਾ ਡਾਕਟਰ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਉੱਠਿਆ, ਇਹਦੀ ਚੀਕ ਨਿਕਲ ਗਈ, ਇਹਦੀਆਂ ਡਾਢਾਂ ਨਿਕਲ ਗਈਆਂ, ਕਿਉਂਕਿ ਕੰਵਰ ਸਾਹਿਬ ਨੂੰ ਬਹੁਤ ਪਿਆਰ ਕਰਦਾ ਸੀ, ਕੰਵਰ ਸਾਹਿਬ ਨੂੰ ਅੰਗਰੇਜ਼ੀ ਪੜ੍ਹਾਇਆ ਕਰਦਾ ਸੀ। ਖਾਲਸਾ ਰਾਜ ਦੇ ਸ਼ਹਿਜ਼ਾਦਿਆਂ ਅਤੇ ਬਾਦਸ਼ਾਹਾਂ ਵਿੱਚੋਂ ਇਕੱਲਾ ਕੰਵਰ ਨੌ ਨਿਹਾਲ ਸਿੰਘ ਅਤੇ ਮਹਾਰਾਜਾ ਸ਼ੇਰ ਸਿੰਘ ਹੀ ਜਿਹੇ ਸਨ ਜਿਹੜੇ ਅੰਗਰੇਜ਼ੀ ਬੋਲ ਸਕਦੇ ਸਨ, ਅੰਗਰੇਜ਼ੀ ਲਿਖ ਸਕਦੇ ਸਨ, ਅੰਗਰੇਜ਼ੀ ਸਮਝ ਸਕਦੇ ਸਨ। ਵਿਚਾਰਾ ਡਾਕਟਰ ਪੁਰਾਣਾ ਤੋਂ ਪਿਆਰੇ ਮਹਾਰਾਜੇ ਨੂੰ
ਬਿਸਤਰੇ ਮੌਤ ਉੱਤੇ ਸੁੱਤਿਆ ਇਸ ਹਾਲਤ ਵਿੱਚ ਵੇਖ ਕੇ ਜਦੋਂ ਉਹਦੀਆਂ ਚੀਕਾਂ ਨਿਕਲੀਆਂ ਰਾਜਾ ਧਿਆਨ ਸਿੰਘ ਨੇ ਆਪਣੀ ਤਲਵਾਰ ਮਿਆਨ ਚੋਂ ਕੱਢੀ ਲਹਿਰਾ ਕੇ ਕਹਿਣ ਲੱਗਾ ਖਬਰਦਾਰ ਡਾਕਟਰ ਸਾਹਿਬ ਕੰਵਰ ਸਾਹਿਬ ਦੀ ਮੌਤ ਦੀ ਖਬਰ ਕਿਸੇ ਨੂੰ ਬਾਹਰ ਨਹੀਂ ਦੱਸਣੀ ਵਿਚਾਰਾ ਵਿਦੇਸ਼ੀ ਡਾਕਟਰ ਨੌਕਰੀ ਕਰਨ ਪੰਜਾਬ ਵਿੱਚ ਆਇਆ ਹੋਇਆ ਕਿਹਨੂੰ ਦੱਸਦਾ ਜਰਵਾਣਿਆਂ ਦੇ ਸਾਹਮਣੇ ਪੇਸ਼ ਨਹੀਂ ਸੀ ਜਾਂਦੀ ਜਦੋਂ ਵਾਪਸ ਤੁਰਿਆ ਥੋੜੀ ਦੂਰ ਗਿਆ ਕਿਲੇ ਦੇ ਦਰਵਾਜ਼ੇ ਤੇ ਪਹੁੰਚਿਆ ਮਗਰੋਂ ਰਾਜਾ ਧਿਆਨ ਸਿੰਘ ਨੇ ਆਵਾਜ਼ ਮਾਰੀ ਕਿ ਡਾਕਟਰ ਸਾਹਿਬ ਕੰਵਰ ਸਾਹਿਬ ਤਰੀ ਮੰਗਦੇ ਨੇ ਮੁਰਗੇ ਦੀ ਤਰੀ ਦੇ ਦਈਏ ਕਿਹੋ ਜਿਹੇ ਦਿਲ ਹੋਣਗੇ ਉਹਨਾਂ ਲੋਕਾਂ ਤਾਂ ਕਿ ਜਿਹੜਾ ਕੋਈ ਆਵਾਜ਼ ਸੁਣੇ ਇਸ ਗੱਲ ਨੂੰ ਇਹ ਭੁਲੇਖਾ ਪੈ ਜਾਏ ਕਿ ਕੰਵਰ ਸਾਹਿਬ ਹੁਣ ਹੋਸ਼ ਵਿੱਚ ਆ ਗਏ ਨੇ ਠੀਕ ਠਾਕ ਨੇ ਤਾਂ ਕਿ ਉਹ ਕੋਈ ਬਾਹਰ ਕੋਈ ਯਤਨ ਨਾ ਕਰਨ ਕੰਵਰ ਸਾਹਿਬ ਨੂੰ ਵੇਖਣ ਦਾ ਤੇ ਡਾਕਟਰ ਵਿਚਾਰੇ ਨੇ ਕੇਵਲ ਇੰਨਾ ਹੀ ਕਿਹਾ ਕਿ ਹੁਣ ਤਰੀ ਸਿਕਾਉਣ ਦੀ ਲੋੜ ਨਹੀਂ ਹੁਣ ਸਾਬਤ ਮੁਰਗਾ ਹੀ ਛੱਡ ਲੈਂਦੇ ਇਹ ਕਹਿ ਕੇ ਡਾਕਟਰ ਹੁਣ ਬਰਗਰ ਬਾਹਰ ਚਲਾ ਗਿਆ ਮਹਾਰਾਣੀ ਚੰਦ ਕੌਰ ਕੋਲ ਜਾ ਕੇ ਰਾਜਾ ਧਿਆਨ ਸਿੰਘ ਨੇ ਕਿਹਾ ਰਾਣੀ ਸਾਹਿਬਾ ਮੈਂ ਤੁਹਾਡੇ ਬੱਚੇ ਨੂੰ ਬਚਾ ਨਹੀਂ ਸਕਿਆ ਲੇਕਿਨ ਇਹ ਕੰਮ ਮੈਂ ਤੁਹਾਡੀ ਸੇਵਾ ਲਈ ਕਰ ਸਕਦਾ ਹਾਂ ਮਹਾਰਾਣੀ ਚੰਦ ਕੌਰ ਨੇ ਆਖਿਆ ਹੁਣ ਕਿਹੜੀ ਕਸਰ ਰਹਿ ਗਈ ਹੁਣ ਤੂੰ ਕੀ ਕਰੇਂਗਾ ਸਾਡੇ ਲਈ ਕਹਿੰਦਾ ਜੇ ਤੁਸੀਂ ਤਿੰਨ ਦਿਨ ਖਾਮੋਸ਼ ਰਹੋ ਨਾ ਨਿਹਾਲ ਸਿੰਘ ਦੀ ਖਬਰ ਮਰ ਜਾਣ ਦੀ ਕਿਸੇ ਨੂੰ ਨਾ ਦੱਸੋ ਮੈਂ ਰਾਜ ਭਾਗ ਤੁਹਾਨੂੰ ਦਵਾ ਦਿਆਂਗਾ ਮਹਾਰਾਣੀ ਚੰਦ ਕੌਰ ਕੀ ਕਰਦੀ ਜੇ ਫਰਿਆਦ ਕਰਦੀ ਤੇ ਕੀ ਦੇਗੇ ਨਹੀਂ ਕੋਈ ਦੋਸਤ ਆਪਣਾ ਮਿਹਰਬਾਨ ਆਪਣਾ ਸੁਣਾਏ ਕਿਸ ਕੋ ਗਮ ਆਪਣਾ ਅਲਮ ਆਪਣਾ ਬਿਆਨ ਆਪਣਾ ਵਿਚਾਰੀ ਮਹਾਰਾਣੀ ਚੰਦ ਕੌਰ ਦਿਲ ਦੀਆਂ ਦਿਲ ਵਿੱਚ ਲੈ ਕੇ ਖਾਮੋਸ਼ ਹੋ ਗਈ ਤੀਜੇ ਦਿਨ ਪਿੱਛੋਂ ਕੰਵਰ ਸ਼ੇਰ ਸਿੰਘ ਨੂੰ ਜੋ ਬਟਾਲੇ ਆਪਣੀ ਜਗੀਰ ਵਿੱਚ ਰਹਿ ਰਿਹਾ ਸੀ ਰਾਣੀ ਸਦਾ ਕੌਰ ਦਾ ਦੋਹਤਾ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਰਾਜਾ ਧਿਆਨ ਸਿੰਘ ਨੇ ਤੀਜੇ ਦਿਨ ਇਤਲਾਹ ਭੇਜ ਕੇ ਕੰਵਰ ਸ਼ੇਰ ਸਿੰਘ ਨੂੰ ਲਾਹੌਰ ਸੱਦਿਆ ਤੇ ਤੀਜੇ ਦਿਨ ਪਿੱਛੋਂ ਕੰਵਰ ਨੇ ਆ ਕੇ ਸ਼ੇਰ ਸਿੰਘ ਨੇ ਆਪਣੇ ਭਤੀਜੇ ਕੰਵਰ ਨੂੰ ਨਿਹਾਲ ਸਿੰਘ ਦਾ ਸੰਸਕਾਰ ਆਪਣੇ ਹੱਥੀਂ ਇਉਂ ਕੀਤਾ।

ਵਿਚਾਰਾ ਕੰਵਰ ਨੂੰ ਨਿਹਾਲ ਸਿੰਘ ਦਿਲ ਦੀਆਂ ਦਿਲ ਵਿੱਚ ਲੈ ਕੇ ਸਿਆਣ ਤੋਂ ਤੁਰ ਗਿਆ ਤੇ ਤੀਜੇ ਦਿਨ ਭਾਗੇ ਦੀ ਲਾਸ਼ ਨੂੰ ਕਿਤੇ ਲੱਕੜੀਆਂ ਦਾ ਢੇਰ ਮਿਲਿਆ ਤੇ ਤੀਜੇ ਦਿਨ ਪਿੱਛੋਂ ਆ ਕੇ ਉਹਦਾ ਸੰਸਕਾਰ ਕੀਤਾ ਉਹ ਵੀ ਕੰਵਰ ਸ਼ੇਰ ਸਿੰਘ ਨੇ ਬਟਾਲੇ ਵਿੱਚੋਂ ਆ ਕੇ ਇਸ ਤੋਂ ਅਗਲਾ ਕਾਂਡ ਆਪ ਦੀ ਸੇਵਾ ਵਿੱਚ ਕੱਲ੍ਹ ਦੇ ਆਖਰੀ ਦੀਵਾਨ ਵਿੱਚ ਅਰਜ਼ ਕਰਨੀ ਸ਼ੁਰੂ ਕਰਾਂਗਾ ਔਰ ਕੋਸ਼ਿਸ਼ ਕਰਾਂਗਾ ਜਿੰਨਾ ਹਿੱਸਾ ਕਹਿ ਸਕਾਂ ਤੁਹਾਡੀ ਸੇਵਾ ਵਿੱਚ ਸਿੱਖ ਰਾਜ ਕਿਵੇਂ ਗਿਆ ਕਿੱਥੇ ਕਿੱਥੇ ਅਸਾਂ ਕੀ ਕੁਝ ਕੀਤਾ ਕੀ ਕੁਝ ਸਾਡੇ ਨਾਲ ਵਾਪਰਿਆ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਦੀ ਤਬਾਹੀ ਕਿਵੇਂ ਹੋਈ ਅਸੀਂ ਡੋਗਰਿਆਂ ਦੇ ਹੱਥਾਂ ਵਿੱਚ ਕਿਵੇਂ ਵਿਕੇ ਕਿਵੇਂ ਖਾਲਸਾ ਰਾਜ ਗਿਆ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਸਰਾਜ ਭਾਗ ਦੇ ਟੁਕੜੇ ਹੋਏ ਖੇਰੂ ਖੇਰੂ ਹੋਇਆ ਕਿਵੇਂ ਅਸੀਂ ਅੰਗਰੇਜ਼ਾਂ ਨਾਲ ਲੜੇ ਤੇ ਹਾਰੇ ਕਿਸ ਤਰ੍ਹਾਂ ਡੋਗਰਿਆਂ ਨੇ ਸਾਡਾ ਅੱਧਾ ਰਾਜ ਵੰਡਾ ਲਿਆ ਔਰ ਕਿਸ ਤਰ੍ਹਾਂ ਮਹਾਰਾਣੀ ਜਿੰਦ ਕੌਰ ਨੂੰ ਜਲਾਵਤਨ ਕੀਤਾ ਕਿਸ ਤਰ੍ਹਾਂ ਨੂੰ ਸ਼ੇਖੂਪੁਰੇ ਵਿੱਚ ਪਹੁੰਚਾਇਆ ਗਿਆ ਉਸ ਤੋਂ ਬਾਅਦ ਬਨਾਰਸ ਤੋਂ ਬਾਅਦ ਚੁਨਾਰ ਭੇਜਿਆ ਗਿਆ ਜਿੱਥੇ ਮਹਾਰਾਣੀ ਜਿੰਦ ਕੌਰ ਦੇ ਕੱਪੜੇ ਉਤਾਰ ਕੇ ਉਹਦੀ ਤਲਾਸ਼ੀ ਕੀਤੀ ਗਈ ਕਿਵੇਂ ਦਰਬ ਦਰ ਰੋਟੀ ਮੰਗਣ ਵਾਸਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਨੇਪਾਲ ਦੇ ਰਾਣੀ ਜੰਗ ਬਹਾਦਰ ਦੇ ਦਰਬਾਰ ਵਿੱਚ ਰੋਟੀ ਦੀ ਭਿੱਖਿਆ ਮੰਗਣ ਵਾਸਤੇ ਮਜਬੂਰ ਹੋਈ ਇਹ ਸਾਰੀ ਕਹਾਣੀ ਇਹ ਲੰਬੀ ਦਾਸਤਾਨ ਸਿੱਖ ਰਾਜ ਕਿਵੇਂ ਗਿਆ ਕੱਲ ਨੂੰ ਆਪ ਦੇ ਖਿਦਮਤ ਵਿੱਚ ਆਖਰੀ ਦੀਵਾਨ ਵਿੱਚ ਹਾਜ਼ਰ ਹੋ ਕੇ ਤੁਹਾਡੇ ਸਾਹਮਣੇ ਅਰਜ਼ ਕਰਾਂਗਾ ਸਿੰਘੋ ਆਪਣੇ ਇਤਿਹਾਸ ਨੂੰ ਪੜ੍ਹੋ ਉਹਦੇ ਤੋਂ ਕੁਝ ਸਿੱਖਣ ਦਾ ਯਤਨ ਕਰੋ ਲੇਕਿਨ ਮੈਂ ਦੇਖਦਾ ਸਾਡੇ ਲੀਡਰ ਅੱਜ ਵੀ ਨਹੀਂ ਸਿੱਖ ਰਹੇ ਜਿਹੜੀਆਂ ਗਲਤੀਆਂ ਉਸ ਵੇਲੇ ਦੇ ਸਿੱਖ ਲੀਡਰਾਂ ਨੇ ਕੀਤੀਆਂ ਬਿਲਕੁਲ ਹਰ ਚੜ੍ਹਦੇ ਸੂਰਜ ਉਹੋ ਜਿਹੀਆਂ ਗਲਤੀਆਂ ਅੱਜ ਵੀ ਸਾਡੇ ਅਖੌਤੀ ਲੀਡਰ ਉਹਨਾਂ ਗਲਤੀਆਂ ਨੂੰ ਦੁਹਰਾ ਰਹੇ ਹਨ ਔਰ ਕੌਮ ਦਾ ਬੇੜਾ ਗਰਕ ਕਰ ਰਹੇ ਹਨ ਇਹ ਇਤਿਹਾਸ ਮੈਂ ਜਾਣ ਬੁੱਝ ਕੇ ਇਸ ਲਈ ਸੁਣਾਇਆ ਕਿ ਕੁਝ ਅਹਿਸਾਸ ਹੋਵੇ ਲੋਕਾਂ ਨੂੰ ਕੁਝ ਸੰਗਤ ਨੂੰ ਕੁਝ ਸਿੱਖਾਂ ਨੂੰ ਸਿੱਖ ਜਨਤਾ ਜਿਹੜਾ ਹੈ ਉਹ ਲਗਾਮ ਦੇਵੇ ਇਹਨਾਂ ਖੁਦਗਰਜ਼ ਆਗੂਆਂ ਦੇ ਮੂੰਹ ਵਿੱਚ ਤਾਂ ਕਿ ਉਹ ਕੌਮ ਦੀ ਵਿਗੜੀ ਸੁਧਾਰਨ ਲਈ ਰਸਤੇ ਤੇ ਆ ਸਕਣ ਇੱਕ ਤਰਲਾ ਹੈ ਬੇਨਤੀਆਂ ਹਨ ਇਹਨਾਂ ਕੁਝ ਕਹਿ ਕੇ ਆਪਣੇ ਵਿਚਾਰ ਇੱਥੇ ਸਮਾਪਤ ਕਰਦਾ ਹਾਂ ਖਿਮਾ ਆਗਿਆ ਬਖਸ਼ੋ ਅਰਦਾਸੇ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

تحت رعايتي انتي بالنا بنتي.

0: ਕੇਲਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Khalsa mero roop hai khas, khalsi mein ho karo nivas, khalsa mero mukh hai anga, khalsi ke ho sad sad sanga।

ਖਾਲਸਾ ਨਾਂ ਹੈ ਕੁਰਬਾਨੀ ਦਾ, ਖਾਲਸਾ ਨਾਂ ਹੈ ਤਿਆਗ ਦਾ, ਖਾਲਸਾ ਨਾਂ ਹੈ ਸਿਦਕ ਦਾ। ਜ਼ੁਲਮ ਅੱਗੇ ਨਾ ਖਾਲਸਾ ਹਾਰ ਮੰਨੇ, ਬੰਦ ਬੰਦ।

ਪਰ ਜਦੋਂ ਵੀ ਨੰਨੇ ਮੁੰਨੇ ਬੱਚਿਆਂ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ ਤਾਂ ਦਿਲ ਭਰ ਭਰ ਆਉਂਦਾ ਹੈ। ਪਹੁੰਚ ਮਰਿੰਦੇ ਰਾਤ ਨੂੰ ਗੰਗੂ ਸੁਣਾਏ, ਕੱਲ ਦੀ ਧਰ ਦੇ ਲਾਡਲੇ ਮੇਰੇ ਘਰ ਆਏ। ਸੁਣ ਕੇ ਪੁਲਿਸ ਮਰਿੰਦਿਓਂ ਫਿਰ ਆਦਿ ਚੜ੍ਹ ਕੇ ਜ਼ੋਰਾ ਵਰਤੇ ਫਤਿਹ ਸਿੰਘ ਨੂੰ ਲੈ ਗਏ ਫੜ ਕੇ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਉਹਨੇ ਆਪਣੀਆਂ ਹੱਦਾਂ ਨੂੰ ਪਾਰ ਕੀਤਾ ਕੋਈ ਨਾ ਕੋਈ ਸੂਰਮਾ ਜ਼ੁਲਮ ਦੇ ਲੱਤ ਪਾਉਣ ਲਈ ਜ਼ਰੂਰ ਅੱਗੇ ਆਇਆ ਸੁਣ ਕੇ ਖਬਰ ਲਾਲਾ ਦੀ ਬੰਦਾ ਖੂਨ ਅੱਖਾਂ ਚੋਂ ਡੋਲੇ ਇੱਕ ਨਾਲ ਇੱਕ ਖੜਕਾਉਂ ਐਸੀ ਮੁੱਖੋਂ ਵਾ ਕੇ ਬੋਲੇ ਪਾਪੀ ਮੁਗਲਾ ਪਾਪ ਕਮਾ ਕੇ ਐਸੀ ਭਾਜੀ ਪਾਈ ਸੀਨੇ ਦੇ ਵਿੱਚ ਬਦਲੇ ਦੀ ਬੁਝਾਈ।

ਕਰ ਸੁਜਸ ਵਖਾਣਿਓ ਭਗਤ ਜੋਗ ਕਉ ਜੈਤਵਾਰ ਹਰ ਜਨ ਕੇ ਉਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਬਡ ਭਾਗੀ ਉਨ ਮਾਨਿਓ ਰਿਦ ਸ਼ਬਦ ਬਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦਿਰੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਓ ਜਨਕ ਰਾਜ ਬਰਤਾਇਆ ਸਤਿਯੁਗ ਆਲੀਨਾ ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰ ਨਾਨਕ ਸਚ ਨੀਮ ਸਾਜ ਸਤਿਗੁਰ ਸੰਗ ਲੀਨਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੋ ਅਜੋਨੀ ਸੰਭਵਿਓ ਸੁਜਸ ਕਲ ਕਵੀਅਨ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲ ਅਜੋਨੀ ਸੰਭਵ ਭੈ ਭੰਜਨ ਪਰ ਦੁਖ ਨਿਵਾਰ ਅਪਾਰ ਅਲੰਭਉ ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ ਸੀਤਲ ਸੁਖ ਦਾਤਉ ਅਸੰਭਵੋ ਉਦਵਿਓ ਪੁਰਖ ਪੂਰਨ ਬੇਦਾਤਉ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ।

ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਵਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਉ ਅਪਾਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਕੈ ਹੇਤ ਪਾਈ ਰਹਿਓ ਮਿਲ ਰਾਮ ਸਿਉ ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸਿਵ ਜੋਗ ਕਰੀ ਹੁਣ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹੀ ਧਰੀ ਜਗ ਔਰ ਨ ਜਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿਨਕੇ ਦੁਖ ਕੋਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪੱਧਤ ਤੇ ਮਤ ਚੂਕੈ ਰੇ ਮਨ ਭੇਦ ਬਭੇਦ ਨਾ ਜਾਣ ਬੀਓ ਪਰ ਤਾਛਰ ਜੈ ਗੁਰ ਅਰਜਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲੋ ਨਹੀਂ ਭਾਗ ਲਲਾਰ ਉਦੈ ਤਬ ਲੋ ਭ੍ਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਯੋ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਯੋ ਕਲ ਸਮੁੰਦਰ ਭਏ ਰੂਪ ਪ੍ਰਗਟ ਹਰ ਨਾਮ ਉਧਾਰਨ ਬਸਹਿ ਸੰਤ ਜਿਸ ਹਿਰਦੈ ਦੁਖ ਦਾਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ ਮਨ ਬਚ ਜਿਨ ਜਾਣਿਓ ਭਇਓ ਤੇ ਸਮਸਰ ਸੋਈ ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪਰਤਖ ਹਰ ਅਜੈ ਗੰਗ ਜਲ ਅਟਲ ਇੱਕ ਸੰਗਤ ਸਭ ਨਹਾਵੈ ਨਿਤ ਪੁਰਾਣ ਬਾਚੀਐ ਹੈ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲੀਓ ਗੁਰ ਅਰਜਨ ਸਿਰ ਚਤਰ ਆਪ ਪਰਮੇਸ਼ਰ ਦੀਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪਹਿ ਗਯੋ ਹਰ ਬੰਸ ਜਗਤ ਜਸ ਸੰਚਰਯੋ ਸੋ ਕਵਣ ਕਹਿ ਸ੍ਰੀ ਗੁਰਮੋਯੋ ਦੇਵਪੁਰੀ ਮਹਿ ਗਯੋ ਆਪ ਪਰਮੇਸ਼ਵਰ ਭਾਯੋ ਹਰ ਸੰਘਾਸਣ ਦੀਓ ਸ੍ਰੀ ਗੁਰ ਤਹਿ ਬੈਠਾਯੋ ਰਹੱਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪਹਿ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ ਕਾਟੇ ਸੋ ਪਾਪ ਤਿਨ ਨਰੋ ਕੇ ਗੁਰ ਰਾਮਦਾਸ ਜਿਨ ਪਾਯੋ ਸਤਰ

ਨਾਨਕ ਜਿੰਨੀ ਇਵ ਕਰ ਬੁਝਿਆ ਤਿਨਾ ਵਿਟੋ ਕੁਰਬਾਨ। ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਲ ਤਾਹੂ ਖਰੇ ਸੁਜਾਨ। ਵੰਨਿਆ ਇਨੀ ਕੱਪਰੀ ਝੜ ਝੱਖੜ ਉਹਾੜ ਲਹਿਰੀ ਵਹਿਨ ਲਖੇਸਰੀ ਸਤਿਗੁਰ ਸਿਉ ਅਲਾਏ ਬੇੜੇ ਡੁੱਬਣ ਨਾਹੀ ਭਉ। ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹਿਓ ਕੋਈ ਭਾਈ ਬੰਦੀ।

ਕਾਮ ਨਾ ਨਿਕਲੈ ਲਾਇਆ ਤਿੰਨ ਸੋ ਜਾਣ ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ ਧਾਤੂ ਪਾਂਜਰ ਲਾਏ ਕੂੜਾ ਪਾਜਿਆ ਭਾਂਡਾ ਆਣ ਗਰਾਸ ਜਾਂ ਤਿਸ ਭਾਵਸੀ ਪਰਮ ਜੋਤ ਜਗਾਏ ਵਾਜਾ ਵਾਵਸੀ ਮਨੋ ਜੇ ਅੰਧੇ ਕੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਧੈ ਊਂਧੈ ਕਵਲ ਦਿਸਣ ਖਰੇ ਕਰੂਪ ਇੱਕ ਕਹਿ ਜਾਣਨ ਕਹਿਆ ਬੁੱਝਣ ਤੇ

ਕੀ ਗੱਲੈ ਰਾਮ ਚੁਰੈ ਦਲ ਮੇਲ ਵੈ ਅੰਤਰ ਬਲ ਅਧਿਕਾਰ ਬੰਤਰ ਕੀ ਸਹਿਨਾ ਸੇਵੀ ਐ ਮਨ ਤਨ ਜੁਜ ਅਪਾਰ।

0: जित डिठै तन पर फुड़ै चढ़ै चवगण वन राज ना कोई जीवया पहुंच ना चलिया कोई ज्ञानी जीवै सदा सदा सुरती ही पत होए सरफै सरफै सदा सदा एवै गई विहाय नानक किसनो आखी है बिन पुछिया ही ले जाए दोष ना दे ओ राए नो मत चले जा बुढ़ा होवै गल्ला करे कनेरिया ता अन्ने पवना खाती टोवै पूरे का किया सब किश पूरा घट वद किस नाही नानक गुरमुख ऐसा जाने पूरे माही समाही।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਸਲੋਕ ਮਹੱਲਾ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ

ਕਾਲਾ ਮੋਹਣੀ ਅੰਤਰ ਤਿਸਨਾ ਅੱਗ ਜਿੰਨਾ ਵੇਲਨਾ ਤੂੰ ਬੜੀ ਮਾਇਆ ਠੱਗੇ ਠੱਗ ਮਨਮੁਖ ਬੰਨ ਚਲਾਈ ਹੈ ਨਾ ਮਿਲਹੀ ਵਗ ਸੱਗ ਆਪ ਭੁਲਾਏ ਭੁੱਲੀਐ ਆਪੇ ਮੇਲ ਮਲਾਏ ਨਾਨਕ ਗੁਰਮੁਖ ਛੁੱਟੀਐ ਜੇ ਚੱਲੈ ਸਤਿਗੁਰ ਭਾਈ ਸਾਲਾ ਹੀ ਸਾਲਾਹਣਾ ਭੀ ਸੱਚਾ ਸਾਲਾ ਹੀ ਨਾ

ਆਏ ਨਾਨਕ ਹੋਰ ਪਤਸ਼ਾਹੀਆਂ ਕੂੜੀਆਂ ਨਾਮ ਰੱਤੇ ਪਾਤਸ਼ਾਹ ਜਿਉ ਪੁਰਖ ਹੈ ਘਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਭਾਏ ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮੀਠੇ ਪਾਏ ਤਿਉ ਬਾਣੀ ਭਗਤ ਸਲਾਹਾਂਦੇ ਹਰ ਨਾਮੈ ਚਿਤ ਲਾਏ ਮਨ ਤਨ ਧਨ ਆਗੈ ਰਾਖਿਆ ਸਿਰ ਵੇਖਿਆ ਗੁਰ ਆਗੈ ਜਾਏ ਭੈ ਭਗਤੀ ਭਗਤ ਬਹੁ ਲੋਚ।

ਪਾਈ ਧਨ ਤਨ ਕਲ ਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਈ ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਉਰ ਧਾਰ ਤਿਗ ਤਿੰਨਾ ਕਾ ਜੀਵਿਆ ਕਿਤ ਆਏ ਸੰਸਾਰ ਗੁਰਮਤੀ ਭਉ ਮਨ ਪਵੈ ਤਾਂ

ਭਈ ਮਰ ਜੀਵਿਆ ਸਹਿਜ ਸੁਭਾਇ ਨਾਨਕ ਭਗਤੀ ਰਤਿਆਂ ਹਰ ਹਰ ਨਾਮ ਸਮਾਇ ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ ਬਿਨ ਸਤਿਗੁਰੂ ਜਮਕਾਲ ਨਾ ਛੋਡਈ ਦੂਜੈ ਭਾਏ ਖੁਆਈ ਜੋ ਬਨ ਜਾਂਦਾ ਨਦਰ ਨਾ ਆਵਈ ਜਰ ਪਹੁੰਚੈ ਮਰ ਜਾਈ ਪੁੱਤ ਕਲਤ ਮੋਹ ਹੇਤ ਹੈ ਅੰਤ ਬੇਲੀ ਕੋ ਨਾ ਸਿਖਾਈ ਸਤਿਗੁਰ ਸੇਵੇ ਸੋ ਸੁਖ ਪਾਈ ਨਾਉ ਵਸੈ ਮਨ ਆਈ ਨਾਨਕ ਸੇ ਵੱਡੇ ਵਡਭਾਗੀ

ਜੋ ਚੱਲ ਹੈ ਸਤਿਗੁਰ ਭਾਈ ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵ ਲਾਈ ਨਿਰਵੈਰੈ ਨਾਲ ਵੈਰ ਰਚਾਈਂਦਾ ਆਪਣੇ ਘਰ ਲੂਕੀ ਲਾਈ ਅੰਤਰ ਕ੍ਰੋਧ ਅਹੰਕਾਰ ਹੈ ਅਨ ਦਿਨ ਜਲੈ ਸਦਾ ਦੁੱਖ ਪਾਈ ਕੂੜ ਬੋਲ ਬੋਲ ਨਿਤ ਭੌਂਕਦੇ ਬਿਖ ਖਾਦੇ ਦੂਜੈ ਭਾਈ ਬਿਖ ਮਾਇਆ ਘਰ

ਸਮਾਂ ਵਡਭਾਗੀ ਨਾਮ ਧਿਆਇਆ ਐਨ ਸਲਾਗਾ ਭਾਉ ਜਨ ਨਾਨਕ ਮੰਗੈ ਧੂੜ ਤਿਨ

ਆਸ ਇਹੋ ਮਨ ਸ਼ਬਦ ਨਾ ਭੇਜਦੇ ਹੋ ਕਿਉਂ ਹੋਵੇ ਘਰ ਵਾਸ ਮਨਮੁਖੀਆਂ ਦੁਹਾਗਣੀ ਆਵਣ ਜਾਣ ਮੁਈ ਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰ ਧਾਰਿਆ ਹਰ ਹਿਰਦੈ ਕਮਲ ਪ੍ਰਗਾਸ ਸਤਿਗੁਰ ਸੇਵਨ ਆਪਣਾ ਹਉ

ਲਿਆ ਮਲ ਉੱਤਰੀ ਹਰ ਜਪਿਆ ਪੁਰਖ ਸੋ ਜਾਣ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਦ ਕੁਰਬਾਨ ਮਾਇਆ ਮੋਹ ਬਹੁ ਚਿਤਵਦੀ ਬਹੁ ਆਸਾ ਲੋਭ ਵਿਕਾਰ ਮਨ ਮੁਖ ਅਸਤਰ ਨਾ ਥੀਐ ਮਰ ਬਿਨ ਸਜਾਏ ਖਿਨਵਾਰ ਵੱਡ ਭਾਗ ਹੋਐ ਸਤਿਗੁਰ ਮਿਲੈ ਹਉ ਮੈਂ ਤਜੈ ਵੇਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋ।

ਨਿੰਦਕ ਭੁੱਖੇ ਰੁਲ ਮੋਏ ਇਨਾ ਹੱਥ ਨਾ ਕਥਾ ਉਪਾਏ ਬਾਹਰ ਪਖੰਡ ਸਭ ਕਰਮ ਕਰਹਿ ਮਨ ਹਿਰਦੈ ਕਪਟ ਕਮਾਏ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੈ ਬਖਸ਼ ਮਲਾਈ ਮਨ ਆਵਣ ਜਾਣ ਨਾ ਸੁਜਈ ਨਾ ਸੁਜੈ ਦਰਬਾਰ ਮਾਇਆ ਮੋਹਿ ਪਲੀਟਿਆ ਅੰਤਰ ਅਗਿਆਨ ਗੁਬਾਰ ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੋਖ ਦੁਆਰ ਨਾਨਕ ਆਪ ਉਹੇ ਉਧਰੇ ਸਭ ਕੁਟੰਬ ਤਰੇ ਪਰਵਾਰ ਸ਼ਬਦ ਮਰੈ ਸੋ ਮੁਆ ਜਾਪੈ ਗੁਰ ਪ੍ਰਸਾਦੀ ਹਰ ਰਸ ਧਰਾਪੈ ਹਰ ਦਰਗਹਿ ਗੁਰ ਸ਼ਬਦ ਸੰਝਾਪੈ ਬਿਨ ਸ਼ਬਦੈ ਮੁਆ ਹੈ ਸਭ ਕੋਏ ਮਨਮੁਖ ਮੁਆ ਆਪਣਾ ਜਨਮ ਖੋਏ ਹਰ ਨਾਮ ਨਾ ਚੇਤਹਿ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾਹੀ ਜਿੰਨਾ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹਿ ਅੰਤਰ ਸਹਿਜ ਧਿਆਨ ਓਏ ਸਦਾ ਆਨੰਦ ਵਿਵੇਕ ਰਹਿ।

ਪਾਈ ਨਾਨਕ ਗੁਰਮੁਖ ਮੇਲਿਆਨ ਗੁਰ ਕੈ ਅੰਕ ਸਮਾਈ ਬੁਰਾ ਕਰੇ ਤੋ ਕਿਹਾ ਸਿੱਜੈ ਆਪਣੇ ਰੋਹੇ ਆਪੇ ਹੀ ਦੱਜੈ ਮਨਮੁਖ ਕਮਲਾ ਰਗੜੈ ਲੁੱਜੈ ਗੁਰਮੁਖ ਹੋਏ ਤਿਸ ਸਭ ਕਿਸ ਸੁੱਜੈ

ਗਿਆਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਈ ਤਨ ਮਨ ਸੌਂਪੇ ਜੀ ਸੌ ਭਾਈ ਲਏ ਹੁਕਮ ਫਰਾਉ ਜਹਿ ਬਸਾਵਹਿ ਬੈਸਹਿ ਭਾਈ ਜਹਿ ਭੇਜਹਿ ਤਹਿ ਜਾਉ ਏਵੜ ਧਨ ਹੋਰ ਕੋ ਨਹੀਂ ਭਾਈ ਜੇਵੜ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੀ ਕੈ ਸੰਗ ਰਹਾਉ ਪਹਿਨਣ ਗੁਣ ਚੰਗਿਆਈਆਂ ਭਾਈ ਆਪਣੀ ਪਤ ਕੇ ਸਾਧ ਆਪੇ ਖਾਈ ਤਿਸ ਕਾ ਕਿਆ ਸਲਾਹੀਐ ਭਾਈ ਦਰਸ਼ਨ ਕਉ ਬਲ ਜਾਈ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰਮ ਮਿਲੈ ਤਾਂ ਪਾਈ ਇੱਕ ਹੁਕਮ ਮਨ ਨਾ ਜਾਣਨੀ ਭਾਈ ਦੂਜੈ ਭਾਈ ਫਰਾਈ ਸੰਗਤ ਢੋਈ ਨਾ ਮਿਲੈ ਭਾਈ ਬੈਸਣ ਮਿਲੈ ਨਾ ਖਾਉ ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿਨ੍ਹਾਂ ਧੁਰੇ ਕਮਾਇਆ ਨਾਉ ਤਿਨ ਵਿਟੋ ਹਉ ਵਾਰਿਆ ਭਾਈ ਤਿਨ ਕਉ ਸਦ ਬਲਿਹਾਰੈ ਜਾਉ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਹਨ ਦਿਨ ਸੇਵਨ ਗੁਰ ਆਪਣਾ ਅਣਦਿਰ ਅਣਦਿਰ ਹਨ ਨਾਨਕ ਸੇ ਮੂੰਹ ਸੋਹਣੇ ਸੱਚੈ ਦਰ ਦਿਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲਹਿ ਸੱਚ ਕਮਾਹਿ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੀ ਸਮਾਹਿ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹਿ ਸੱਚ ਸੁਣਹਿ ਸੱਚ ਮਨ ਲੈਣ ਸੱਚੀ ਕਾਰ ਕਮਾਹਿ ਸੱਚੀ ਦਰਗਾਹ ਬੈਸਣਾ ਸੱਚੇ ਮਾਹੀ ਸਮਾਹਿ ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ ਮਨ ਮੁਖ ਭੂਲੇ ਜਾਹੇ ਬਾਦੀ ਹਾ ਪ੍ਰਿਉ ਪ੍ਰਿਉ ਕਰੇ ਜਲ ਨਿਧ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤਿਸ ਚੁੱਕੈ ਸਹਿਜ ਉਪਜੈ ਚੁੱਕੈ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰੱਖੋ ਉਰ ਧਾਰ।

0: ਕੇਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Shlok Mahalla Pehla Vismadunab Vismadved Vismadji Vismadbhed Vismadru विस्माद रंग विस्माद ना गए तिरे जन विस्माद पाऊं विस्माद पानी विस्माद

ਮਨੁੱਖ ਦੀ ਸੋਚ ਸ਼ਕਤੀ ਸ਼ਿਥਲ ਹੋ ਜਾਏ, ਅੱਗੋਂ ਸੋਚ ਨਾ ਸਕੇ। ਐਸੀ ਹਾਲਤ ਵਿੱਚ ਜੋ ਅਵਸਥਾ ਬਣਦੀ ਹੈ ਉਹਨੂੰ ਅਸ਼ਚਰਜਤਾ, ਵਿਸਮਾਨ, ਰਹਿਸਮੇ, ਵਿਸਮੇ ਕਰਕੇ ਕਹਿੰਦੇ ਨੇ। ਆਸਾ ਦੀ ਵਾਰ ਦੀ ਜੋ ਇਹ ਤੀਸਰੀ ਪੌੜੀ ਹੈ, ਇਸ ਦੇ ਨਾਲ ਜੋ ਪਹਿਲੇ ਪਾਤਸ਼ਾਹ ਜੀ ਦੇ ਇਹ ਦੋ ਸਲੋਕ ਨੇ, ਇਹਦੇ ਵਿੱਚ ਕਾਦਰ ਦੀ ਤਰਫੋਂ ਵਰਤੀ ਹੈ ਜਿਹੜੀ ਕੁਦਰਤ, ਅਤੇ ਕੁਦਰਤ ਦੇ ਜੋ ਵਿਸਮਾਦਤਾ ਹੈ ਉਸਦਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਿਕਰ ਕਰਦੇ ਨੇ। ਅਜੋਕੇ ਸਮੇਂ ਵਿਸਮਾਦ ਮਨੁੱਖ ਦੀ ਜ਼ਿੰਦਗੀ ਖਤਮ ਹੁੰਦਾ ਜਾ ਰਿਹਾ, ਕਿਉਂਕਿ ਮਨੁੱਖ ਜਦ ਹੰਕਾਰੀ ਹੋ ਜਾਏ ਤਾਂ ਉਹ ਕਹਿ ਦਿੰਦਾ ਹੈ ਮੈਂ ਸਭ ਕੁਛ ਜਾਣਦਾ। ਜੈਸੇ ਇਹ ਦਾਅਵਾ ਹੋਵੇ ਕਿ ਮੈਂ ਸਭ ਕੁਛ ਜਾਣਦਾ, ਉੱਥੇ ਵਿਸਮਾਦ ਦਾ ਜਨਮ ਨਹੀਂ ਆਉਂਦਾ, ਉੱਥੇ ਰਹਿਸ ਦਾ ਜਨਮ ਨਹੀਂ ਆਉਂਦਾ, ਉੱਥੇ ਅਸ਼ਚਰਜਤਾ ਪੈਦਾ ਨਹੀਂ ਆਉਂਦੀ। ਹੈਰਾਨਕੁਨ ਅਵਸਥਾ ਉੱਥੇ ਬਣਦੀ ਹੈ ਜਦ ਐਸਾ ਮਨੁੱਖ ਸੋਚੇ ਅਤੇ ਉਸਦੇ ਕੋਲ ਬਾਰੀਕ ਬੁੱਧ ਹੋਵੇ ਕਿ ਮੈਂ ਜੋ ਕੁਝ ਵੇਖਿਆ ਪੂਰਾ ਨਹੀਂ ਵੇਖਿਆ, ਮੈਂ ਜੋ ਕੁਝ ਸੁਣਿਆ ਪੂਰਾ ਨਹੀਂ ਸੁਣਿਆ, ਮੈਂ ਜੋ ਕੁਝ ਸੋਚਿਆ ਪੂਰਾ ਨਹੀਂ ਸੋਚਿਆ, ਮੈਂ ਜਿਤਨਾ ਗਵਨ ਕੀਤਾ ਹੈ ਫਿਰ ਵੀ ਮੈਂ ਪੂਰਾ ਗਵਨ ਨਹੀਂ ਕੀਤਾ, ਮੈਨੂੰ ਜੋ ਕੁਝ ਦਿਖਾਈ ਦੇ ਰਿਹਾ ਹੈ ਕਿ ਇਤਨਾ ਹੀ ਨਹੀਂ, ਇਹ ਹੋਰ ਵੀ ਹੈ, ਇਹ ਹੋਰ ਵੀ ਹੈ। ਐਸੀ ਬੁੱਧੀ ਲਈ ਵਿਨਮਰਤਾ ਚਾਹੀਦੀ ਹੈ, ਨਿਰਮਾਣਤਾ ਚਾਹੀਦੀ ਹੈ। ਕਹਿੰਦੇ ਨੇ ਇੱਕ ਬੱਚਾ ਰਹਿਸ ਦੇ ਵਿੱਚ ਜੀਉਂਦਾ ਹੈ, ਇੱਕ ਕਵੀ ਰਹਿਸ ਦੇ ਵਿੱਚ ਜੀਉਂਦਾ ਹੈ, ਇੱਕ ਸੰਤ ਰਹਿਸ ਦੇ ਵਿੱਚ ਜੀਉਂਦਾ ਹੈ। ਇਹਨਾਂ ਤਿੰਨਾਂ ਤੋਂ ਇਲਾਵਾ ਮਨੁੱਖ ਦੀ ਜ਼ਿੰਦਗੀ ਵਿੱਚ ਅਸ਼ਚਰਜਤਾ, ਵਿਸਮਾਦ, ਹੈਰਾਨਕੁਨ ਅਵਸਥਾ ਦੇਖਣੀ ਬਹੁਤ ਔਖੀ ਹੈ, ਕਿਉਂ ਕਿ ਇਹਨਾਂ ਤੋਂ ਬਿਨਾਂ ਜੋ ਜੀਵਨ ਹੈ ਉਹ ਅਹੰਕਾਰੀ ਹੈ, ਅਤੇ ਅਹੰਕਾਰੀ ਦੀ ਜ਼ਿੰਦਗੀ ਵਿਸਮਾਦ ਨਹੀਂ ਹੁੰਦਾ। ਬੱਚਾ ਵਿਨਿਮਰ ਹੈ, ਜੋ ਕੁਛ ਨਹੀਂ ਜਾਣਦਾ ਉਹਦੇ ਬਾਰੇ ਉਸਦਾ ਜਾਣਕਾਰੀ ਦਾ ਦਾਅਵਾ ਨਹੀਂ ਹੈ, ਉਹਦੇ ਬਾਰੇ ਉਸਦਾ ਪ੍ਰਗਟਾਵਾ ਨਹੀਂ ਕਿ ਮੈਂ ਜਾਣਦਾ। ਇਸ ਵਾਸਤੇ ਬੱਚਾ ਉੜਦੀਆਂ ਹੋਈਆਂ ਤਿਤਲੀਆਂ ਨੂੰ ਵੇਖ ਕੇ ਵੀ ਵਿਸਮਾਦ ਵਿਚਲੀਨ ਹੋ ਜਾਂਦਾ, ਬੱਚਾ ਖਿੜੇ ਹੋਏ ਫੁੱਲਾਂ ਨੂੰ ਵੇਖ ਕੇ ਵੀ ਸੋਚਣ 'ਤੇ ਮਜਬੂਰ ਹੋ ਜਾਂਦਾ ਕਿ ਧਰਤੀ ਵਿੱਚੋਂ ਇਹ ਕੈਸਾ ਸੁਪਨ, ਧਰਤੀ ਵਿੱਚੋਂ ਇਹ ਕੈਸਾ ਨੂਰ। ਇੱਕ ਬੱਚਾ ਤਾਂ ਸੂਰਜ ਨੂੰ ਵੇਖ ਕੇ ਵੀ ਹੈਰਾਨ ਹੋ ਜਾਂਦਾ, ਔਰ ਇਸ ਤਰ੍ਹਾਂ ਦੀ ਥੋੜ੍ਹੀ ਜਿਹੀਆਂ ਵੀ ਬੁੱਧ ਰੱਖਣ ਵਾਲਾ ਮਾਸੂਮ ਬੱਚਾ ਜਦ ਰਾਤ ਨੂੰ ਚੰਦਰਮਾ ਨੂੰ ਵੇਖਦਾ ਚਮਕਦੇ ਉਹਨੂੰ, ਰਹਿਸ ਨਾਲ ਭਰ ਜਾਂਦਾ, ਵਿਸਮਾਦ ਨਾਲ ਭਰ ਜਾਂਦਾ। ਲੇਕਿਨ ਇਹ ਵਿਸਮਾਦ ਬੱਚੇ ਦੀ ਅਬੋਧ ਅਵਸਥਾ ਦੇ ਖੜਾ ਹੈ, ਅਚੇਤ ਅਵਸਥਾ ਦੇ ਖੜਾ। ਇੱਕ ਹੋਰ ਵਿਸਮਾਦ ਹੈ ਜੋ ਕਵੀ ਕੋਲ ਹੈ, ਸ਼ਾਇਰ ਕੋਲ ਹੈ, ਔਰ ਜਿੱਥੇ ਵਿਸਮਾਦ ਨਹੀਂ ਸ਼ਾਇਰੀ ਦਾ ਜਨਮ ਵੀ ਨਹੀਂ ਆਉਂਦਾ। ਆਮ ਮਨੋਵਿਗਿਆਨੀ ਦਾ ਕਹਿਣਾ ਹੈ ਕਿ ਰਹੱਸਮਈ ਅਵਸਥਾ ਤੋਂ ਹੀ ਕਵਿਤਾ ਦਾ ਜਨਮ ਹੈ, ਸ਼ਾਇਰੀ ਦਾ ਜਨਮ ਹੈ, ਕਿ ਜਿਸ ਸ਼ਾਇਰੀ ਦਾ, ਜਿਸ ਕਵਿਤਾ ਦਾ ਰਹੱਸਮਈ ਵਿਸਮਾਦਮਈ ਅਵਸਥਾ ਤੋਂ ਉਤਪਤੀ ਨਹੀਂ ਹੋਈ, ਜਨਮ ਨਹੀਂ ਹੋਇਆ, ਦਰਅਸਲ ਉਹ ਕਵਿਤਾ ਕਵਿਤਾ ਹੀ ਨਹੀਂ, ਉਹ ਸ਼ਾਇਰੀ ਸ਼ਾਇਰੀ ਹੀ ਨਹੀਂ। ਵਿਸਮਾਦ ਜਿੱਥੇ ਮਨੁੱਖ ਹੈਰਾਨ ਹੋ ਜਾਏ, ਵਿਸਮ ਹੋ ਜਾਏ, ਰਹਿਸ ਦੀ ਦੁਨੀਆਂ ਵਿੱਚ ਖੋ ਜਾਏ, ਇਸ ਲਈ ਤੀਕਸ਼ਣ ਬੁੱਧ ਚਾਹੀਦੀ। ਤੋ ਕਵੀ ਦਾ ਵਿਸਮਾਦ ਅਬੋਧ ਅਵਸਥਾ 'ਤੇ ਨਹੀਂ ਖੜਾ, ਸੁਬੋਧ ਅਵਸਥਾ 'ਤੇ ਖੜਾ, ਲੇਕਿਨ ਖੜਾ ਹੈ ਹਿਰਦੇ ਦੇ ਤਲ 'ਤੇ। ਇਸ ਵਾਸਤੇ ਕਵੀ ਕੋਲ ਰਹਿਸ ਦਾ ਥੋੜ੍ਹਾ ਜਿਹਾ ਰਸ ਵੀ ਹੈ, ਕਵੀ ਕੋਲ ਵਿਸਮਾਦ ਦਾ ਥੋੜ੍ਹਾ ਜਿਹਾ ਰਹਿਸ ਵੀ ਰਸ ਵੀ ਹੈ, ਜਦਕਿ ਇਹ ਰਸ ਬੱਚੇ ਕੋਲ ਨਹੀਂ ਹੈ। ਹੈਰਾਨਕੁਨ ਅਵਸਥਾ ਜ਼ਰੂਰ ਹੈ, ਲੇਕਿਨ ਇਹ ਰਸ ਨਹੀਂ ਹੈ। ਵਿਸਮਾਦ ਦੇ ਵਿੱਚ ਜੀਉਂਦੇ ਨੇ ਸੰਤ, ਇਹ ਤੀਸਰੀ ਕੋਟੀ 'ਚ ਆ ਜਾਂਦੇ ਨੇ, ਔਰ ਇਹ ਤੀਸਰੀ ਕੋਟੀ ਸਿਖਰ ਹੈ, ਸਿਰਮੌਰ ਹੈ, ਉੱਚਤਰ ਹੈ। ਇਹ ਆਪਣੀ ਆਤਮਾ ਦੇ ਤਲ 'ਤੇ ਜੀਉਂਦੇ ਨੇ, ਅਤੇ ਆਤਮਾ ਦੇ 'ਚੋਂ ਜੋ ਕੁਛ ਵੀ ਚਾਰੋਂ ਪਾਸੇ ਅੰਕੁਰਿਤ ਹੋਇਆ ਹੈ ਔਰ ਹੁੰਦਾ ਰਹਿੰਦਾ ਹੈ, ਇਹਨੂੰ ਵੇਖ ਵੇਖ ਕੇ ਉਹ ਵਿਸਮਾਦ ਹੁੰਦੇ ਨੇ, ਇਸਨੂੰ ਵੇਖ ਵੇਖ ਕੇ ਉਹ ਰਸ ਲੈਂਦੇ ਨੇ। ਐਸਾ ਜਗਤ ਵਿੱਚ ਜੋ ਕੁਛ ਅੰਕੁਰਿਤ ਹੁੰਦਾ ਹੈ ਉਸ ਪਰਮ ਆਤਮਾ ਤੋਂ, ਉਹਨੂੰ ਵੇਖ ਵੇਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਵਿਸਮਾਦ ਵਿੱਚ ਚਲਾ ਗਿਆ। ਵੇਖ ਵਿਡਾਂ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਸਾਹਿਬ ਕਹਿੰਦੇ ਨੇ ਮੈਂ ਇਹ ਵਿਡਾਂ, ਇਹ ਕੌਤਕ ਵੇਖ ਕੇ ਵਿਸਮਾਦ ਹੋ ਗਿਆ।
पर ए विस्मादमयी अवस्था भी साहिब कहने में नानक बुझन पूरे भाग कोई बुझदा है कोई जानदा है पूरे भाग जाना भाव उसकी प्रालब्ध उच्ची है उसके पूर्वले संस्कार महान होवन उदे ते प्रभु की दया बहुत वड्डे पद्धर ते होवे तां किते ओ विस्मादमयी जीवन जीवंदा है रहस्य जीवंदा है अजोकी सदी के जो बीसवीं सदी है ये रस विहीन हो गई है क्योंकि रहस्य विहीन हो गई है स्वाद विहीन हो गई है क्योंकि विस्माद विहीन हो गई है स्वाद से उठे है जिथे विस्माद है रस से उठे है जिथे रहस्य है रहस्य खो गया रस खो गया विस्माद खो गया स्वाद खो गया विस्माद क्यों खोया रहस्य क्यों खोया अहंकार वध्या अहंकारी कहिंदा मैं बदला नू जो वेख्या मैं वेख लिया पूरा और मैं जान भी लिया मैं सूरज नू जो वेख्या मैं वेख लिया पूरा और मैं जान भी लिया ये धरती ये मैं वेख लई है और मैं नू जान भी लिया ये किसे वक्त धरती दा सूरज दा एक हिस्सा सी ये धरती टूट के ये थल्ले आई एक पासे होई सदियां तक गर्म रही फिर ठंडी हुई फिर इस देश वनस्पति पैदा हुई फिर सहजे सहजे ये जीवन चलिया जो आज विचर रहा है इस तरीके नाल एक जानकार बंदा कह देंदा मैं तो सब कुछ जानना इस वास्ते विज्ञानक दे कोल रहस्य नहीं होंगे विस्माद नहीं होंगे स्वाद नहीं होंगे विज्ञानक कोल कवि वाला हृदय नहीं विज्ञानक कोल शायर वाला हृदय नहीं उसकी पदार्थ दे नाल नेड़ता होंदी होएगी पदार्थ तो दूरी क्योंकि उसने पदार्थ दे वजूद नू वेख्या पदार्थ दी रूह नू नहीं वेख्या संसार दे आकार नू वेख्या उन्हें इस दी बुनियाद नू नहीं वेख्या उसने इस दे नूर नू नहीं वेख्या तो साहिब श्री गुरु नानक देव जी महाराज दा फरमान मैं वेखदा और वेख वेख के विस्माद हो रहे हैं रहस्य विच खो गए हैं की कुछ वेख रहे हैं और किन्ना पसारा है इस श्लोक विच गिनती दे मुताबिक गुरु नानक देव जी महाराज दसदे जा रहे ने विस्माद नाद विस्माद वेद प्रथम ते मेरे लिए जो आवाज है जो मेरे कान सुन देने इन्हें सुन सुन के मैं विस्माद दे चला जाना असी भी सुन दें बदलां दी गर्जन सुन दें कोयलां दी कूकू सुन दें मनुखां दे बोल सुन दें सागर दा गर्जन सुन दें पवन दी छाछा सुन दें चिड़ियां दा चहचहाना सुन दें संगीत सुन दें गीत सुन दें पर विस्माद नहीं

0: ਉਪਰੋਂ ਹੀ ਸੁਣਦੇ ਹਾਂ। ਇਹ ਜਿਤਨੀਆਂ ਆਵਾਜ਼ਾਂ ਨੇ, ਜੋ ਸ਼ਬਦ, ਜੋ ਆਵਾਜ਼, ਜੋ ਸਵਰ, ਜੋ ਧੁਨੀ ਸਾਡੇ ਕੰਨ ਵਿੱਚ ਪੈ ਰਹੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੰਝ ਕਹਿੰਦੇ ਨੇ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਮੇਰੇ ਲਈ ਤੇ ਹੇ ਪਰਮਾਤਮਾ ਤੂੰ ਹੀ ਬੋਲ ਰਿਹਾ, ਕਿਧਰੇ ਸਾਗਰ ਦੇ ਗਰਜਨ ਵਿੱਚ, ਕਿਧਰੇ ਪਵਨ ਦੀ ਛਾਂ ਵਿੱਚ, ਕਿਧਰੇ ਮਨੁੱਖਾਂ ਦੀ ਭਾਸ਼ਾ ਵਿੱਚ, ਕਿਧਰੇ ਬੰਦਿਆਂ ਦੀ ਬੋਲੀ ਵਿੱਚ, ਕਿਧਰੇ ਪੰਛੀਆਂ ਦੇ ਚਹਿਚਹਾਉਣ ਵਿੱਚ। ਇਹ ਆਵਾਜ਼ ਸਭ ਤੇਰੀ ਹੈ, ਇਹ ਧੁਨ ਸਭ ਤੇਰੀ ਹੈ। ਜੇ ਤਾ ਰੂਪ ਕਾਇਆ ਤੇਰੀ, ਇਹ ਜਿਤਨਾ ਆਕਾਰ ਮੈਨੂੰ ਦਿਖਾਈ ਦੇ ਰਿਹਾ ਹੈ, ਇਹ ਤੇ ਤੇਰੀ ਕਾਇਆ ਹੈ, ਇਹ ਤੇ ਤੇਰਾ ਵਜੂਦ ਹੈ। ਔਰ ਇਸ ਵਜੂਦ ਦੇ ਚੋਂ ਜੋ ਕੁਛ ਵੀ ਪ੍ਰਗਟ ਹੋ ਰਿਹਾ ਹੈ, ਇਹ ਤੂੰ ਹੀ ਹੈ। ਤੋ ਸਾਹਿਬ ਕਹਿੰਦੇ ਨੇ ਵਿਸਮਾਦ ਨਾਦ, ਇਹ ਜੋ ਸ਼ਬਦ ਹੈ, ਇਹ ਜੋ ਸਵਰ ਹੈ, ਇਹ ਜੋ ਆਵਾਜ਼ ਹੈ, ਇਹਨੂੰ ਮੈਂ ਸੁਣਦਾ ਤੇ ਵਿਸਮਾਦ ਹੋ ਜਾਂਦਾ, ਹੈਰਾਨਗੀ ਹੋਵੇਗੀ। ਵਿਸਮਾਦ ਸ਼ਬਦ ਨੂੰ ਸੁਣ ਕੇ, ਵਿਸਮਾਦ ਆਵਾਜ਼ ਨੂੰ ਸੁਣ ਕੇ। ਹਾਂ, ਆਵਾਜ਼ ਦੀ ਆਪਣੀ ਮਹਾਨਤਾ ਹੈ, ਅਗਰ ਇਸਨੂੰ ਕਿਧਰੇ ਬਾਰੀਕੀਆਂ ਦੇ ਨਾਲ ਸੁਣਿਆ ਜਾਏ। ਕਦ ਕਿਸੇ ਨੇ ਬਾਰੀਕੀ ਨਾਲ ਸੁਣਿਆ ਗਊ ਦਾ ਬੋਲਣਾ, ਕਦ ਕਿਸੇ ਨੇ ਬਾਰੀਕੀ ਨਾਲ ਸੁਣਿਆ ਕੁੱਤਿਆਂ ਦਾ ਭੌਂਕਣਾ, ਕਦ ਕਿਸੇ ਨੇ ਬਾਰੀਕੀ ਨਾਲ ਸੁਣਿਆ ਸ਼ੇਰ ਦਾ ਗਰਜਣਾ ਤੇ ਚਿੜੀਆਂ ਦੀ ਚਹਿਚਹਾਟ। ਹਕੀਕਤ ਹੈ, ਜਿਸ ਦਿਨ ਕਿਸੇ ਨੇ ਵੀ ਬਾਰੀਕੀ ਨਾਲ ਸੁਣਿਆ, ਬਿਸਮਾਤ ਤਾਰੀ ਹੋ ਜਾਏਗਾ ਔਰ ਸਵਾਦ ਦੀ ਗੰਗਾ ਵਗ ਤੁਰੇਗੀ। ਬਾਰੀਕੀ ਨਾਲ ਇਹ ਚਾਰੋਂ ਪਾਸੇ ਉਮੜਦੇ ਹੋਏ ਬੋਲ ਸੁਣੇ, ਆਵਾਜ਼ਾਂ ਸੁਣੀਆਂ, ਸਵਰ ਧੁਨੀ ਨੂੰ ਸੁਣਿਆ, ਤਾਂ ਰਹੱਸ ਦੀ ਦੁਨੀਆਂ ਚੋਂ ਬੰਦਾ ਖੋ ਕੇ ਰਸ ਦੀ ਦੁਨੀਆਂ ਵਿੱਚ ਲੀਨ ਹੋ ਜਾਏਗਾ, ਆਨੰਦ ਮਾਣੇਗਾ ਪਰਮ ਰਸ। ਤੇ ਸਾਹਿਬ ਕਹਿੰਦੇ ਨੇ ਵਿਸਮਾਦ ਨਾਦ, ਵਿਸਮਾਦ ਵੇਦ ਵਿਦਿਆ ਗਿਆਨ, ਅਨੰਤ ਪ੍ਰਕਾਰ ਦਾ ਗਿਆਨ। ਸਾਡੇ ਦੇਸ਼ ਵਿੱਚ 64 ਪ੍ਰਕਾਰ ਦੀ ਵਿਦਿਆ ਮੰਨੀ ਗਈ ਹੈ, ਲੇਕਿਨ ਇਸ ਨੂੰ ਫਿਰ ਵੀ ਥੋੜ੍ਹਾ ਜਿਹਾ ਤਕਸੀਮ ਕਰੀਏ ਤਾਂ ਪਦਾਰਥ ਦਾ ਗਿਆਨ, ਕਲਾ ਦਾ ਗਿਆਨ, ਆਤਮਾ ਦਾ ਗਿਆਨ, ਇੰਜ ਤਿੰਨ ਤਰ੍ਹਾਂ ਦੇ ਗਿਆਨ ਵਿੱਚ 64 ਤਰ੍ਹਾਂ ਦੀ ਵਿੱਦਿਆ ਆਉਂਦੀ ਹੈ। ਅਤੇ ਸਾਹਿਬ ਕਹਿੰਦੇ ਨੇ ਜਿਹੜੀ ਵਿੱਦਿਆ ਹੈ, ਇਹ ਜਿਹੜਾ ਗਿਆਨ ਹੈ, ਇਹਨੂੰ ਵੀ ਮੈਂ ਮਹਿਸੂਸ ਜਦ ਕਰਦਾ ਹਾਂ ਕਿ ਵਿਸਮਾਦ ਦੇ ਚਲਾ ਜਾਂਦਾ। ਗਿਆਨ, ਸੂਝ, ਸਮਝ, ਇਹ ਵਿੱਦਿਆ। ਵਿੱਦਿਆ ਨੂੰ ਪੜ੍ਹਦੇ ਆਇਆ ਜਿਹੜਾ ਵਿਦਿਆਰਥੀ ਵਿਸਮਾਦ ਦੇ ਚਲਾ ਜਾਏ ਉਹ ਸੰਤ ਹੈ। ਗਿਆਨ ਹਾਸਲ ਕਰਦਿਆਂ ਕਰਦਿਆਂ ਜੋ ਵਿਦਿਆਰਥੀ, ਜੋ ਸ਼ਾਗਿਰਦ ਰਹੱਸ ਦੀ ਦੁਨੀਆਂ ਵਿੱਚ ਖੋ ਜਾਏ, ਉਹ ਰਸ ਦੀ ਦੁਨੀਆਂ ਵਿੱਚ ਲੀਨ ਹੋ ਕੇ ਸੰਤ ਦਾ ਰੁਤਬਾ ਹਾਸਲ ਕਰ ਲੈਂਦਾ, ਭਗਤ ਦਾ ਰੁਤਬਾ ਹਾਸਲ ਕਰ ਲੈਂਦਾ। ਤੋ ਸਾਹਿਬ ਕਹਿੰਦੇ ਨੇ, ਮੈਂ ਇਸ ਵਿੱਦਿਆ ਨੂੰ ਮਹਿਸੂਸ ਕਰਕੇ, ਚਾਰੋਂ ਪਾਸੇ ਬਿਖਰੇ ਹੋਏ ਗਿਆਨ ਨੂੰ ਮਹਿਸੂਸ ਕਰਕੇ ਵਿਸਮਾਦ ਹੋ ਜਾਂਦਾ। ਔਰ ਗਿਆਨ ਹਰ ਇੱਕ ਚੀਜ਼ ਦੇ ਛੁਪਿਆ ਹੋਇਆ ਹੈ, ਲੈਣ ਦੀ ਸਮਰੱਥਾ ਹੋਵੇ। ਦਰਖਤ ਦਾ ਇੱਕ ਨਿੱਕਾ ਜਿਹਾ ਪੱਤਾ ਵੀ ਆਪਣੇ ਵਿੱਚ ਬਹੁਤ ਕੁਛ ਛੁਪਾਈ ਬੈਠਾ ਹੈ, ਜੇ ਅਸੀਂ ਉਸਨੂੰ ਜਾਣਨਾ ਚਾਹੀਏ। ਰੇਤ ਦਾ ਇੱਕ ਨਿੱਕਾ ਜਿਹਾ ਜ਼ਰਾ ਆਪਣੇ ਵਿੱਚ ਬਹੁਤ ਕੁਛ ਸਮੇਟ ਕੇ ਬੈਠਾ ਹੈ, ਜੇ ਅਸੀਂ ਖੋਲ੍ਹਣਾ ਚਾਹੀਏ। ਸਾਗਰ, ਸੂਰਜ ਦੀ ਕਿਰਨ, ਚੰਦਰਮਾ, ਮਨੁੱਖ, ਬਨਸਪਤੀ, ਪਸ਼ੂ, ਪੰਛੀ, ਹਰ ਇੱਕ ਗਿਆਨ ਦੇ ਸਾਗਰ ਨੇ। ਚਾਰੋਂ ਪਾਸੇ ਗਿਆਨ ਦਾ ਉਮੜਿਆ ਹੋਇਆ ਸਾਗਰ ਹੈ। ਮਨੁੱਖ ਅਗਰ ਯਤਨ ਕਰੇ ਤਾਂ ਇਸ ਸਾਗਰ ਵਿੱਚੋਂ ਕੁਛ ਇੱਕ ਅੰਮ੍ਰਿਤ ਦੇ ਘੁੱਟ ਪਾਨ ਕਰਕੇ ਰਹਿਸ ਦੀ ਦੁਨੀਆਂ ਵਿੱਚ ਖੋ ਸਕਦਾ ਹੈ, ਰਸ ਦਾ ਆਨੰਦ ਮਾਣ ਸਕਦਾ ਹੈ। ਤੇ ਸਾਹਿਬ ਕਹਿੰਦੇ ਨੇ, ਮੈਂ ਜਦ ਵਿੱਦਿਆ ਨੂੰ ਮਹਿਸੂਸ ਕਰਦਾ ਜੋ ਚਾਰੋਂ ਪਾਸੇ ਬਿਖਰੀ ਪਈ ਹੈ, ਗਿਆਨ ਨੂੰ ਮਹਿਸੂਸ ਕਰਦਾ ਜੋ ਜ਼ਰੇ ਜ਼ਰੇ ਵਿੱਚ ਮੌਜੂਦ ਹੈ, ਤਾਂ ਮੈਂ ਵਿਸਮਾਦ ਹੋ ਜਾਂਦਾ। ਵਿਸਮਾਦ ਜੀ ਵਿਸਮਾਦ ਫੇ, ਫਿਰ ਮੈਂ ਵੇਖਦਾ ਜੀਵਾਂ ਨੂੰ ਔਰ ਜੀਵਾਂ ਦੇ ਭੇਦ ਨੂੰ, ਮੈਂ ਤੇ ਵਿਸਮਾਦ ਹੋ ਜਾਂਦਾ। ਇੱਕ ਚਿੜੀ ਤੋਤੇ ਨਾਲ ਮੇਲ ਨਹੀਂ ਖਾਂਦੀ, ਤੋਤਾ ਕੌਵੇ ਨਾਲ ਮੇਲ ਨਹੀਂ ਖਾਂਦਾ, ਕੌਆ ਇਲ ਨਾਲ ਮੇਲ ਨਹੀਂ ਖਾਂਦੀ, ਇਲ ਬਾਜ਼ ਨਾਲ ਮੇਲ ਨਹੀਂ ਖਾਂਦਾ, ਬਾਜ਼ ਕਬੂਤਰ ਨਾਲ ਮੇਲ ਨਹੀਂ ਖਾਂਦਾ, ਔਰ ਇਸੇ ਤਰੀਕੇ ਨਾਲ ਕਬੂਤਰ ਕੋਇਲਾਂ ਨਾਲ ਮੇਲ ਨਹੀਂ ਖਾਂਦਾ। ਸਿਰਫ ਆਕਾਰ ਦਾ ਭੇਦ ਨਹੀਂ ਹੈ, ਹੋਰ ਵੀ ਬਾਰੀਕ ਭੇਦ ਹੈ। ਸਾਰੇ ਕੁੱਤੇ ਵੀ ਇੱਕ ਜੈਸੇ ਨਹੀਂ ਹੈ, ਸਾਰੇ ਸ਼ੇਰ ਵੀ ਇੱਕ ਜੈਸੇ ਸ਼ੇਰ ਨਹੀਂ ਹੈ। ਸਾਰੀਆਂ ਬੱਕਰੀਆਂ ਵੀ ਇੱਕ ਜੈਸੀਆਂ ਬੱਕਰੀਆਂ ਨਹੀਂ ਨੇ, ਸਾਰੀਆਂ ਭੇਡਾਂ ਵੀ ਇੱਕ ਜੈਸੀਆਂ ਭੇਡਾਂ ਨਹੀਂ ਨੇ, ਔਰ ਸਾਰੇ ਮਨੁੱਖ ਵੀ ਇੱਕ ਜੈਸੇ ਮਨੁੱਖ ਨਹੀਂ ਨੇ, ਸਾਰੇ ਦਰਖਤ ਵੀ ਇੱਕ ਜੈਸੇ ਦਰਖਤ ਨਹੀਂ ਨੇ। ਸਾਹਿਬ ਕਹਿੰਦੇ ਨੇ, ਜਦ ਮੈਂ ਜੀਵਾਂ ਨੂੰ ਵੇਖਦਾ ਜੋ ਬਨਸਪਤੀ ਦੇ ਚ ਨੇ, ਪਸ਼ੂ ਪੰਛੀਆਂ ਦੇ ਚ ਨੇ, ਕੀੜੇ ਮਕੌੜਿਆਂ ਦੇ ਚ ਨੇ, ਤੇ ਫਿਰ ਮੈਂ ਇਹਨਾਂ ਦੇ ਭੇਦ ਵੇਖਦਾ। ਬੜੀ ਦੂਰੀ ਹੈ ਆਪਸ ਵਿੱਚ, ਕੋਈ ਮੇਲ ਹੀ ਨਹੀਂ। ਬੱਕਰੀ ਦਾ ਕੀ ਮੇਲ ਹੈ ਗਊ ਨਾਲ, ਤੇ ਗਊ ਦਾ ਕੀ ਮੇਲ ਹੈ ਸ਼ੇਰ ਦੇ ਨਾਲ, ਤੇ ਸ਼ੇਰ ਦਾ ਕੀ ਮੇਲ ਹੋ ਸਕਦਾ ਹਾਥੀ ਨਾਲ, ਤੇ ਹਾਥੀ ਦਾ ਕੀ ਮੇਲ ਹੋ ਸਕਦਾ ਘੋੜਿਆਂ ਨਾਲ। ਇਹ ਤੇ ਬੜੀ ਦੂਰੀ ਹੈ, ਭੇਦ ਹੈ। ਸਾਹਿਬ ਕਹਿੰਦੇ ਨੇ, ਐਸਾ ਜਦ ਮੈਂ ਸੰਸਾਰ ਵਿੱਚ ਭੇਦ ਵੇਖਦਾ, ਇੱਕ ਦਰਿਆ ਦਾ ਦੂਸਰੇ ਦਰਿਆ ਨਾਲ ਕੀ ਮੇਲ ਹੈ, ਇੱਕ ਪਹਾੜ ਦਾ ਦੂਸਰੇ ਪਹਾੜ ਨਾਲ ਕੀ ਮੇਲ ਹੈ, ਇੱਕ ਗ੍ਰਹਿ ਨਛੱਤਰ ਤਾਰੇ ਸਿਆਰੇ ਦਾ ਦੂਜਿਆਂ ਨਾਲ ਕੀ ਮੇਲ ਹੈ, ਦੂਰੀ ਭੇਦ। ਇਸ ਭੇਦ ਨੂੰ ਜਦ ਮੈਂ ਵੇਖਦਾ ਤਾਂ ਵਿਸਮਾਦ ਤਾਰੀ ਹੁੰਦਾ, ਇਹ ਭੇਦ ਆਪਾਂ ਵੀ ਰੋਜ਼ ਵੇਖਦੇ ਹਾਂ, ਚਾਰੋਂ ਪਾਸੇ ਸਾਨੂੰ ਦਿਖਾਈ ਦਿੰਦਾ। ਬੰਦੇ ਬੰਦੇ ਵਿੱਚ ਭੇਦ, ਮਨੁੱਖ ਮਨੁੱਖ ਦੇ ਅੰਤਰਾਲ, ਸਾਰਾ ਜੀਵਨ ਸਾਰੇ ਜੀਵ। ਮਹਾਰਾਜ ਕਹਿੰਦੇ, ਇਹਨਾਂ ਦੇ ਵਿਚਕਾਰ ਇੱਕ ਭੇਦ ਦੀ ਦੀਵਾਰ ਹੈ। ਇਹ ਭੇਦ ਚਾਹੇ ਰੰਗ ਦਾ ਹੈ, ਰੂਪ ਦਾ ਹੈ, ਜਾਤ ਦਾ ਹੈ, ਪਾਤ ਦਾ ਹੈ, ਨਸਲ ਦਾ ਹੈ, ਔਰ ਇਸ ਤੋਂ ਇਲਾਵਾ ਮਨੁੱਖੀ ਦੁਨੀਆਂ ਵਿੱਚ ਭਾਸ਼ਾ ਦਾ ਹੈ, ਮਜ਼ਹਬ ਦਾ ਹੈ। ਵਰਸ ਕੇ ਹਰ ਜੀਵਾਂ ਵਿੱਚ ਭੇਦ ਹੈ। ਰੇਸ਼ਮ ਦੇ ਕੀੜੇ ਬਿਸ਼ਟਾ ਦੇ ਕੀੜੇ ਜੈਸੇ ਨਹੀਂ, ਬੜਾ ਭੇਦ ਹੈ। ਜਦਕਿ ਰੇਸ਼ਮ ਦਾ ਕੀੜਾ ਵੀ ਕੀੜਾ ਹੈ, ਬਿਸ਼ਟਾ ਦਾ ਕੀੜਾ ਵੀ ਕੀੜਾ ਹੈ, ਪਰ ਬਹੁਤ ਵੱਡਾ ਭੇਦ ਹੈ, ਬਹੁਤ ਵੱਡੀ ਆਪਸ ਵਿੱਚ ਖੜੀ ਦੀਵਾਰ ਹੈ। ਇਸੇ ਤਰੀਕੇ ਨਾਲ ਮਨੁੱਖਾਂ ਦੇ ਤਲ ਤੇ ਭੇਦ ਹੈ। ਤਾਂ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ। ਫਿਰ ਮੈਂ ਰੂਪ ਵੇਖਦਾ, ਚਾਰੋਂ ਪਾਸੇ ਬਿਖੇਰਿਆ, ਪੰਛੀਆਂ ਦਾ ਰੂਪ, ਮਨੁੱਖਾਂ ਦਾ ਰੂਪ, ਪਸ਼ੂਆਂ ਦਾ ਰੂਪ, ਤੇ ਫਿਰ ਇਹਦੇ ਤੇ ਚੜਿਆ ਹੋਇਆ ਮੈਂ ਰੰਗ ਵੇਖਦਾ, ਕੋਈ ਕਿਸੇ ਰੰਗ ਦਾ, ਕੋਈ ਕਿਸੇ ਰੰਗ ਦਾ, ਤੇ ਕਿਸੇ ਨੂੰ ਤੇ ਕਈ ਕਈ ਰੰਗ ਦੇ ਦਿੱਤੇ। ਇੱਕ ਇੱਕ ਮੱਛੀ ਦੇ ਕਈ ਕਈ ਰੰਗ ਦੇਖਣ ਨੂੰ ਮਿਲਦੇ ਨੇ, ਇੱਕ ਇੱਕ ਪਕਸ਼ੀ ਦੇ ਕਈ ਕਈ ਰੰਗ ਦੇਖਣ ਨੂੰ ਮਿਲਦੇ ਨੇ। ਔਰ ਮਨੁੱਖ ਅਗਰ ਥੋੜਾ ਜਿਹਾ ਵੀ ਧਾਰਮਿਕ ਹੈ ਤੇ ਬਾਰੀਕ ਬੁੱਧ ਰੱਖਦਾ ਹੈ, ਵਿਸਮਾਦ ਤਾਰੀ ਹੋਏ ਬਿਨਾਂ ਰਹਿ ਨਹੀਂ ਸਕੇਗਾ। ਹੇਮਕੁੰਡ ਦੀ ਯਾਤਰਾ ਦੇ ਸਮੇਂ ਇੱਕ ਉਦਾਸੀ ਮਹਾਤਮਾ ਨੇ ਰਸਤੇ ਵਿੱਚ ਬੈਂਗਣਾਂ ਦੇ ਇੱਕ ਖੇਤ ਨੂੰ ਵੇਖ ਕੇ ਉਹਦੇ ਨੇਤਰ ਸੱਜਲ ਹੋਏ ਤੇ ਬੈਂਗਣ ਨੂੰ ਬਲਵਕੜੀ 'ਚ ਲੈ ਲਿਆ, ਉਹਦੇ ਬੂਟੇ ਨੂੰ। ਆਮ ਲੋਕਾਂ ਦੀ ਦ੍ਰਿਸ਼ਟੀ ਗੋਚਰ ਜਦ ਇਹ ਘਟਨਾ ਹੋਈ ਤਾਂ ਇੰਝ ਮਹਿਸੂਸ ਹੋਇਆ ਜੈਸੇ ਕਿ ਪਾਗਲ ਹੈ, ਲੇਕਿਨ ਨਹੀਂ। ਉਹਦੀ ਰਚਨਾ ਤੋਂ ਬੋਲ ਨਿਕਲਦਾ ਸੀ, ਬਲ ਬਲ ਜਾਊਂ ਸ਼ਾਮ ਸੁੰਦਰ ਤੇ ਅਕਥ ਕਥਾ ਜਾਂ ਕੀ ਬਾਤ ਸੁਣ। ਹੇ ਅਕਥ ਪ੍ਰਭੂ, ਹੇ ਸ਼ਾਮ ਸੁੰਦਰ, ਅੱਜ ਤੂੰ ਇਸ ਬੈਂਗਣ ਵਿੱਚ ਬੜਾ ਸੋਹਣਾ ਮੁਖੜਾ ਦਿਖਾਇਆ। ਸ਼ਿਆਮ ਰੰਗ ਵੀ ਕਿਤਨਾ ਸੁੰਦਰ ਹੋ ਸਕਦਾ ਹੈ, ਸ਼ਿਆਮ ਰੰਗ ਵੀ ਕਿਤਨਾ ਪ੍ਰਭਾਵਿਤ ਕਰ ਸਕਦਾ ਹੈ, ਸ਼ਿਆਮ ਰੰਗ ਵੀ ਕਿਤਨਾ ਮਨ ਨੂੰ ਅੰਦੋਲਿਤ ਕਰ ਸਕਦਾ ਹੈ। ਹੇ ਪ੍ਰਭੂ, ਇਹ ਤੂੰ ਬੈਂਗਣਾਂ ਦੇ ਰਾਹੀਂ ਦਿਖਾਉਣਾ ਸੀ ਮੈਨੂੰ। ਰੋਜ਼ ਵੇਖਦੇ ਹਾਂ ਬੈਂਗਣ, ਲੇਕਿਨ ਬੈਂਗਣ ਵਿੱਚ ਸ਼ਿਆਮ ਸੁੰਦਰ ਦੇ ਦਰਸ਼ਨ ਕਿੱਥੇ? ਇਸ ਲਈ ਇੱਕ ਬਾਰੀਕ ਬੁੱਧ ਚਾਹੀਦੀ ਹੈ, ਇਸ ਲਈ ਕਵੀ ਦਾ ਹਿਰਦਾ ਚਾਹੀਦਾ, ਇਸ ਲਈ ਸੰਤ ਦੀ ਆਤਮਾ ਚਾਹੀਦੀ ਹੈ। ਫਿਰ ਤੇ ਬੈਂਗਣ ਹੀ ਪਰਮਾਤਮਾ ਜੈਸੇ ਦਿਖਾਈ ਦੇਣਗੇ, ਕਿ ਜੇ ਇਹ ਬੁੱਧ ਨਹੀਂ ਤਾਂ ਹੋ ਸਕਦਾ ਪਰਮਾਤਮਾ ਵੀ ਬੈਂਗਣਾ ਜੈਸੇ ਦਿਖਾਈ ਦੇਵੇ। ਕੁਛ ਵੀ ਨਹੀਂ, ਕੁਛ ਵੀ ਨਹੀਂ। ਤਾਂ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ, ਵਿਸਮਾਦ ਰੂਪ, ਵਿਸਮਾਦ ਰੰਗ, ਮੈਂ ਰੂਪ ਵੇਖਦਾ, ਜਿੱਥੇ ਤੱਕ ਵੇਖਦਾ ਤੇ ਫਿਰ ਉਹਨਾਂ ਦਾ ਰੰਗ ਵੇਖਦਾ, ਹੇ ਮੇਰੇ ਅਕਾਲ ਪੁਰਖ, ਵਿਸਮਾਦ ਮੇਰੇ ਤੇ ਤਾਰੀ ਹੋ ਜਾਂਦਾ, ਮੈਂ ਤੇ ਰਹੱਸ ਦੀ ਦੁਨੀਆਂ ਵਿੱਚ ਖੋ ਜਾਂਦਾ। ਫਿਰ ਅਗਾਂਹ ਚੱਲ ਕੇ ਸਾਹਿਬ ਕਹਿੰਦੇ, ਵਿਸਮਾਦ ਨਾਂਗੇ ਫਿਰੇ ਜਨ, ਹੇ ਅਕਾਲ ਪੁਰਖ, ਮੈਂ ਹੈਰਾਨ ਹੋ ਜਾਂਦਾ ਕਿ ਮਨੁੱਖ ਕੱਪੜੇ ਪਹਿਨਦੇ ਨੇ, ਪਸ਼ੂ ਕੱਪੜੇ ਨਹੀਂ ਪਹਿਨਦੇ, ਪਕਸ਼ੀ ਕੱਪੜੇ ਨਹੀਂ ਪਹਿਨਦੇ, ਨਗਨ ਘੁੰਮਦੇ ਪਏ ਨੇ, ਤੇ ਉਹਨਾਂ ਨੂੰ ਆਪਣੀ ਨਗਨ ਦਾ ਕੋਈ ਬੋਧ ਵੀ ਨਹੀਂ ਹੈ, ਨਗਨਤਾ ਤੇ ਕੋਈ ਸ਼ਰਮਸਾਰੀ ਵੀ ਨਹੀਂ ਹੈ, ਨਗਨਤਾ ਦਾ ਕੋਈ ਅਹਿਸਾਸ ਵੀ ਨਹੀਂ ਹੈ। ਜਦਕਿ ਅਸੀਂ ਰੋਜ਼ ਇਹ ਨੰਗੇ ਪਸ਼ੂ ਵੇਖਦੇ ਹਾਂ, ਕਦੀ ਵਿਸਮਾਦ ਉਤਾਰੀ ਨਹੀਂ ਹੋਇਆ, ਬਾਰੀਕ ਬੁੱਧ ਚਾਹੀਦੀ। ਤੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਵਿਸਮਾਦ ਨਾਂਗੇ ਫਿਰੇ ਜਨ, ਵਿਸਮਾਦ ਪਾਉਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ। ਸਾਹਿਬ ਕਹਿੰਦੇ ਨੇ, ਵਗਦੀ ਹੋਈ ਪੌਣ ਨੂੰ ਵੇਖ ਕੇ मैं विस्मात की दुनिया में खो जाना। इसमें महान कवि सूरबीर संत गुरु गोबिंद सिंह जी महाराज अकाल सदेश इंज बयान कर देने, कहूँ पवन होए के बहे वेग ऐसे, कहे मोह न आवे कथों ताहे कैसे। हे प्रभु किधरे तू पवन बन के जब मैनू स्पर्श करके लंघ जाना है, जब मैनू छू करके लंघ जाना है, तो यह छूना मैं बहुत वड्डा सुख दे जाता है। गर्मी है, पसीना आ रहा है, तो पवन छू के लंघ जाइए, एक संसारी नूं तो ऐसा महसूस होगा हवा का झोंका आया, कुछ ताजगी दे गया। एक कवि नूं कुछ होर ढंग नाल महसूस होगा, पर जिहड़ा एक संत है उन्हें तो कहना है, हे प्रभु तू अज छू के लंघे हैं, बड़ा सुख दे गया, तू छू के लंघे हैं, मेरा पसीना सुख गया, तू मैनूं स्पर्श करके लंघे हैं, तू मेरे अज गलवकड़ी च लगे हैं। पवन भी परमात्मा है, जबकि कईयां लई ते हो सकता है परमात्मा भी सिर्फ वगदी हुई हवा ही होवे और कुछ नहीं। संत लई ते वगदी हुई पवन एक परमात्मा है, चारों पासे परमात्मा छू रहा है, सानू स्पर्श कर रहा है, किधरे पवन के रूप च, किधरे धरती के रूप च, किधरे सूरज दीआं किरणां के रूप च, किधरे होर अदृश्य रंगां के रूप च, चारों पासे सानू छू रहा है। पर एक बदकिस्मती है, असी उसनू नहीं छू रहे, असी अखां बंद कर लैने, असी अपने हिरदे दे उत्ते एक बहुत वड्डा पत्थर रख लैने, फिर भी सानू छू रहा है। उहदी स्पर्शता का बोध क्यों नहीं हो रहा? क्योंकि बुद्धि विकसित नहीं हुई। गुरु जन पास आना, सत्संग विच आना, उसका मुख मकसद जिहड़ा है वह इतना ही है कि हार परयो स्वामी के द्वारे बीजे बुद्ध विवेका। हे प्रभु ओ विवेक बुद्ध मैनू दे कि चारों पासे तू जिहड़ा मैनू छू रहा है इसका मैनू बोध, इसका मैनू पता चल जाए। ऐसा भी हो सकता है कि मां बाप का हाथ जो सिर पे पे है, अगर बंदा रहस्यवादी है तो ऐसा सोचेगा अज ते परमात्मा ने असीस दे दी, अज ते ईश्वर ने असीस दे दी, मां दे रूप में, पिता दे रूप में, गुरु दे रूप में, उस्ताद दे रूप में, असीस ते चारों पासे मिल रही है। पात्रता होनी चाहिए, योग्यता होनी चाहिए, बोध होना चाहिए। तो साहिब कहिंदे ने, हे प्रभु तू किधरे पवन रूप में मैनू छू रहे हैं, मैनू ताजगी दे रहे हैं, मैनू जिंदगी दे रहे हैं, और इस वगदी हुई पवन नू वेख के मैं विस्माद हो जाना। विस्माद पाऊं, विस्माद पाऊं, हे प्रभु वगदे हुए दरियावां ने, बरसदियां हुई बूंदा ने, सागर दियां लहरां ने, झीलां ने, और थां थां ते पए पानी नू ते बुझा रहे प्यास, ये पानी मैं तो विस्माद हो जाना। शरीर विच ये पानी, हे प्रभु मैं ते रहस दी दुनिया खो जाना। ये पानी असी वेखदे हां, जैसे बारीक बुद्धि प्राप्ति होवेगी पानी पानी नहीं दिखाई देगा, पानी प्रभु अकाल पुरख का रूप दिखाई देगा। हकीकत है गुरु गोबिंद सिंह जी महाराज कहंदे ने, कहूं फूल होए के भले राग फूले। हे प्रभु कमाल दी गल है, किधरे मेरे सामने तो फुल के खड़े हैं फुलां दी तरह, फुल के खड़ा है फुलां दे, ऐसा सुख है, ऐसी कोमलता, तू इतना कोमल है, तू इतना सुंदर है, तू इतना सुगंधित है। कहूं फूल होए के भले राग फूले, कहूं भंवर होए के भली बात भूले। हे प्रभु मैं तो एक होर कोतक वेख के हैरान हो रहा कि किधरे पौरा होके तू आप ही अपने रूप से मस्त होया फिर, आप अपनी सुगंधी से मस्त होया फिर, फुल दे चारों पासे परिक्रमा पिया करदा है, फुल तो आप भौरा तो आप अपनी आप दे ऐसी लीनता, अपने आप दे ते ऐसा तो मोहित होया फिरदा है। ये एक दृष्ट है, ये एक धार्मिक दृष्टि है। जब ये मिलती है तो चारों पासे पसारा ब्रह्मदाई दिखाई देता है। सतगुरुदेव जी महाराज कहंदे ने, पानी नूं वेख के मैं विस्माद अवस्था चला जाना, प्यास लगती है, पानी पींदिया पींदिया जो शांति मिलती है, चैन मिलता है, शरीर नूं जो आराम मिलता है, हे प्रभु मैं दंग रह जाना, इतनी वड्डी तेरी ये दात, इतनी वड्डी तेरी ये सौगात, और इस देश इतना तू रस पा दिता, इतना तू जीवन पा दिता। विस्माद अग्नि खेड़े विडाणी, मैं विस्माद हो जाना अग्नि नु वेख के जो तरह तरह के कौतक तय कर दिए। किधरे बड़वा अग्न, किधरे दावा अग्न, किधरे जठर अग्न। दावा अग्न जो वनस्पति दे विच है, बड़वा अग्न जो सागर दे विच है, जठर अग्नि जो जीवां दे शरीर दे अंदर है। शायद कहिंदे ने मैं ते दंद हाँ, वख वख ए अग्निया वख वख कौतक कर रही ने, अपने अपने ढंग नाल ये तमाशा कर रही ने। और इन्हां दा तमाशा मैं रोज पिया वेखदा, किधरे बड़वा अग्न सागर में अंदोलित करके उन्हें बदलां दा रूप दे देंदी है, किधरे दावा अग्नि वनस्पति दे चों प्रगट होके तरह तरह के होर कौतक कर दी है, कि किधरे शरीर दे जठर अग्नि पाचन शक्ति का काम कर दिए, जीवन देने का काम कर दिए। अग्नि दे ऐसे कौतक ते जीवन देन दे वसीले वेख के हे प्रभु मैं ते विस्माद दी दुनिया दे खो जाना। विस्माद अग्नि खेडे विडाणी, विस्माद धरती विस्माद पाणी। साहिब कहिंदे ने मैं विस्मादमयी अवस्था चला जाना धरती दे कौतक वेख के, धरती दी होंद नू वेख के, इहदी कृत करम नू वेख के। तो इस धरती दे उत्ते जो अनेकां खाणियां ने, अंडज जेरज सेतज पुतपुज, जो अंडिया तो पैदा हो रहे हैं, जेर तो पैदा हो रहे हैं, पसीने तो पैदा हो रहे हैं, उत्पुज खाणी जो वनस्पति है, इन्हां खाणियां नू वेख के भी मैं विस्मादमयी अवस्था दे चला जाना। विस्माद साध लगे प्राण, ये अकाल पुरख जीवां नू जब स्वाद विच लीन मैं देखदा, कि स्वादां विच ग्रसे मैं देखदा, मैं ते इत्थे भी विस्माद हो जाना। हर जीव किसे न किसे रस दे पिछे दौड़ रहा है, कि हर जीव दे अंदर कोई ना कोई रस जेड़ा है वो प्रधान है। विस्माद साध लगे प्राणी, विस्माद संजोग विस्माद विजोग, हे प्रभु जीवां दा संजोग ते जीवां दा विजोग। मनुख मनुख दा ही संजोग नहीं, मनुख दा पशुआं नाल भी संजोग है। घर विच जो गऊ है पालतू उस नाल भी कोई साडा पूर्वला संजोग है। घर विच जो कुत्ते ने उन्हां नाल भी साडा कोई संजोग है पूर्वला। घर विच जो बूटे ने फुल्लां दे चाहे फलां दे इन्हां नाल भी साडा कोई पूर्वला संजोग है। मनुख दा मनुख नाल जो मेल, मनुख दा जो बनस्पति नाल मेल, जिहड़ी बनस्पति ज्यादा अंदोलित करे उस नाल कोई साडा संबंध है। जिहड़े पशु ज्यादा अंदोलित करन, ज्यादा कशिश दा बायस बनन, उन्हां पशुआं नाल साडा कोई संबंध रह गया। और इसे तरीके नाल जिहड़ा मनुख ज्यादा प्रभावित करे ते जिसकी चाहत बहुत ज्यादा पैदा होवे उस नाल कोई संजोग साडा पूर्वला भी है। तो सतगुरु देव जी महाराज कहिंदे ने जीवां दे तरह तरह दे मैं संजोग वेखदा, वेख के हैरान हो जाना। इस संजोग दे नाल जुड़िया होया विजोग वेखदा, विछोड़ा वेखदा, मिलना है ते फिर विछड़ना है, ये भी मैनू विस्माद लई अवस्था विच लै जांदा है। विस्माद भुख विस्माद भोग, जीवां नू जो भुख लगदी है ये वेख के भी मैं हैरान हो जाना, कि भुख लगे मनुख जद भोग विच लीन होंदे ने, रस विच लीन होंदे ने, तां उस भुख नू वेख के ते भोग नू वेख के हे प्रभु मैं विस्मादी लीन हो जाना। विस्माद सिफत विस्माद सलाह, तेरी जिहड़ी सिफत ओ सलाह है उसने जो रस है ते आनंद है, हे प्रभु ए वेख के भी मैं विस्माद हो जाना। विस्माद उजड़ विस्माद राह, तरह तरह की उजाड़ ते रस्ते भटकना ते मार्ग ते चलना, चाहे ये भटकना जमीन ते होवे, चाहे चलना जमीन ते होवे, चाहे ये भटकना सुरत दा होवे, सही ढंग नाल चलना मनुख दी सुरत दा होवे। साहिब कहिंदे इस भटकने नू वेख के, इस उजड़ नू वेख के, उजाड़ नू वेख के, ते रस्तियां नू वेख के ये भी मैं विस्मादमयी अवस्था विच लीन हो जाना। वेख विदान रहा विस्माद, नानक बुझण पूरे भाग। मैं इस विस्माद नू वेख के आनंदमयी अवस्था विच लीन होके रस माणना, पर ये विस्माद बुझिया जांदा है उच्चे भागा नाल, उच्ची बख्शिश नाल, उच्ची रहमत नाल।
1: थैंक यू फॉर लिसनिंग टू CISK सिख रेडियो 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. Waheguru Ji Ka Khalsa, Waheguru Ji Ki Fateh.
2: ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਮਹੱਲਾ ਪਹਿਲਾ, ਕੁਦਰਤ ਦਿਸੈ ਕੁਦਰਤ ਸੁਣਿਐ, ਕੁਦਰਤ ਭਉ ਸੁਖ ਸਾ।

ਤੇ ਨੇੜੇ ਹੈ, ਉਹ ਤੇ ਬਿਲਕੁਲ ਕੋਲ ਹੈ। ਔਰ ਉਸ ਸੁੰਦਰ ਪ੍ਰਭੂ ਨੂੰ ਗਲਵਕੜੀ ਵਿੱਚ ਲਓ, ਉਹਦੇ ਮਿਲਾਪ ਦਾ ਆਨੰਦ ਮਾਣੋ। ਸਿਰਫ ਅੰਦਰੋਂ ਦੂਰੀਆਂ ਨੂੰ ਮਿਟਾਓ, ਉਹ ਤੇ ਜ਼ਾਹਰ ਜ਼ਹੂਰ ਹੈ ਤੇ ਹਾਜ਼ਰ ਹਜ਼ੂਰ ਹੈ। ਮੋਹ ਮੋਇਆ ਜਾਣੇ ਦੂਰ ਹੈ, ਕਹੋ ਨਾਨਕ ਸਦਾ ਹਜ਼ੂਰ ਹੈ। ਉਹ ਤੇ ਕੋਲ ਹੈ, ਬਿਲਕੁਲ ਨਿਕਟ ਹੈ। ਤਾਂ ਖੈਰ, ਅਗਰ ਪਰਮਾਤਮਾ ਦੀ ਦੂਰੀ ਮਹਿਸੂਸ ਹੋ ਰਹੀ ਹੈ ਤਾਂ ਇਸਦਾ ਸਪਸ਼ਟ ਹੀ ਕਾਰਨ ਹੈ ਕਿ ਹਿਰਦੇ ਵਿੱਚ ਧਰਮ ਨਹੀਂ, ਧਰਮ ਦਾ ਦੀਵਾ ਅਜੇ ਨਹੀਂ ਜਲਿਆ। ਤੇ ਜਿਸ ਦਿਨ ਰੱਬ ਦੀ ਨੇੜਤਾ ਮਹਿਸੂਸ ਹੋ ਗਈ, ਉਸ ਦਿਨ ਸਾਰਾ ਸੰਸਾਰ ਨੇੜੇ ਹੈ, ਕੁਛ ਵੀ ਦੂਰ ਨਹੀਂ। ਹਿੰਦੂ ਵੀ ਨੇੜੇ, ਮੁਸਲਿਮ ਵੀ ਨੇੜੇ, ਈਸਾਈ ਵੀ ਆਪਣਾ, ਸਿੱਖ ਵੀ ਆਪਣਾ, ਜੈਨ ਤੇ ਬੋਧ, ਇਹ ਸਭ ਭਾਈ। ਇਹ ਤਾਂ ਸਿਰਫ ਫਿਰ ਨਾਮ ਰਹਿ ਜਾਣਗੇ ਮਨੁੱਖਾਂ ਦੇ। ਜਿਵੇਂ ਇੱਕ ਪਰਿਵਾਰ ਵਿੱਚ 10 ਜੀਵ ਨੇ ਤੇ 10 ਦੇ ਨਾਮ ਨੇ, ਇਸੇ ਤਰੀਕੇ ਨਾਲ ਉਸ ਲਈ ਸੰਸਾਰ ਸਾਰਾ ਇੱਕ ਪਰਿਵਾਰ ਬਣ ਜਾਂਦਾ। ਜੈਨ, ਬੋਧ, ਸਿੱਖ, ਈਸਾਈ, ਮੁਸਲਿਮ, ਹਿੰਦੂ, ਇਹ ਸਿਰਫ ਪਰਿਵਾਰ ਦੇ ਜੋ ਹੈ ਫਰਦਾਂ ਦੇ ਨਾਮ ਰਹਿ ਜਾਣਗੇ, ਪਰਿਵਾਰ ਦੇ ਮਨੁੱਖਾਂ ਦੇ ਨਾਮ ਰਹਿ ਜਾਣਗੇ। ਇਸ ਤੋਂ ਇਲਾਵਾ ਹੋਰ ਕੁਛ ਨਹੀਂ, ਨੇੜਤਾ ਬਣੀ ਰਹੇਗੀ। ਔਰ ਜਿਸ ਦਿਨ ਇਸ ਤਰ੍ਹਾਂ ਦੀ ਨੇੜਤਾ ਹੋਈ, ਪ੍ਰਿਥਵੀ ਸਵਰਗ ਹੋਵੇਗੀ, ਪ੍ਰਿਥਵੀ ਹੀ ਜੰਨਤ ਹੋਵੇਗੀ। ਕਿਉਂਕਿ ਪ੍ਰਿਥਵੀ ਦੂਰੀ ਕਰਕੇ ਬੰਦੇ ਨੇ ਨਰਕ ਬਣਾ ਲਈ ਹੈ, ਇਸ ਵਾਸਤੇ ਜੰਨਤ ਦੀ ਕਲਪਨਾ ਉਹ ਆਸਮਾਨ ਤੇ ਕਰ ਰਿਹਾ, ਸਵਰਗ ਦੀ ਕਲਪਨਾ ਉਹ ਆਸਮਾਨ ਤੇ ਕਰ ਰਿਹਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਇਹ ਸਾਰੇ ਦਾ ਸਾਰਾ ਜਿਹੜਾ ਇਹ ਆਕਾਰ ਹੈ, ਇਹ ਉਸਦੀ ਕੁਦਰਤ ਹੈ। ਜੋ ਕੁਛ ਇਹ ਪਾਤਾਲ ਤੇ ਆਕਾਸ਼ ਨੇ ਤੇ ਇਸ ਦੇ ਵਿੱਚ ਜੋ ਕੁਛ ਵੀ ਹੈ, ਸਭ ਕੁਛ ਦੇ ਕਰਤੇ ਪੁਰਖ ਦੀ ਕਲਾ ਵਰਤ ਰਹੀ ਹੈ ਕਿ ਕਲਾਕਾਰ ਇਸ ਕਲਾ ਵਿੱਚ ਆਪ ਬੈਠਾ ਹੋਇਆ। ਕੁਦਰਤ ਵੇਦ ਪੁਰਾਣ ਕਿਤਾਬਾਂ, ਕੁਦਰਤ ਸਰਵ ਵਿਚਾਰ, ਸਾਹਿਬ ਕਹਿੰਦੇ ਜਿਤਨੇ ਧਾਰਮਿਕ ਗ੍ਰੰਥ ਨੇ, ਪੁਰਾਣ ਕਿਤਾਬਾਂ ਤੇ ਵੇਦ ਇਤਿਹਾਸਕ, ਸਭ ਕੁਛ ਵਿੱਚ ਉਸਦੀ ਕਲਾ ਹੈ, ਉਸਦਾ ਗਿਆਨ ਹੈ, ਉਸਦੀ ਕਲਾ ਹੈ, ਉਸਦੀ ਸੂਝ ਸਮਝ ਹੈ। ਤੇ ਇਹਨਾਂ ਗ੍ਰੰਥਾਂ ਦਾ ਜਿਹੜਾ ਵਿਚਾਰ ਹੈ, ਪਾਠ ਪਠਨ ਹੈ, ਪ੍ਰਭੂ ਇਹ ਵੀ ਇੱਕ ਤੇਰੀ ਕਲਾ ਹੈ। ਜੋ ਇਸਦਾ ਪਾਠ ਕਰਕੇ, ਦਰਅਸਲ ਪੁਰਾਣ ਦਾ ਇੱਕ ਮਨੁੱਖ ਜੋ ਪਾਠ ਕਰ ਰਿਹਾ ਤੇ ਦੂਜਾ ਵੀ ਕਰ ਰਿਹਾ, ਦੋਹਾਂ ਦਾ ਬੋਧ ਇੱਕ ਨਹੀਂ ਹੋਵੇਗਾ। ਇੱਕ ਮਨੁੱਖ ਕੁਰਾਨ ਨੂੰ ਪੜ੍ਹ ਰਿਹਾ ਤੇ ਦੂਜਾ ਵੀ ਪੜ੍ਹ ਰਿਹਾ, ਦੋਹਾਂ ਦਾ ਬੋਧ ਇੱਕ ਨਹੀਂ ਹੋਵੇਗਾ। ਕੁਰਾਨ ਇੱਕ ਆਮ ਸਾਧਾਰਨ ਮਨੁੱਖ ਪੜ੍ਹ ਰਿਹਾ, ਪਰ ਕੁਰਾਨ ਪੜ੍ਹ ਰਹੇ ਨੇ ਬਾਬਾ ਫਰੀਦ। ਦੋਹਾਂ ਦੇ ਪੜ੍ਹਨ ਵਿੱਚ ਬੜਾ ਭਾਰੀ ਅੰਤਰ ਹੈ। ਕੁਰਾਨ ਪੜ੍ਹ ਰਿਹਾ ਹੈ ਇੱਕ ਆਮ ਸਾਧਾਰਨ ਮਨੁੱਖ, ਪਰ ਕੁਰਾਨ ਪੜ੍ਹ ਰਿਹਾ ਹਜ਼ਰਤ ਨਿਜ਼ਾਮਉਦੀਨ। ਕੁਰਾਨ ਪੜ੍ਹ ਰਹੇ ਨੇ ਖਵਾਜਾ ਮਈਉਦੀਨ ਚਿਸ਼ਤੀ। ਦੋਹਾਂ ਦੇ ਪੜ੍ਹਨ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਸਤਿਗੁਰ ਦੀ ਬਾਣੀ ਪੜ੍ਹ ਰਿਹਾ ਇੱਕ ਸਾਧਾਰਨ ਸਿੱਖ, ਪਰ ਬਾਣੀ ਪੜ੍ਹ ਰਹੇ ਨੇ ਭਾਈ ਗੁਰਦਾਸ, ਭਾਈ ਮਨੀ ਸਿੰਘ। ਦੋਹਾਂ ਦੇ ਪੜ੍ਹਨ ਵਿੱਚ ਬੜਾ ਭਾਰੀ ਅੰਤਰ ਹੈ। ਦਰਅਸਲ ਜਿਸਨੇ ਕੁਦਰਤ ਵੇਖ ਲਈ ਧਰਮ ਗ੍ਰੰਥਾਂ ਵਿੱਚ, ਉਹਦਾ ਪੜ੍ਹਨਾ ਵੀ ਕੁਦਰਤ ਹੋ ਜਾਂਦਾ, ਉਹਦਾ ਪੜ੍ਹਨਾ ਵੀ ਇੱਕ ਕਲਾ ਹੋ ਜਾਂਦੀ ਹੈ, ਉਹਦਾ ਵਿਚਾਰਨਾ ਵੀ ਇੱਕ ਕਲਾ ਹੋ ਜਾਂਦੀ ਹੈ। ਤੇ ਸਾਹਿਬ ਕਹਿੰਦੇ ਨੇ ਸਾਰੇ ਧਰਮ ਗ੍ਰੰਥਾਂ ਦਾ ਜਿਹੜਾ ਵਿਚਾਰ ਹੈ, ਇਹ ਵੀ ਪ੍ਰਭੂ ਤੇਰੀ ਕਲਾ ਹੈ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਸਾਰੇ ਦਾ ਸਾਰਾ ਸਮਗਰ ਪਿਆਰ, ਚਾਹੇ ਪਦਾਰਥ ਦਾ ਪਿਆਰ, ਸੰਸਾਰ ਦਾ ਪਿਆਰ, ਪਰਿਵਾਰ ਦਾ ਪਿਆਰ, ਪਦ ਪ੍ਰਤਿਸ਼ਠਾ ਦਾ ਪਿਆਰ, ਜਿਸ ਢੰਗ ਦਾ ਵੀ ਇਹ ਪਿਆਰ ਹੈ, ਇਹ ਪ੍ਰਭੂ ਪਿਆਰ ਵਿੱਚ ਵੀ ਤੇਰੀ ਕਲਾ ਹੈ, ਤੇਰੀ ਦੇਣ ਹੈ, ਇਹ ਵੀ ਇੱਕ ਤੇਰੀ ਲੀਲਾ ਹੈ। ਔਰ ਜਿਤਨਾ ਖਾਣਾ ਹੈ, ਪੀਣਾ ਹੈ, ਪਹਿਨਣਾ ਹੈ, ਇਹ ਪ੍ਰਭੂ ਸਭ ਕੁਛ ਵਿੱਚ ਤੇਰੀ ਕਲਾ ਹੈ। ਇਹ ਪਹਿਨਣਾ ਤੇਰੀ ਕਲਾ ਹੈ, ਇਹ ਖਾਣਾ ਇਹ ਤੇਰੀ ਕਲਾ ਹੈ, ਇਹ ਪੀਣਾ ਤੇਰੀ ਕਲਾ ਹੈ, ਔਰ ਇਸ ਖਾਣ ਪੀਣ ਦੀ ਭੁੱਖ ਦਾ ਹੋਣਾ, ਇਹ ਪ੍ਰਭੂ ਸਭ ਤੇਰੀ ਕਲਾ ਹੈ। ਸਭ ਕਾਦਰ ਤੇਰੀ ਦਿੱਤੀ ਹੋਈ ਇਹ ਕੁਦਰਤ ਹੈ, ਦਾਤ ਹੈ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਜਹਾਨ ਦੇ ਸਾਰੇ ਜੀਵ ਤੇ ਜੀਵਾਂ ਦੀ ਵੱਖ ਵੱਖ ਜਾਤਾਂ ਤੇ ਜਿਨਸਾਂ ਤੇ ਰੰਗ, ਹੇ ਪ੍ਰਭੂ ਇਹ ਵੀ ਇੱਕ ਤੇਰੀ ਕੁਦਰਤ ਹੈ, ਇਹ ਵੀ ਇੱਕ ਤੇਰੀ ਕਲਾ ਹੈ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ। ਅਭਿਮਾਨ ਵਿੱਚ ਗ੍ਰਸਿਆ ਹੋਇਆ ਇੱਕ ਮਨੁੱਖ, ਅਭਿਮਾਨੀ, ਹੇ ਪ੍ਰਭੂ ਮੈਂ ਉੱਥੇ ਵੀ ਦੇਖਦਾ, ਉਹਦੇ 'ਚ ਵੀ ਤੇਰੀ ਇੱਕ ਕਲਾ ਹੈ। ਤੇਰੀ ਕਲਾ ਕਰਕੇ ਉਹ ਅਹੰਕਾਰ ਕਰ ਰਿਹਾ ਹੈ ਕਿ ਕਲਾ ਤੂੰ ਅੰਦਰੋਂ ਖੋ ਲਵੇਂ, ਤੇ ਅਹੰਕਾਰ ਕੀ ਕਰੇਗਾ, ਅਭਿਮਾਨ ਕੀ ਕਰੇਗਾ। ਔਰ ਕੁਦਰਤ ਕਰਕੇ ਹੀ, ਤੇਰੀ ਕਲਾ ਕਰਕੇ ਹੀ ਨੇਕੀਆਂ ਦਾ ਜਨਮ ਹੈ, ਬਦੀਆਂ ਦਾ ਜਨਮ ਹੈ, ਮਾਣ ਦਾ ਜਨਮ ਹੈ, ਅਭਿਮਾਨ ਦਾ ਜਨਮ ਹੈ। ਵਿਆਪਕ ਰੂਪ ਵਿੱਚ ਤੇਰੀ ਇਹ ਕਲਾ ਕੰਮ ਕਰ ਰਹੀ ਹੈ। ਕੁਦਰਤ ਪਾਉਣ ਪਾਣੀ ਬੈਸੰਤਰ, ਕੁਦਰਤ ਧਰਤੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਸਰੂਪ ਸਾਧ

ਸਤਖੰਡੀ ਦਰਬਾਰ ਵਿਚ ਸਾਹਿਬਾਂ ਦੀ ਪਵਿੱਤਰ ਬਾਣੀ ਦੇ ਅਖੰਡ ਪਾਠ ਸਾਹਿਬ ਸੰਪੂਰਨ ਹੋਏ ਹਨ। ਦੋ ਪਰਿਵਾਰਾਂ ਉੱਤੇ ਸਤਿਗੁਰਾਂ ਨੇ ਮਿਹਰ ਕੀਤੀ, ਜਿਨ੍ਹਾਂ ਨੂੰ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਬਖਸ਼ੀ। ਤਿੰਨ ਦਿਨ ਤੋਂ ਪਰਿਵਾਰ ਨੇ, ਸਰਬੰਧੀਆਂ ਨੇ

0: ਸੰਗਤਾਂ ਨੂੰ ਸਰਵਣ ਕਰਾਇਆ ਹੈ। ਆਪ ਮਾਈ ਭਾਈ ਧੰਤਾ ਦੇ ਯੋਗ ਹੋ, ਜਿਨ੍ਹਾਂ ਉੱਤੇ ਸਤਿਗੁਰਾਂ ਨੇ ਮਿਹਰ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਪੁੱਜੇ ਹੋ, ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਬਚਨ ਗੁਰੂ ਦੀ ਬਾਣੀ ਸਰਵਣ ਕਰ ਰਹੇ ਹੋ। ਪਿਛਲੇ ਸਮੇਂ ਤੋਂ ਜੋ ਆਪ ਸੰਗਤਾਂ ਨੇ ਪ੍ਰਬੰਧਕਾਂ ਨੇ ਉਦਮ ਕੀਤਾ, ਪਿਛਲੇ ਸਾਲ ਤੋਂ ਗੁਰਬਾਣੀ ਦੀ ਵਿਚਾਰ, ਭੱਟਾਂ ਦੇ ਸਵਈਆਂ ਦੀ ਕਥਾ, ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਏ, ਉਹ ਕਥਾ ਕੱਲ ਰਾਤ ਦੇ ਦੀਵਾਨ ਵਿਚ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਵਈਏ ਸੰਪੂਰਨ ਹੋ ਚੁੱਕੇ ਨੇ। 22 ਸਵਈਏ, 20 ਸਵਈਏ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਉਚਾਰਨ ਕੀਤੇ ਨੇ, ਫਿਰ 22 ਸਵਈਏ ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਜੀ ਦੇ ਨੇ ਗੁਰਸਿੱਖ ਪਿਆਰਿਓ, ਤੇ 62 ਸਵਈਏ ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਹੜੇ ਰਾਤ ਸੰਪੂਰਨ ਹੋਏ ਨੇ। ਉਸ ਤੋਂ ਬਾਅਦ ਹੁਣ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ੋਭਾ ਵਡਿਆਈ ਦੇ ਸਵਈਏ ਆਰੰਭ ਹੋਣੇ ਹਨ। ਅੱਜ ਤੁਹਾਡੇ ਚਰਨਾਂ ਵਿਚ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਕੱਲ ਤੋਂ ਕਥਾ ਆਰੰਭ ਹੋਣੀ ਹੈ, ਉਨ੍ਹਾਂ ਦੇ ਅਮਰ ਇਤਿਹਾਸ ਅਮਰ ਜੀਵਨ ਵਿਚੋਂ ਆਪਾਂ ਨੇ ਕੁਝ ਉਪਦੇਸ਼ ਦਾ ਕਿਣਕਾ ਪ੍ਰਾਪਤ ਕਰਨਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ 15 ਅਪ੍ਰੈਲ 1563 ਨੂੰ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸਤਿਕਾਰਯੋਗ ਮਾਤਾ ਭਾਨੀ ਜੀ ਦੀ ਕੁੱਖ ਤੋਂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਤਿਗੁਰਾਂ ਨੇ ਅਵਤਾਰ ਧਾਰਨ ਕੀਤਾ ਗੋਇੰਦਵਾਲ ਸਾਹਿਬ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਨਨਕਾਣਾ ਸਾਹਿਬ ਆਪ ਸਭ ਸੰਗਤਾਂ ਜਾਣਦੀਆਂ ਨੇ। ਗੁਰੂ ਅੰਗਦ ਦੇਵ ਜੀ ਦਾ ਅਵਤਾਰ ਹੋਇਆ ਭਾਈ ਸਰਾਏ ਨਾਂਗਾ। ਸ੍ਰੀ ਮੁਕਤਸਰ ਸਾਹਿਬ ਤੁਸੀਂ ਦਰਸ਼ਨ ਕਰਨ ਜਾਂਦੇ ਹੋ, ਮੁਕਤਸਰ ਸਾਹਿਬ ਦੇ ਕੋਲ ਪਿੰਡ ਹੈ ਸਰਾਏ ਨਾਂਗਾ, ਜਿੱਥੇ ਬਾਬਾ ਲਹਿਣਾ ਜੀ ਦਾ ਅਵਤਾਰ ਹੋਇਆ ਗੁਰੂ ਅੰਗਦ ਦੇਵ ਜੀ ਦਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਵਤਾਰ ਹੋਇਆ ਜ਼ਿਲ੍ਹਾ ਅੰਮ੍ਰਿਤਸਰ ਦੇ ਵਿਚ ਬਾਸਰ ਕੇ ਪਿੰਡ ਹੈ, ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ। ਚੌਥੇ ਪਾਤਸ਼ਾਹ ਜਿਨ੍ਹਾਂ ਦੀ 2-3 ਹਫ਼ਤੇ ਕਥਾ ਚੱਲਦੀ ਰਹੀ ਹੈ, ਉਨ੍ਹਾਂ ਦਾ ਅਵਤਾਰ ਹੋਇਆ ਲਾਹੌਰ ਸ਼ਹਿਰ ਵਿਚ ਚੂਨਾ ਮੰਡੀ ਹੈ, ਇਕ ਮੰਡੀ ਦਾ ਨਾਂ ਹੈ ਚੂਨਾ ਮੰਡੀ, ਉਥੇ ਚੌਥੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ। 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜਿਨ੍ਹਾਂ ਦੀ ਕਥਾ ਆਰੰਭ ਹੋਣੀ ਹੈ, ਇਨ੍ਹਾਂ ਦਾ ਅਵਤਾਰ ਭਾਈ ਗੋਇੰਦਵਾਲ ਸਾਹਿਬ ਹੋਇਆ, ਤੇ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਇਨ੍ਹਾਂ ਦਾ ਅਵਤਾਰ ਤਰਨ ਤਾਰਨ ਸਾਹਿਬ ਦੇ ਕੋਲ ਬਡਾਲੀ ਪਿੰਡ ਹੈ, ਬਡਾਲੀ ਵਿਚ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਦਾ ਅਵਤਾਰ ਹੋਇਆ। 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਤੇ 8ਵੇਂ ਪਾਤਸ਼ਾਹ ਗੁਰੂ ਹਰਕਿਸ਼ਨ ਸਾਹਿਬ ਜੀ, ਇਹ 2 ਪਾਤਸ਼ਾਹੀਆਂ ਦਾ ਅਵਤਾਰ ਗੁਰਮੁਖ ਪਿਆਰੇ ਉਹ ਕੀਰਤਪੁਰ ਸਾਹਿਬ ਦਾ, ਜੋ 5 ਕੋਹ ਆਨੰਦਪੁਰ ਸਾਹਿਬ ਤੋਂ ਉਰਲੇ ਪਾਸੇ ਹੈ। ਕੀਰਤਪੁਰ ਸਾਹਿਬ 2 ਪਾਤਸ਼ਾਹੀਆਂ ਦੇ ਅਵਤਾਰ ਹੋਏ ਨੇ, 7ਵੇਂ ਤੇ 8ਵੇਂ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਅਵਤਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ ਵਿਚ ਹੈ, ਹਰਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਜੀ ਤੋਂ। ਤੇ 10ਵੇਂ ਪਾਤਸ਼ਾਹ ਦਾ ਅਵਤਾਰ ਆਪ ਜਾਣਦੇ ਹੀ ਹੋ, ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ ਵਿਚ ਹੈ। ਗੁਰੂ ਅਰਜਨ ਦੇਵ ਮਹਾਰਾਜ ਦਾ ਅਵਤਾਰ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ 15 ਅਪ੍ਰੈਲ 1563 ਨੂੰ। ਗੁਰਸਿੱਖ ਪਿਆਰਿਓ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਇਕ ਸੁਭਾਗ ਪ੍ਰਾਪਤ ਹੋਇਆ ਪਹਿਲੀ ਗੁਰੂਆਂ ਨਾਲੋਂ ਜ਼ਿਆਦੇ, ਉਹ ਇਹ ਹੋਇਆ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਪਹਿਲੇ ਗੁਰੂ ਨੇ ਗੁਰੂ ਅਰਜਨ ਦੇਵ, ਜਿਨ੍ਹਾਂ ਨੂੰ 11 ਸਾਲ ਲਗਾਤਾਰ ਆਪਣੇ ਪਿਤਾ ਕੋਲ ਰਹਿਣ ਦਾ ਸਮਾਂ ਮਿਲਿਆ, ਆਪਣੇ ਨਾਨੇ ਗੁਰੂ ਅਮਰਦਾਸ ਕੋਲ ਰਹਿਣ ਦਾ ਸਮਾਂ ਮਿਲਿਆ, ਜਿਹੜੇ ਪਹਿਲੇ ਸਾਡੇ ਸਤਿਗੁਰ ਹੋਏ ਨੇ ਗੁਰੂ ਨਾਨਕ ਦੇਵ, ਉਨ੍ਹਾਂ ਦੇ ਪੁੱਤਰਾਂ ਨੂੰ ਬਾਪੂ ਕੋਲ ਰਹਿਣ ਦਾ ਟਾਈਮ ਨਹੀਂ ਮਿਲਿਆ, ਕਿਉਂਕਿ ਸਤਿਗੁਰ ਉਦਾਸੀਆਂ ਤੇ ਚਲੇ ਗਏ ਸੀ ਛੋਟੇ ਬੱਚਿਆਂ ਨੂੰ ਇਹ ਛੱਡ ਕੇ। ਗੁਰੂ ਅੰਗਦ ਦੇਵ ਪਾਤਸ਼ਾਹ ਦੇ ਜੋ ਪੁੱਤਰ ਸੀ ਦਾਤੂ ਤੇ ਦਾਸੂ ਜੀ, ਉਨ੍ਹਾਂ ਨੂੰ ਵੀ ਗੁਰਮਤ ਨਹੀਂ ਪ੍ਰਾਪਤ ਹੋਈ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਬਹੁਤ ਵੱਡੀ ਉਮਰ ਵਿਚ ਗੁਰੂ ਨਾਨਕ ਦੀ ਸਰਨ ਵਿਚ ਗਏ ਸੀ, ਬਾਬਾ ਲਹਿਣਾ ਸਾਹਿਬ ਜੀ ਵੱਡੀ ਉਮਰ ਵਿਚ ਗਏ ਸੀ। ਤੇ ਇਹ ਵੀ ਯਾਦ ਰੱਖਿਓ, ਬਾਬਾ ਲਹਿਣਾ ਜੀ ਗੁਰੂ ਨਾਨਕ ਦੀ ਸੰਗਤ ਵਿਚ ਕੇਵਲ 7 ਸਾਲ ਰਹੇ ਨੇ, ਸਤਵੇਂ ਸਾਲ ਉਹਨਾਂ ਨੂੰ ਗੱਦੀ ਪ੍ਰਾਪਤ ਹੋ ਗਈ ਸੀ ਤੇ ਗੁਰੂ ਅਮਰਦਾਸ ਜੀ ਦੇ ਦੋਸਤ ਪੁੱਤਰ ਬਾਬਾ ਮੋਹਨ ਤੇ ਮੋਹਰੀ ਜੀ ਉਹਨਾਂ ਨੂੰ ਵੀ ਗੁਰਮਤ ਜਨਮ ਤੋਂ ਪ੍ਰਾਪਤ ਨਹੀਂ ਹੋਈ ਕਿਉਂਕਿ ਗੁਰੂ ਅਮਰਦਾਸ ਜੀ 72 ਸਾਲ ਦੀ ਉਮਰ ਵਿਚ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿਚ ਗਏ ਸੀ ਉਦੋਂ ਵੀ ਬੁਢੇਪੇ ਦਾ ਸਮਾਂ ਆ ਗਿਆ ਸੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਪੁੱਤਰ ਜਿਹੜੇ ਗੁਰਸਿੱਖ ਪਿਆਰੇ ਉਹ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੂੰ ਜਨਮ ਤੋਂ ਗੁਰਮਤ ਪ੍ਰਾਪਤ ਹੋਈ ਇਹ ਵੱਡੀ ਦਾਤ ਸੀ ਉਹਨਾਂ ਨੂੰ ਤਾਂ ਜਨਮਤ ਗੁਰਮਤ ਬ੍ਰਹਿਮ ਪਛਾਣਿਓ ਤੁਹਾਡੇ ਵੀ ਚਰਨਾਂ ਵਿਚ ਬੇਨਤੀ ਹੈ ਕਿ ਆਪੋ ਆਪਣੇ ਬੱਚਿਆਂ ਨੂੰ ਜਨਮ ਤੋਂ ਗੁਰਸਿੱਖੀ ਵੱਲ ਲਾਈਏ ਆਪਾਂ ਵੱਡੇ ਹੋ ਕੇ ਆਪਾਂ ਕੋਸ਼ਿਸ਼ ਕਰਦੇ ਹਾਂ ਉਹ ਫਿਰ ਕਹਿੜੀ ਟਾਹਣੀ ਮੁੜਦੀ ਨਹੀਂ ਹੁੰਦੀ ਭਾਈ ਜੇ ਮੋੜੀਏ ਤਾਂ ਬੜੀ ਔਖੀ ਮੁੜਦੀ ਏ ਉਹਨਾਂ ਨੂੰ ਜਨਮ ਤੋਂ ਬਚਪਨ ਤੋਂ ਗੁਰਮਤ ਵਿਚ ਲਾਈਏ ਨਹੀਂ ਹੁਣ ਜਿਹੜਾ ਤੁਹਾਡਾ ਕੰਮ ਬਣਿਆ ਵੇ ਮੇਰੇ ਵਰਗੇ ਬਾਬਿਆਂ ਕੋਲ ਨਿਆਣਿਆਂ ਨੂੰ ਲਈ ਫਿਰੀ ਜਾਂਦੇ ਬਾਬਾ ਜੀ ਮੁੰਡਾ ਕਹਿਣਾ ਨਹੀਂ ਮੰਨਦਾ ਮੂਹਰੇ ਬੋਲਦਾ ਇਹ ਸਿੱਖੀ ਤੋਂ ਬਾਹਰ ਜਾਂਦਾ ਕਿਰਪਾ ਕਰੋ ਇਹਨਾਂ ਦੇ ਉੱਤੇ ਤੇ ਭੋਲੇ ਵੀਰੋ ਤੁਹਾਨੂੰ ਤਾਂ ਆਪ ਪਤਾ ਹੋਣਾ ਚਾਹੀਦਾ ਵੀ ਬਾਬੇ ਤਾਂ ਆਪ ਮੁੰਡਿਆਂ ਦੇ ਕੱਢੇ ਫਿਰਦੇ ਆ ਸਤਨਾਮ ਕਿਹੜਾ ਬਾਬਾ ਜਿਹੜਾ ਉਹਦੇ ਨਿਆਣੇ ਕਹਿਣੇ ਮੈਨੂੰ ਗੁਰੂ ਨਾਨਕ ਦੇ ਪੁੱਤਾਂ ਨੇ ਗੁਰੂ ਨਾਨਕ ਦਾ ਕਹਿਣਾ ਨਹੀਂ ਮੰਨਿਆ ਤੁਸੀਂ ਬਾਬਿਆਂ ਕੋਲ ਲਈ ਫਿਰਦੇ ਇਹ ਤਾਂ ਜਨਮ ਤੋਂ ਹੀ ਸਵਾਰੋ ਇਹਨਾਂ ਨੂੰ ਜਨਮ ਤੋਂ ਵਿਦਿਆ ਪੜਾਓ ਜਿਵੇਂ ਤੁਹਾਨੂੰ ਫਿਕਰ ਪੈਂਦਾ 3 ਸਾਲ ਦਾ 4 ਦਾ ਹੋ ਲਿਆ ਨਰਸਰੀ ਚ ਪਾ ਦੀਏ ਐਲਕੇ ਚ ਪਾ ਦੀਏ ਕੇਜੀ ਵਿਚ ਪਾ ਦੀਏ ਇਸ ਤਰ੍ਹਾਂ ਇਹਨਾਂ ਨੂੰ ਗੁਰਮਤ ਦੀ ਵੀ ਨਰਸਰੀ ਤੋਂ ਹੀ ਉਦੋਂ ਤੋਂ ਹੀ ਟ੍ਰੇਨਿੰਗ ਦਾਓ ਗੁਰਸਿੱਖ ਪਿਆਰਿਓ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਜਨਮ ਤੋਂ ਹੀ ਤੈ ਜਨਮਤ ਗੁਰਮਤ ਬ੍ਰਹਿਮ ਪਛਾਣਿਓ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਦੀ ਛਤਰ ਛਾਇਆ ਜਿਨ੍ਹਾਂ ਨੇ ਗੁਰਮਤ ਸਿਖਾਈ ਗੁਰੂ ਅਰਜਨ ਦੇਵ ਜੀ ਨੂੰ ਫਿਰ ਉਹਨਾਂ ਦੇ ਛੋਟੇ ਮਾਮੇ ਮੋਹਰੀ ਜੀ ਉਸ ਸਾਰੀ ਵਿਦਿਆ ਪੜ੍ਹੇ ਹੋਏ ਸੀ ਯਾਦ ਰੱਖਿਓ ਮਾਸਟਰ ਸੀ ਉਹ ਟੀਚਰ ਉਹਨਾਂ ਨੇ ਗਣਿਤ ਵਿਦਿਆ ਗੁਰੂ ਅਰਜਨ ਦੇਵ ਜੀ ਨੂੰ ਸਕੂਲ ਦੀ ਵਿਦਿਆ ਉਹਨਾਂ ਦੇ ਮਾਮੇ ਛੋਟੇ ਨੇ ਸਿਖਾਈ ਸੀ ਤੇ ਧਾਰਮਿਕ ਵਿਦਿਆ ਜਿਹੜੀ ਅਭਿਆਸ ਕਰਨ ਦੀ ਯੋਗਾ ਅਭਿਆਸ ਸੀ ਉਹਨਾਂ ਦੇ ਵੱਡੇ ਬਾਮੇ ਮੋਹਨ ਜੀ ਨੇ ਸਿਖਾਇਆ ਸੀ ਕਿਉਂਕਿ ਉਹ ਜਾਣਦੇ ਸੀ ਇਸ ਵਿਦਿਆ ਨੂੰ ਤੇ ਜਨਮਤ ਗੁਰਮਤ ਬ੍ਰਹਿਮ ਪਛਾਣਿਓ 12 ਸਾਲ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਰਹੇ ਨੇ ਤੇ ਗੋਇੰਦਵਾਲ ਸਾਹਿਬ ਬਾਬਤ ਇਹ ਵੀ ਬੇਨਤੀ ਯਾਦ ਰੱਖਿਓ ਗੋਇੰਦਵਾਲ ਸਿੱਖੋ ਤੁਹਾਡਾ ਉਹ ਤੀਰਥ ਹੈ ਇਸ ਧਰਤੀ ਤੇ ਜਿਸ ਧਰਤੀ ਤੇ 8 ਗੁਰੂਆਂ ਦੇ ਚਰਨ ਪਏ ਨੇ ਨੋਟ ਰੱਖਿਓ ਗੋਇੰਦਵਾਲ ਸਾਹਿਬ ਦੀ ਉਹ ਧਰਤੀ ਹੈ ਜਿੱਥੇ 8 ਗੁਰੂ ਸਾਹਿਬ ਗਏ ਨੇ ਇੱਕੋ ਇੱਕ ਧਰਤੀ ਹੈ ਗੋਇੰਦਵਾਲ ਸਾਹਿਬ ਦੀ ਜਿੱਥੇ 8 ਗੁਰੂ ਗਏ ਹੋਣ ਬਾਕੀ ਕਿਤੇ ਵੀ ਗੋਇੰਦਵਾਲ ਸਾਹਿਬ ਤੋਂ ਬਿਨਾਂ 8 ਗੁਰੂਆਂ ਦੇ ਚਰਨ ਨਹੀਂ ਪਏ ਉਹ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਹੈ ਉੱਥੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਬਚਨ ਕਰਤਾ ਸੀ ਗੁਰੂ ਰਾਮਦਾਸ ਜੀ ਨੂੰ ਕਿ ਤੁਸੀਂ ਐਸਾ ਤੀਰਥ ਵਸਾਓ ਜਿੱਥੇ 68 ਤੀਰਥਾਂ ਦਾ ਫਲ ਇਕੱਠਾ ਮਿਲੇ ਇਹ ਕਲਯੁਗੀ ਜੀਵ ਇਹਨਾਂ ਤੋਂ 68 ਤੀਰਥਾਂ ਤੇ ਜਾ ਨਹੀਂ ਹੋਣਾ ਇੱਕ ਜਗ੍ਹਾ ਹੀ ਕੋਈ ਐਸਾ ਤੀਰਥ ਹੁਣ ਤੁਸੀਂ ਅੰਮ੍ਰਿਤਸਰ ਸਾਹਿਬ ਜਾਇਓ ਪ੍ਰੇਮੀਓ ਜਾਣੇ ਹੋ ਉਹ ਜਿਹੜੇ ਦਰਬਾਰ ਸਾਹਿਬ ਜਿੱਥੇ ਗੁਰੂ ਮਹਾਰਾਜ ਦਾ ਸਰੂਪ ਪ੍ਰਕਾਸ਼ ਹੁੰਦਾ ਨਾ ਹਰਿਮੰਦਰ ਦੇ ਵਿਚ ਫੀਤਾ ਲੈ ਜਾਓ ਨਾਲ ਇੰਚੀ ਟੇਪ ਉਹਨੂੰ ਮਿਲਿਓ ਲੰਬਾਈ ਚੜਾਈ ਜਿਹੜਾ ਅੰਦਰ ਜਿੱਥੇ ਮਹਾਰਾਜ ਪ੍ਰਕਾਸ਼ ਹੁੰਦੇ ਹਰਿਮੰਦਰ ਸਾਹਿਬ ਦੇ ਵਿਚ ਉਹਨੂੰ ਆਪ ਮਿਲਿਓ ਤੁਸੀਂ ਉਹ 68 ਫੁੱਟ ਲੰਮਾ ਤੇ 68 ਫੁੱਟ ਚੌੜਾ ਇੱਕ ਇੰਚ ਵੀ ਘੱਟ ਵੱਧ ਨਹੀਂ ਹੋਊਗਾ ਜਿੱਥੇ ਮਹਾਰਾਜ ਪ੍ਰਕਾਸ਼ ਹੁੰਦੇ ਅੰਦਰ ਹਰਿਮੰਦਰ ਸਾਹਿਬ ਉਹ ਪੂਰਾ 68x68 ਦਾ ਇਹ ਕਿਉਂ ਰੱਖੇ ਹੈ ਗੁਰੂ ਰਾਮਦਾਸ ਜੀ ਨੇ ਪੰਚਮ ਪਾਤਸ਼ਾਹ ਜੀ ਨੇ ਉਥੇ 68 ਹੀ ਤੀਰਥ ਇਕੱਠੇ ਹਨ 68 ਤੀਰਥਾਂ ਦਾ ਮਹੱਤਵ ਹੈ ਉਥੇ ਗੁਰਸਿੱਖ ਪਿਆਰਿਓ ਐਸਾ ਤੀਰਥ ਗੁਰੂ ਅਮਰਦਾਸ ਜੀ ਦੇ ਕਹਿਣ ਤੋਂ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ਅੰਮ੍ਰਿਤਸਰ ਸਾਹਿਬ ਜਿੱਥੇ 52 ਕਿੱਤਿਆਂ ਦੇ ਲੋਕ ਦੁਨੀਆਂ ਵਿਚੋਂ ਇਕੱਠੇ ਕੀਤੇ ਸੀ 52 ਕਿਸਮ ਦੇ ਲੋਕ ਅੰਮ੍ਰਿਤਸਰ ਵਸਾਏ ਸੀ ਇਹ ਗੁਰੂ ਦੀ ਉਹ ਕਿਰਪਾ ਜੀ ਹਿੰਦੁਸਤਾਨ ਵਿਚ 1 ਨੰਬਰ ਤੇ ਤਜਾਰਤੀ ਸ਼ਹਿਰ ਹੈ ਅੰਮ੍ਰਿਤਸਰ ਸਾਹਿਬ 52 ਕਿਸਮ ਦੇ ਲੋਕਾਂ ਨੂੰ ਆਪ ਸਹਾਇਤਾ ਦੇ ਕੇ ਦੁਕਾਨਾਂ ਖਲਾਈਆਂ ਸੀ ਮਾਈ ਸੇਵਾ ਬਾਜ਼ਾਰ ਆਪ ਵਸਾਇਆ ਸੀ ਮਹਾਰਾਜ ਨੇ ਆਪ ਸਹਾਇਤਾ ਦਿੱਤੀ ਸੀ ਇੱਥੇ ਵੀ ਦੇਖ ਲਿਆ ਕਰੋ ਤੁਹਾਨੂੰ ਬੇਨਤੀਆਂ ਕਰੀ ਦੀਆਂ ਕੋਈ ਗੁਜਰਾਤੀ ਆ ਜਾਵੇ ਨਾ ਨਵਾਂ 5-7 ਗੁਜਰਾਤੀ ਇਕੱਠੇ ਹੋ ਕੇ ਜਦੇ ਉਹਦਾ ਸਟੋਰ ਖੋਲ ਦੇਣਗੇ ਕੋਈ ਚੀਨੀ ਆ ਜਾਵੇ 15 ਚੀਨੀ ਇਕੱਠੇ ਹੋ ਕੇ ਕੋਲੋਂ ਪੈਸੇ ਦੇ ਕੇ ਉਹਦਾ ਹੋਟਲ ਖੋਲ ਦੇਣਗੇ ਦੇਖ ਲਓ ਤੁਹਾਡੇ ਸਾਹਮਣੇ ਹੈ ਆਪਣਾ ਭਾਈ ਆ ਜਾਵੇ ਆਪਾਂ ਸੋਚਾਂਗੇ ਡਿਵੋਟ ਕਦ ਹੁੰਦਾ ਅੱਜ ਖੇ ਕੋਈ ਸਤਨਾਮ ਹੋਟਲ ਤਾਂ ਉਹਦਾ ਕਿੱਥੇ ਖੋਲਣਾ ਇੱਥੇ ਨਾਰੇ ਮਾਰੀ ਜੇ ਨੇ ਕਹਿੰਦੇ ਖਾਲਸੇ ਦਾ ਰਾਜ ਹੋਊਗਾ, ਇਹ ਰਾਜ ਹੋਊਗਾ ਸਿੱਖਾਂ ਦੀਆਂ ਸਿੱਖ ਟੰਗਾਂ ਵੱਢ ਕੇ ਰਾਜ ਹੋਊਗਾ, ਜਾਂ ਤੁਹਾਡਾ ਆਪਸ ਵਿੱਚ ਪਿਆਰ ਵਿਫਾਕ ਨਹੀਂ ਰਾਜ ਤੁਹਾਨੂੰ ਕੌਣ ਦੇ ਦੂਗਾ? ਪਿਆਰ ਵਿਫਾਕ ਤੋਂ ਬਿਨਾਂ ਰਾਜ ਨਹੀਂ ਮਿਲਦਾ ਹੁੰਦਾ। ਗੁਰੂ ਅਮਰ ਰਾਮਦਾਸ ਮਹਾਰਾਜ ਜੀ ਨੇ 52 ਜਾਤਾਂ ਦੇ ਲੋਕ ਅੰਮ੍ਰਿਤਸਰ ਵਸਾਏ ਸੀ, ਆਪ ਉਹਨਾਂ ਦੀਆਂ ਦੁਕਾਨਾਂ ਖਲਾਈਆਂ, ਆਪ ਉਹਨਾਂ ਦੀ ਸਹਾਇਤਾ ਕੀਤੀ ਗੁਰਸਿੱਖ ਪਿਆਰਿਓ। ਇਸੇ ਕਰਕੇ ਥੋੜੇ ਸਮੇਂ ਵਿੱਚ ਬਾਜ਼ਾਰਾਂ ਦੇ ਬਾਜ਼ਾਰ ਬਣ ਗਏ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਗੁਰਗੱਦੀ ਬਖਸ਼ੀ। ਸਤਿਗੁਰ ਪਾਤਸ਼ਾਹ ਜੀ ਨੇ 3 ਜਨਵਰੀ 1588 ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ, ਨੋਟ ਕਰਿਓ। 1588 ਨੂੰ ਜਿਹੜੀ ਮਾਘੀ ਸੀ ਨਾ, ਉਹ 3 ਜਨਵਰੀ ਨੂੰ ਆਈ ਸੀ। 3 ਜਨਵਰੀ ਨੂੰ ਮਾਘੀ ਸੀ, ਉਦੋਂ ਮਾਘੀ ਵਾਲੇ ਦਿਨ ਹਰਿਮੰਦਰ ਸਾਹਿਬ ਦੀ ਨੀਂਹ ਰਖਾਈ ਸੀ, ਉਹ ਵੀ ਮੁਸਲਮਾਨ ਫਕੀਰ ਮੀਆਂ ਮੀਰ ਤੋਂ ਤੁਸੀਂ ਜਾਣਦੇ ਹੀ ਹੋ। 4 ਦਰਵਾਜੇ ਰੱਖੇ, ਖੱਤਰੀ ਬ੍ਰਾਹਮਣ ਸੂਦ ਵੈਸ ਕੋਈ ਆਵੇ। ਖੱਤਰੀ ਹਿੰਦੂਆਂ ਦੀ ਸ਼੍ਰੇਣੀਆਂ ਨੀ, ਮੁਸਲਮਾਨ ਵੀਰਾਂ ਦੀਆਂ ਵੀ 4 ਸ਼੍ਰੇਣੀਆਂ ਮੁਸਲਮਾਨ ਵੀਰਾਂ ਦੀਆਂ, ਸ਼ੀਆ, ਸੁੰਨੀ, ਰਾਫਜ਼ੀ, ਇਮਾਮੀ। ਮੁਸਲਮਾਨਾਂ ਦੇ ਵੀ 4 ਫਿਰਕੇ ਨੇ, ਜਿਵੇਂ ਹਿੰਦੂਆਂ ਦੇ 4 ਫਿਰਕੇ ਨੇ, ਬ੍ਰਾਹਮਣ, ਸ਼ੂਦਰ, ਖੱਤਰੀ, ਵੈਸ। ਇਸ ਤਰ੍ਹਾਂ ਗੁਰਮੁਖ ਪਿਆਰਿਓ ਮੁਸਲਮਾਨਾਂ ਦੇ ਵੀ 4 ਫਿਰਕੇ ਨੇ। ਉਹ 4 ਦਰਵਾਜੇ ਰੱਖੇ, ਕੋਈ ਸ਼ੀਆ ਮੁਸਲਮਾਨ ਆਵੇ, ਕੋਈ ਸੁੰਨੀ ਆਵੇ, ਕੋਈ ਰਾਫਜ਼ੀ ਆਵੇ, ਕੋਈ ਇਮਾਮ ਸਾਫੀ ਆਵੇ, ਚਾਰੇ ਕੁੰਟਾਂ ਵਿੱਚੋਂ ਕੋਈ ਆਵੇ, ਉੱਤਰ ਦੇ ਆ ਜਾਣ, ਪੱਛਮੀ ਆ ਜਾਣ। ਪੂਰਬ ਦੇ ਨੂੰ ਆਪਾਂ ਪੂਰਬੀਏ ਕਹਿੰਦੇ ਹਾਂ, ਦੱਖਣੀਏ ਕਹਿੰਦੇ, ਆਪਾਂ ਪਹਾੜੀਏ ਕਹਿੰਦੇ ਉੱਤਰ ਵਾਲਿਆਂ ਨੂੰ ਗੁਰਸਿੱਖ ਪਿਆਰਿਓ, ਤੇ ਪੱਛਮੀ ਕਹਿੰਦੇ ਆਪਾਂ ਜਿਹੜੀਆਂ ਨੀਮ ਸ਼੍ਰੇਣੀ ਸੀ ਬੈਕਵਰਡ, ਜੋ ਉਹਨਾਂ ਨੂੰ ਪੱਛਮੀ ਕਹਿੰਦੇ ਹੁੰਦੇ ਸੀ। ਤੁਹਾਡੇ ਯਾਦ ਆਉਣਾ ਪੰਜਾਬ ਦੀਆਂ ਗੱਲਾਂ ਯਾਦ ਕਰਾਈ ਦੀਆਂ, ਤੁਹਾਡੇ ਜਿਹੜੇ ਮੇਰੇ ਆਣ ਦੇ ਬੈਠੇ ਹਨ। ਜਿਹੜੀ ਪਿੰਡ ਵਿੱਚ ਨਾ ਰਵਿਦਾਸੀਆਂ ਦੀ ਬਾਲਮੀਕੀਆਂ ਦੀ ਬਸਤੀ ਹੁੰਦੀ ਸੀ ਨਾ, ਉਹ ਪਿੰਡ ਦੇ ਲਹਿੰਦੇ ਪਾਸੇ ਹੁੰਦੀ ਸੀ। ਪੂਰਬ ਵਾਲੇ ਪਾਸੇ ਘਰ ਨਹੀਂ ਸੀ ਬਣਾ ਸਕਦੇ। ਸਾਰੇ ਪਿੰਡਾਂ ਦੇ ਜਿਹੜੇ ਬੈਕਵਰਡ ਦੇ ਲੋਕ ਹੁੰਦੇ ਸੀ ਨਾ, ਉਹ ਪੱਛਮ ਵੱਲ ਹੁੰਦੀ ਸੀ ਜਿਹੜੀ ਇਹਨਾਂ ਦੀ ਬਸਤੀ ਹੁੰਦੀ ਸੀ। ਇਹਨਾਂ ਨੂੰ ਪੱਛਮੀ ਕਿਹਾ ਜਾਂਦਾ ਸੀ, ਗਰੀਬਾਂ ਨੂੰ ਨੀਚ ਸਮਝਿਆ ਜਾਂਦਾ ਸੀ। ਗੁਰੂ ਘਰ ਨੇ ਭਾਈ ਐਸੀ ਖੁੱਲ ਕੀਤੀ ਕਿ ਪੱਛਮੀ ਵੀ ਆ ਜਾਓ, ਪੂਰਬੀ ਵੀ ਆ ਜਾਓ, ਪਹਾੜੀਏ ਵੀ ਆ ਜਾਓ, ਦੱਖਣੀਏ ਵੀ ਆ ਜਾਓ। ਦੱਖਣ ਵਿੱਚ ਹਜੂਰ ਸਾਹਿਬ ਹੈ, ਤੁਹਾਡਾ ਉਹ ਦੱਖਣੀਏ ਕਹਿੰਦੇ ਨੇ, ਸਿੰਧ ਦੇ ਉਹ ਦੱਖਣ ਦਾ ਇਲਾਕਾ ਹੈ ਗੁਰਮੁਖ ਪਿਆਰਿਓ। ਫਿਰ 4 ਦਰਵਾਜੇ ਐਸੇ ਸਾਂਝੇ ਰੱਖੇ, ਇਹ ਇੱਕ ਸਿੱਖਾਂ ਦਾ ਹੀ ਨਾਮ ਨਹੀਂ ਜਪਣਾ, ਹਿੰਦੂਆਂ ਦਾ ਹੀ ਨਾਮ ਨਹੀਂ ਜਪਣਾ, ਇਹ ਚ ਅੱਲਾ ਖੁਦਾ ਨਹੀਂ ਕਹਿਣਾ। ਵਾਹਵੇ ਤੋਂ ਵਾਸਦੇਵ, ਹਾਹੇ ਤੋਂ ਹਰ, ਗੱਗੇ ਤੋਂ ਗੋਬਿੰਦ, ਰਾਰੇ ਤੋਂ ਰਾਮ। ਚਾਰੇ ਅੱਖਰ ਮਿਲਾ ਕੇ ਬਣ ਗਿਆ ਵਾਹਿਗੁਰੂ, ਚਾਰਾਂ ਦਾ ਸੁਮੇਲ। ਹੁਣ ਵਾਸਦੇਵ ਵੀ ਆ ਗਿਆ, ਗੋਬਿੰਦ ਵੀ ਆ ਗਿਆ, ਹਰ ਵੀ ਆ ਗਿਆ, ਤੇ ਵਿੱਚੇ ਰਾਮ ਆ ਗਿਆ। ਚਾਰੇ ਦਰਵਾਜ਼ਿਆਂ ਦੇ ਮੂਹਰੇ ਖੜ ਗਏ ਹੋ, ਵਾਹਿਗੁਰੂ ਦੀ ਬਾਣੀ ਤੋਂ ਬਿਨਾਂ ਉੱਥੋਂ ਤੁਹਾਨੂੰ ਕੋਈ ਆਵਾਜ਼ ਹੀ ਨਹੀਂ ਲੱਭਣੀ ਗੁਰਸਿੱਖ ਪਿਆਰਿਓ। ਫਿਰ ਮਹਾਰਾਜ ਨੇ 1588 ਵਿਚ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ, ਤੇ ਸਿੱਖ ਜਗਤ ਵਿਚ ਬਹੁਤ ਇਕੱਠ ਹੋਣ ਲੱਗ ਗਿਆ ਸੰਗਤਾਂ ਦਾ, ਕਿਉਂਕਿ 4 ਗੁਰੂਆਂ ਦੀ ਸੰਗਤ ਵੀ ਉੱਥੇ ਆਉਂਦੀ ਸੀ। ਸਗਨ ਤੁਸੀਂ ਪਾਠ ਸੁਣਿਆ ਸਵਈਆਂ ਦੇ ਵਿਚ। ਫਿਰ ਉਥੋਂ ਭਾਈ 8 ਕੋਹ ਦੀ ਦੂਰੀ ਤੇ ਤਰਨ ਤਾਰਨ ਸਾਹਿਬ ਹੈ। 1590 ਵਿਚ ਗੁਰੂ ਮਹਾਰਾਜ ਨੇ ਤਰਨ ਤਾਰਨ ਸਾਹਿਬ ਦੀ ਮੋਹਰੀ ਕੱਢੀ ਸੀ 2 ਸਾਲ ਬਾਅਦ। ਉਹ ਤਰਨ ਤਾਰਨ ਸਾਹਿਬ ਤੋਂ 4 ਕੋਹ ਜੇ ਤੁਸੀਂ ਨਹਿਰ ਵੱਲ ਜਾਓ ਨਾ, ਉਥੇ ਪੱਖੋ ਕੇ ਪਿੰਡ ਹੈ ਇਕ। ਇਸ ਪੱਖੋ ਕੇ ਪਿੰਡ ਤੋਂ ਬਾਹਰ ਨਹਿਰ ਦੇ ਉੱਤੇ ਹੀ ਬਹੁਤ ਵੱਡਾ ਡੇਰ ਹੈ ਸਖੀ ਸਰਵਰੀਆਂ ਦਾ। ਸਖੀ ਸਰਵਰ ਆਪਣੇ ਪਿੰਡਾਂ ਵਿਚ ਵੀ ਉਹਨਾਂ ਦੀਆਂ ਸਮਾਧਾਂ ਮੱਠ ਬਣੇ ਹੋਏ ਸੀ। ਸਰਵਰੀਏ ਸਿੱਖ ਸਭ ਤੋਂ ਵੱਡਾ ਸਥਾਨ ਸਰਵਰੀਆਂ ਦਾ, ਉਹ ਤਰਨ ਤਾਰਨ ਸਾਹਿਬ ਤੋਂ 4 ਕੋਹ ਪੱਖੋ ਕੇ ਹੈ, ਹੁਣ ਵੀ ਹੈਗਾ ਉੱਥੇ ਗੁਰਸਿੱਖ ਪਿਆਰੇ। ਹਜ਼ਾਰਾਂ ਸਿੱਖ ਐਤਵਾਰ ਨੂੰ ਤਾਂ ਪ੍ਰਧਾਨ ਜੀ ਅੱਗੇ ਰਹੋ ਤੇ ਚਾਹੀਦਾ ਜੀ ਢਿੱਲਾ ਅੱਗੇ ਨਾ, ਕਿਤੇ ਇਹ ਵੀ ਮਹਿਸੂਸ ਤਾਂ ਨਹੀਂ ਕਰਦਾ ਵੀ ਅੱਜ ਸੰਡੇ ਛੁੱਟੀ ਹੈ, ਅੱਜ ਕਿਹਾ ਖੁਸ਼ ਹੈ, ਇਹਨੂੰ ਥੋੜਾ ਜਿਹਾ ਕਰੋ ਕਿਹੜਾ। ਤਾਂ ਗੁਰਸਿੱਖ ਪਿਆਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ। ਉਥੇ ਕਿਉਂ ਤਰਨ ਤਾਰਨ ਵਸਾਇਆ ਸੀ ਮਹਾਰਾਜ ਨੇ, ਐਡਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਸਿਆ 8 ਕੋਹ ਤੇ, ਇਹਨਾਂ ਗੱਲਾਂ ਨੂੰ ਨੋਟ ਕਰਿਆ ਕਰੋ। ਉਹ ਤਰਨ ਤਾਰਨ ਵਸਾਇਆ ਸੀ ਸਖੀ ਸਰਵਰੀਆਂ ਦੇ ਮੁਕਾਬਲੇ। ਉਹਨਾਂ ਨੇ ਐਸਾ ਪ੍ਰਚਾਰ ਕੀਤਾ, ਸਿੱਖ ਹਿੰਦੂ ਸਾਰੇ ਹੀ ਸਰਵਰ ਦੇ ਪੁਜਾਰੀ ਹੋਣ ਲੱਗ ਗਏ ਸੀ। ਚੰਗੇ ਚੰਗੇ ਸਿੱਖ ਘਰਾਣੇ ਜੁੜ ਗਏ, ਖੱਤਰੀ ਘਰਾਣੇ ਜੁੜ ਗਏ। ਗੁਰਸਿੱਖ ਪਿਆਰਿਓ ਪ੍ਰਚਾਰ ਦਾ ਹੀ ਅਸਰ ਹੁੰਦਾ, ਪ੍ਰਚਾਰ ਬਿਨਾਂ ਕੋਈ ਕੌਮਾਂ ਧਰਮ ਨਹੀਂ ਵਧੀਆਂ ਹੋਣੀਆਂ। ਇਹ ਜਿਹੜੇ ਬਿਆਸ ਵਾਲੇ ਵਧੇ, ਨਿਰੰਕਾਰੀਏ ਵਧੇ, ਸੱਚੇ ਸੌਦੇ ਵਾਲੇ ਵਧੇ, ਇਹ ਤਾਂ ਤੁਸੀਂ ਉਹੀ ਨਾਰੇ ਮਾਰੀ ਜਾਂਦੇ ਹੋ, ਨਿੰਦਾ ਤਾਂ ਜਿਹਦੀ ਮਰਜ਼ੀ ਕਰ ਲਓ, ਕੋਈ ਹਟਾਉਂਦਾ ਨਾਲੇ ਕਿਸੇ ਨੂੰ ਮਾੜਾ ਕਹਿਣਾ, ਨਿੰਦਿਆ ਕਰਨੀ, ਕਿਹੜਾ PhD ਕਰਨੀ ਪੈਣੀ ਹੈ, ਉਹ ਤਾਂ ਆਪੇ ਆਉਂਦੀ ਹੈ ਆਪਾਂ ਨੂੰ, ਕਿਤੇ ਗ੍ਰਾਮਰ ਪੜ੍ਹਨਾ ਪੈਣਾ ਨਿੰਦਿਆ ਕਰਨ ਖਾਤਰ, ਨਾ ਨਾ, ਇਹ ਤਾਂ ਬਥੇਰੀ ਆਪਾਂ ਨੂੰ ਆਪੇ ਆਉਂਦੀ ਹੈ। ਆ ਵੇਖੋ ਕੈਸਾ ਸੁੰਦਰ ਗੁਰਦੁਆਰਾ ਬਣਿਆ, ਇਸ ਕਮਰੇ ਵਿਚ ਪਤਾ ਨੀ ਕਿੰਨੇ ਕਾਰੀਗਰ ਆਏ ਹੋਣੇ ਤਾਂ ਬਣੇ ਹੈ, ਮੇਸਨ ਨੇ ਚਿਣਾਈ ਕਰੀ ਹੋਣੀ ਹੈ, ਪਲੰਬਰ ਆਇਆ ਹੋਣਾ, ਇਲੈਕਟ੍ਰੀਸ਼ਨ ਆਇਆ ਹੋਣਾ, ਸੈਨੀਟਰੀ ਵਾਲਾ ਆਇਆ ਹੋਣਾ, ਆ ਕਾਰਪੇਟ ਕਿਸੇ ਨੇ ਬਿਛਾਏ ਹੈ, ਛੱਤ ਕਿਸੇ ਨੇ ਪਾਈ ਹੋਊ, ਕਾਰਟਨ ਕਿਸੇ ਨੇ ਲਾਏ ਹੈ, ਸ਼ੀਸ਼ੇ ਲਾਉਣ ਵਾਲਾ ਜੁਦਾ ਆਇਆ ਹੋਊ, ਵਾਇਰਿੰਗ ਕਿਸੇ ਨੇ ਕਰੀ ਹੋਣੀ ਹੈ, 20-25 ਕਾਰੀਗਰ ਆਏ ਹੋਣੇ ਤਾਂ ਇੱਕ ਕਮਰਾ ਬਣਦਾ। ਜੇ ਢਾਉਣਾ ਹੋਵੇ ਮੇਰੇ ਵਰਗਾ ਕੱਲਾ ਹੀ ਬਥੇਰਾ, ਦੂਏ ਨੂੰ ਲੋੜ ਹੀ ਨੀ। ਇਸ ਤਰ੍ਹਾਂ ਮਾੜਾ ਕੰਮ ਕਰ ਲੈਣਾ ਕਿਤੇ ਸਿੱਖਣਾ ਪੈਂਦਾ ਗੁਰਸਿੱਖ ਪਿਆਰੇ, ਪਰ ਉਹਨਾਂ ਦਾ ਗੁਣ ਵੇਖੋ ਕਿੰਨੇ ਵਧੇ ਨੇ, ਪ੍ਰਚਾਰ ਦੇ ਆਸਰੇ ਵਧੇ ਨੇ, ਉਹਨਾਂ ਦੇ ਕੱਲੇ ਕੱਲੇ ਜਿਹੜੇ ਸੇਵਾਦਾਰ ਨੇ ਉਹ ਸੇਵਾਦਾਰ ਨੀ, ਕੱਲੇ ਕੱਲੇ ਪ੍ਰਚਾਰਕ ਨੇ। ਸਾਨੂੰ ਵੀ ਤੁਹਾਨੂੰ ਵੀ ਗੁਰਸਿੱਖੋ, ਗੁਰੂ ਨਾਨਕ ਨੇ ਆਖਿਆ ਸੀ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸੋਆ, ਸਿੱਖੀ ਤਾਂ ਵਧੂਗੀ ਘਰ ਘਰ ਵਿਚ ਬਾਣੀ ਦਾ ਪਾਠ ਹੋਵੇ, ਘਰ ਘਰ ਕੀਰਤਨ ਹੋਵੇ, ਘਰ ਘਰ ਰਾਸ ਜਪਜੀ ਸਾਹਿਬ ਪੜੀ ਜਾਵੇ ਤਾਂ ਸਿੱਖੀ ਵਧਣੀ ਸੀ। ਅਸੀਂ ਗੁਰਦੁਆਰਿਆਂ ਤੇ ਡਿਪੈਂਡ ਹੋ ਗਏ, ਸੰਤਾਂ ਤੇ ਡਿਪੈਂਡ ਹੋ ਗਏ, ਕਮੇਟੀਆਂ ਤੇ ਡਿਪੈਂਡ ਹੋ ਗਏ, ਭਾਈ ਜੀ ਅਖੇ ਨਾਮ ਜਪਣਗੇ ਬਾਣੀ ਪੜਨਗੇ। ਉਹ ਗੁਰਮੁਖ ਪਿਆਰੇ, ਉਹ ਗੁਰਦੁਆਰਾ ਤੇ ਇੱਕ ਟ੍ਰੇਨਿੰਗ ਸੈਂਟਰ ਹੈ, ਇੱਥੋਂ ਸੇਵਾ ਕਰਨੀ ਸਿੱਖੋ, ਇੱਥੋਂ ਬਾਣੀ ਪੜ੍ਹਨੀ ਸਿੱਖੋ। ਸਕੂਲ ਵਿਚ ਸਿੱਖਣ ਜਾਂਦੇ ਨਾ ਆਪਾਂ ਬੱਚੇ, ਤੇ ਸਕੂਲ ਖਾਤਰ ਨੀ ਸਿੱਖੀਦਾ, ਕਾਲਜ ਖਾਤਰ ਨੀ ਪੜ੍ਹੀਦਾ, ਉਹ ਜਾ ਕੇ ਦੁਨੀਆਂ ਵਿਚ ਵਰਤਾਈ ਦੀ ਹੁੰਦੀ ਹੈ। ਇੱਥੇ ਸੇਵਾ ਕਰਨੀ ਸਿੱਖ ਕੇ ਬਾਹਰ ਲੋਕਾਂ ਦੀ ਸੇਵਾ ਕਰੀਏ, ਗਰੀਬਾਂ ਦੀ, ਇੱਥੇ ਬਾਣੀ ਪੜ੍ਹਨੀ ਸਿੱਖ ਕੇ ਹੋਰ ਨੂੰ ਪੜ੍ਹਾਈਏ। ਕਾਲਜ ਦੀ ਡਿਗਰੀ ਕਾਲਜ ਖਾਤਰ ਨੀ ਹੁੰਦੀ, ਉਹ ਤਾਂ ਪੜ੍ਹਨ ਖਾਤਰ ਹੁੰਦੀ ਹੈ, ਉਹ ਬਾਹਰ ਵਰਤਣ ਖਾਤਰ ਹੁੰਦੀ ਹੈ। ਤੁਹਾਡੇ ਸਾਈ ਵਰਤ ਗਏ ਫਾਰਮੂਲਾ ਗੁਰਮੁਖ ਪਿਆਰਿਓ, ਉਹਨਾਂ ਦੇ ਵਿਦਿਆਰਥੀ ਮੁੰਡੇ ਕੁੜੀਆਂ ਈਸਾ ਮਸੀਹ ਦੀਆਂ ਕਿਤਾਬਾਂ ਚੱਕੀ ਗਲ ਵਿਚ ਪਾਈ, ਬਸਤੇ ਡੋਰ ਟੂ ਡੋਰ ਫਿਰਦੇ ਨੇ, ਕਿਤਾਬਾਂ ਵੰਡਦੇ, ਉਹਦਾ ਮੈਸੇਜ ਦਿੰਦੇ। ਕੋਈ ਆਪਣਾ ਮੁੰਡਾ ਕੁੜੀ ਆਪਣਾ ਜਵਾਨ ਵੀਰ ਦੇਖੇ ਗੁਟਕੇ ਵੰਡਦਾ, ਜਪਜੀ ਸਾਹਿਬ ਦੀ ਸਪੀਕ ਵੰਡਦਾ? ਨਾ ਨਾ, ਇਹ ਗੱਲਾਂ ਹੀ ਛੱਡਤੀਆਂ ਆਪਾਂ ਨੇ। ਉਹ ਤੁਹਾਡੇ ਘਰਾਂ ਦੇ ਮੂਹਰੇ ਜਾਣ ਕੇ ਚੱਲੀ ਮਾਰਨਗੇ, ਤੁਸੀਂ ਪੁੱਛੋਗੇ ਆਓ, ਕਹਿੰਦੇ ਜੀ ਕਿਤਾਬਾਂ ਲਓ ਮੁਫ਼ਤ ਪੜ੍ਹੋ, ਤੁਸੀਂ ਜਵਾਬ ਦਓਗੇ ਮੈਂ ਨਹੀਂ ਪੜ੍ਹਨੀਆਂ, ਚੁੱਪ ਕਰਕੇ ਤੁਰ ਜਾਣਗੇ। ਦੂਜੇ ਵੀਕ ਫੇਰ ਆਉਣਗੇ, ਫਿਰ ਟੱਲੀ ਮਾਰਨਗੇ, ਤੁਸੀਂ ਕਹੋ ਮੈਂ ਨਹੀਂ ਪੜ੍ਹਨੀਆਂ, ਫਿਰ ਚਲੇ ਜਾਣਗੇ, ਤੀਜੇ ਵੀਕ ਫੇਰ ਆਉਣਗੇ। ਇੱਥੇ ਤਾਂ ਗੁਰਦੁਆਰੇ ਹਾਲ ਮੈਂ ਦੇਖੇ, ਮੈਂ ਗਿਆ ਜੀ ਉੱਥੇ ਮੱਥਾ ਟੇਕਣ, ਮੇਰੇ ਨਾਲ ਪ੍ਰਧਾਨ ਚੰਗੀ ਤਰ੍ਹਾਂ ਨਹੀਂ ਬੋਲਿਆ, ਮੈਂ ਤਾਂ ਜਾਣਾ ਹੀ ਛੱਡਤਾ। ਲੈ ਦੇਖੋ, ਉਹ ਤੇਰੇ ਨਾਲ ਪ੍ਰਧਾਨ ਨਹੀਂ ਬੋਲਿਆ, ਤੂੰ ਗੁਰਦੁਆਰੇ ਜਾਣਾ ਛੱਡਤਾ, ਪ੍ਰਧਾਨ ਤੇ ਮੂੰਗੀ ਲੈਣੀ ਹੈ, ਤੂੰ ਗੁਰਦੁਆਰੇ ਜਾ, ਉੱਥੇ ਕਥਾ ਕੀਰਤਨ ਸੁਣ, ਭਾਂਡੇ ਮਾਜ, ਸੇਵਾ ਕਰ। ਨਾ ਪ੍ਰਧਾਨ ਨੀ ਬੋਲਿਆ, ਕਹਿੰਦਾ ਮੈਂ ਮੁੜ ਕੇ ਗੁਰਦੁਆਰੇ ਹੀ ਨੀ ਗਿਆ। ਲੈ ਦੇਖੋ, ਉਹ ਜਿਹੜੇ ਈਸਾਈ ਨੇ ਇਹਨਾਂ ਕੰਨੀ ਵੇਖੋ, ਕਿਤਾਬਾਂ ਚੱਕੀ ਫਿਰਦੇ ਨੇ ਘਰ ਘਰ, ਜੇ ਮਾੜਾ ਵੀ ਬੋਲੋ 30 ਵਾਰ ਤੁਸੀਂ ਕਹੋਗੇ ਮੈਂ ਤੈਨੂੰ 2 ਵਾਰ ਮੋੜਿਆ ਕਾਹਤੇ ਹੈ, ਉਹ ਨੀ ਗੁੱਸਾ ਕਰਦੇ, ਉਹ ਕਹਿਣਗੇ ਗੁਰਮੁਖ ਪਿਆਰੇ ਅਸੀਂ ਕਿਹੜਾ ਪੈਸੇ ਲੈਣੇ, ਪੜ੍ਹੀ ਨਾ ਪੜ੍ਹੀ ਇਹ ਕਿਤਾਬਾਂ ਰੱਖ ਲੈ, ਤੂੰ ਪੜ੍ਹੀ ਨਾ ਰੱਖ ਲੈ, ਮੈਂ ਜਦ ਮੇਜ਼ ਪਰ ਰੱਖੋ ਉਹ ਵੀ ਕਿਸੇ ਦਿਨ ਪੜ੍ਹੇ ਹੋ ਜਾਣੀ ਹੈ, ਉਹ ਨੀ ਪੜ੍ਹੂ ਤਾਂ ਮੁੰਡਾ ਪੜ੍ਹੂ। ਦੇਖੋ ਪ੍ਰਚਾਰ ਦਾ ਤਰੀਕਾ, ਗੁਰਸਿੱਖ ਪਿਆਰੇ ਤਰਨ ਤਾਰਨ ਸਾਹਿਬ ਜਿਹੜਾ ਵਸਾਇਆ ਸੀ ਨਾ ਗੁਰੂ ਅਰਜਨ ਦੇਵ ਜੀ ਨੇ, ਨੋਟ ਕਰ ਲਿਓ, ਇਹ ਸਖੀ ਸਰਵਰੀਆਂ ਦਾ ਅੱਡਾ ਸੀ ਪੱਖੋ ਕੇ ਬਹੁਤ ਵੱਡਾ, ਚਾਰ ਕੋ ਨਹਿਰ ਦੇ ਉੱਤੇ ਹੁਣ ਵੀ ਹੈਗਾ, ਜਾ ਕੇ ਵੇਖ ਲਿਓ, ਪੱਖੋ ਕੇ ਪਿੰਡ ਦੇ ਕੋਲ ਹਿੰਦੂ ਸਿੱਖ ਸਰਵਰ ਦੇ ਪੁਜਾਰੀ ਬਣ ਗਏ, ਆਪਣੇ ਗਾਂ ਵਿਚ ਬੱਟੇ ਪਾ ਲਏ ਸਰਵਰ ਦੇ, ਸਮਾਧਾਂ ਬਣਾ ਲਈਆਂ ਘਰ ਘਰ ਵਿਚ। ਜਦੋਂ ਆਹ ਗੱਲ ਵੇਖੀ ਗੁਰੂ ਅਰਜਨ ਨੇ ਕਿ ਤਾਂ ਅੰਮ੍ਰਿਤਸਰ ਦੇ ਕੋਲ ਬਹੁਤ ਵੱਡਾ ਮਨਮਤੀਆਂ ਦਾ ਅੱਡਾ ਬਣ ਗਿਆ, ਤੇ ਗੁਰਮੁਖ ਪਿਆਰੇ ਉਦੋਂ ਫਿਰ ਤਰਨ ਤਾਰਨ ਸਾਹਿਬ 1590 ਨੂੰ ਮਹਾਰਾਜ ਨੇ ਵਸਾਇਆ, ਤੇ ਵਸਾਉਣ ਦਾ ਕੀ ਤਰੀਕਾ ਕੀਤਾ? ਉਹ ਵੀ ਤਰੀਕਾ ਸੀ ਖੋ ਬੈਠੇ, ਉੱਥੇ ਛੱਪਰੀਆਂ ਪਾ ਦਿੱਤੀਆਂ, ਛੰਨਾ ਪਾਈਆਂ ਸੀ ਮਹਾਰਾਜ ਨੇ ਜ਼ਮੀਨ ਲੈ ਕੇ, ਛੰਨਾ ਵਿਚ ਕਿਹਨੂੰ ਰੱਖਿਆ? ਨਾ ਭਾਈ ਜੀ ਬੁਲਾਏ, ਨਾ ਰਾਗੀ ਬੁਲਾਏ, ਨਾ ਬਾਬੇ ਬੁਲਾਏ ਵੀ ਕਥਾ ਕਰਨਗੇ ਉੱਥੇ, ਨਾ ਉੱਥੇ ਚਿਮਟੇ ਖੜਕਾਉਣ ਵਾਲੇ ਬੁਲਾਏ ਵੀ ਇੱਥੇ ਧਾਰਨਾ ਪੜੀਆਂ ਜਾਣਗੀਆਂ, ਨਾ ਦੇਗਾ ਕਰਾਉਣ ਵਾਲਿਆਂ ਨੂੰ ਡੀਕਿਆ ਉੱਥੇ। ਦੇਖੋ ਸਿੱਖੀ ਦੇ ਪ੍ਰਚਾਰ ਦਾ ਤਰੀਕਾ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਿੰਦੁਸਤਾਨ ਦੇ ਸਾਰੇ ਸਿੱਖਾਂ ਨੂੰ ਸੁਨੇਹੇ ਭੇਜਤੇ, जिन्ने भी कोड़ी है उन्होंने तरन तारन पहुंचाओ। देखो सिखी का तरीका, जिन्हें बीमार ने सब नू पहुंचा दो। जिथे तरन तारण साहब सरोवर है ना, हुण ये कोड़ियां का वाड़ा सी प्रेमियो, कोड़ियां दी छन्ना सी, इथे कोड़ी रहिंदे हुंदे जिन्हां नू घर दे बाहर छड्या सी, सानू बीमारी हो जूगी, बदबू आउंदी सी जिन्हां दे शरीर तो, कोड़ी को कौन रहिंदा गुरमुख प्यारियो, ओह कठे कीते सी सिखी का प्रचार। सारे पंजाब दे हिंदुस्तान दे कोड़ी आप खर्च दे दे के मंगाए महाराज जी ने। सारे तो वड्डा सरोवर अज तक, कल नू कोई हो जावे पता नहीं, सारे तो वड्डा सरोवर तरन तारण साहब 210 गज 212 गज 210 ते 212 गज दियां वाहियां ने। इनू चार गुणा कर लो, परिक्रमा भी कोई ओ करदा है, इन्नी लम्मी परिक्रमा है। ये एडा वड्डा परिक्रमा क्यों बनाया सरोवर, एदे आले दुआले कोड़ियां दियां छन्नां पाईयां होईयां सी। जिथे तरन तारण साहब हुण दरबार है, इथे गुरु अर्जन बैठ के दरबार सजाउंदे हुंदे सी, कीर्तन करदे हुंदे सी, अमृत वेले कीर्तन होना, ते सारे कोड़ियां नाल भरिया पिया सी तरन तारण दा वाड़ा। ते गुरमुख प्यारे सतगुरां ने आप जाना उन्हां नूं इशनान कराउणे कोड़ियां नूं। कोई सिखी वल खिंचण दी कोशिश करो लोकां नूं डांग नाल। इथे तां खालसे कहिंदे बंदूकां नाले सिख बना लेने हैं, अज के आखो सतनाम, कहिंदे तलवारां नाल सिख, एदां कोई सिख बन जो। ਉਹ ਜਮਾਨਾ ਇੱਥੇ ਪੁੱਜ ਗਿਆ, ਬਾਪੂ ਮੁੰਡੇ ਨੂੰ ਕਹਿ ਦਵੇ ਮੈਂ ਤੈਥੋਂ ਡਾਂਗ ਨਾਲ ਬਾਪ ਕਹਾਉਣਾ। ਕਹੋ ਬਾਪ, ਕਹਿ ਦੂਗਾ, ਕਹਿ ਕੇ ਦੇਖ ਲਿਆ ਆਪਣੇ ਮੁੰਡੇ ਨੂੰ, ਮੈਂ ਇੱਥੇ ਥੱਪੜ ਮਾਰੂ ਨਹੀਂ, ਮੈਨੂੰ ਬਾਪੂ ਕਹੋ। ਹੁਣ ਤਾਂ ਮੁੰਡੇ ਇਹੋ ਜਿਹੇ ਗਾਹਾਂ ਤੇ ਹੱਥ ਬਣਨਗੇ, ਤੂੰ ਹੀ ਮੈਨੂੰ ਕਹਿ ਦੇ ਅੱਜ ਖੇ ਰੱਖੋ ਸਤਨਾਮ, ਕਹਾ ਲੋ ਡਾਂਗ ਨਾਲ। ਅਸੀਂ ਡਾਂਗ ਨਾਲ ਸਿੱਖ ਬਣਾਉਂਦੇ ਫਿਰਦੇ ਹਾਂ, ਔਰ ਕੋਈ ਨਿਮਰਤਾ ਸਿੱਖੋ, ਕਿਸੇ ਨੂੰ ਖਿੱਚਣ ਦੀ ਗੱਲ ਦੇਖੋ, ਆਪਣੇ ਵੱਲ ਖਿੱਚ ਪੈਦਾ ਕਰੋ, ਤੁਹਾਡੇ ਕੋਲ ਕੋਈ ਆਵੇ। ਕੋੜੀਆਂ ਦੇ ਇਸ਼ਨਾਨ ਗੁਰੂ ਅਰਜਨ ਨੇ ਆਪ ਕਰਾਉਣੇ, ਕੋੜੀਆਂ ਦੇ ਇਸ਼ਨਾਨ। ਉਹਨਾਂ ਦੇ ਹੱਥ ਪੈਰ ਝੜ ਚੁੱਕੇ ਸੀ, ਉਹਨਾਂ ਦੇ ਮੂੰਹਾਂ ਵਿਚ ਆਪ ਬੁਰਕੀਆਂ ਪਾਉਣੀਆਂ ਮਹਾਰਾਜ ਨੇ, ਤੇ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ। ਜਿਹੜਾ ਤਰਨ ਤਾਰਨ ਸਰੋਵਰ ਹੈ, ਛੋਟੀ ਜਿਹੀ ਚੱਪੜੀ ਹੁੰਦੀ ਸੀ, ਗੱਭੇ ਮਹਾਰਾਜ ਨੇ ਬਣਾਈ। ਇੱਥੇ ਜੋਗੀ ਆਇਆ ਸੀ, ਇੱਕ ਬਹੁਤ ਕਰਾਮਾਤੀ ਆ, ਮਹਾਰਾਜ ਦੀ ਸੇਵਾ ਵੇਖ ਕੇ ਨਾ ਕੋੜੀਆਂ ਦੀ ਗੰਦ ਮੰਦ ਸਾਫ ਕਰਦੇ ਨੂੰ। ਮਹਾਰਾਜ ਨੂੰ ਜੋਗੀ ਕਹਿੰਦਾ, ਸੱਚੇ ਪਾਤਸ਼ਾਹ ਮੇਰੇ ਕੋਲ ਰਸਾਇਣ ਦੀ ਪੁੜੀ ਹੈ, ਰਸਾਇਣ ਅਸਲ ਜੋਗੀ ਸੀ ਉਹ, ਹੁਣ ਵੀ ਬਹੁਤ ਆਉਂਦੇ ਆ ਰਸਾਇਣ, ਇੱਥੇ ਵੀ ਹੈਗੇ, ਇੱਥੇ ਜਿਹੜਾ ਥੋੜੇ ਜਿਹੇ ਗੁਪਤ ਹੈ ਪੰਜਾਬ ਵਿਚ, ਤਾਂ 10 ਕੁ ਸਾਲ ਹੋਏ ਬਹੁਤ ਆਏ ਤੇ, ਥੋੜੇ ਰਿਸ਼ਤੇਦਾਰਾਂ ਨੂੰ ਵੀ ਮਿਲੇ ਹੋਣੇ, ਜਿਨ੍ਹਾਂ ਨੇ ਬੋਰਡ ਲਾਏ ਤੇ ਦੁੱਗਣੀ ਮਾਇਆ ਬਣਾ ਲਓ, ਅੱਜ ਦੇ ਜਾਓ ਕੱਲ ਨੂੰ ਪਰਸੋਂ ਨੂੰ ਦੁੱਗਣੀ ਲੈ ਜਾਓ, ਦੁੱਗਣੀ ਬਣਾਉਣ ਵਾਲੇ ਉਹ ਰਸਾਇਣ ਤੇ। ਹੋ ਜਦ ਜੰਦਾ ਹੀ ਲੱਗਿਆ, ਦੇਖਿਆ ਦੁਕਾਨੇ ਬੰਦ, ਕਹਿੰਦੇ ਠੱਗੀ ਕਰਕੇ, ਲੱਭੇ ਹੀ ਨਹੀਂ, ਕੰਪਨੀਆਂ ਹੀ ਖਤਮ, ਠੱਗੀ ਨਹੀਂ ਕਰਕੇ ਗਏ, ਸੱਚ ਬੋਲ ਕੇ ਗਏ। ਉਹ ਕਹਿੰਦੇ ਸੀ ਨਾ ਦੁੱਗਣੀ ਬਣਾਉਣੀ ਹੈ, ਥੋੜੀ ਥੋੜੋ ਬਣਾਉਣੀ ਸੀ, ਆਪਣੀ ਬਣਾ ਕੇ ਲੈ ਗਏ, ਸਤਨਾਮ, ਦੁੱਗਣੀ ਬਣਾਉਣੀ ਸੀ, ਕਿਹਦੀ ਬਣ ਗਈ ਆ ਥੋੜੀ, ਉਹਨਾਂ ਦੀ ਝੂਠ ਥੋੜਾ ਬੋਲਦੇ ਸੀ। ਇਹੋ ਜਿਹੇ ਰਸੈਣੀਆਂ ਪਿੱਛੇ ਬਹੁਤ ਆ, ਇੱਥੇ ਹੁਣ ਕਿਹੜਾ ਤੁਸੀਂ ਘੱਟ ਹੋ, ਇੰਗਲੈਂਡ ਵਿਚ ਤਾਂ ਆ ਗਏ। ਚਲੋ ਅਜੇ ਮੇਰੀ ਬਾਬੇ ਨੂੰ ਫੋਨ, ਬੁਖਾਰੀ ਬਾਬੇ ਨੂੰ ਫੋਨ, ਪੰਡਿਤ ਜੀ ਮਹਾਰਾਜ ਜੀ ਨੂੰ ਫੋਨ। ਦੇਖੋ ਕਿੱਧਰ ਨੂੰ ਤੁਰੇ ਫਿਰਦੇ ਅਸੀਂ ਗੁਰਸਿੱਖ ਪਿਆਰੇ, ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ, ਉਹਦੇ ਭਾਣੇ ਨੂੰ, ਉਹਦੀ ਰਜਾ ਨੂੰ, ਸਤਿਗੁਰ ਪਾਤਸ਼ਾਹ ਨੂੰ ਕਹਿੰਦਾ ਮੇਰੇ ਕੋਲ ਰਸਾਇਣ ਹੈ, ਇਹਨੂੰ ਥੋੜਾ ਜਿਹਾ ਇੱਕ ਚੱਕ ਕੇ ਨਾ ਮਾਚਿਸ ਦੀ ਤੀਲੀ ਤੇ ਪਾਣੀ ਦੀ ਬਾਲਟੀ ਵਿਚ ਘੋਲ ਲਓ, ਜੇ ਵਿਚ ਲੋਹਾ ਪਾ ਦੋਗੇ ਸਿਉਣਾ ਬਣ ਜੂ, ਪਿੱਤਲ ਪਾ ਦੋਗੇ ਸਿਉਣਾ ਬਣ ਜੂ, ਰਸੈਣ ਆਹ ਲੈ ਲਓ ਤੁਸੀਂ, ਇੰਨੀ ਸੇਵਾ ਕਰ ਰਹੇ ਹੋ ਕੋੜੀਆਂ ਦੀ, ਹਜ਼ਾਰਾਂ ਕੋੜੀ ਲੰਗਰ ਛਕਦੇ ਨੇ, ਦਵਾਈ ਬੂਟੀ ਪੱਟੀਆਂ ਕਰਦੇ ਹੋ। ਸਤਿਗੁਰ ਕਹਿੰਦੇ ਕੋਈ ਨੀ, ਸਾਨੂੰ ਨੀ ਲੋੜ, ਤੂੰ ਰੱਖ। ਕਹਿੰਦਾ ਮਹਾਰਾਜ ਮੈਂ ਫੁਰਨਾ ਕਰਿਆ, ਤੁਹਾਨੂੰ ਦੇਣੀ ਹੈ ਚੀਜ਼, ਹੋਰ ਨੀ ਕਿਸੇ ਨੂੰ ਦੇਣੀ। ਕਹਿੰਦੇ ਲਿਆ ਫਿਰ। ਮਹਾਰਾਜ ਨੇ ਪੁੜੀ ਲੈ ਕੇ ਉਸ ਸਰੋਵਰ ਦੇ ਵਿਚ ਰਲਾ ਦਿੱਤੀ, ਰਾਜ ਕਹੇ ਰੱਖੋ ਸਤਨਾਮ ਜੀ, ਉਹ ਤਰਨ ਤਾਰਨ ਸਾਹਿਬ ਕਹਿੰਦੇ, ਉਹਦੇ ਵਿਚ ਸਿਰਤੀ, ਉਸ ਜਲ ਨਾਲ ਇਸ਼ਨਾਨ ਕਰਾਉਂਦੇ ਸੀ ਕੋੜੀਆਂ ਦੇ, ਕੋੜੀ ਰਾਜੀ ਹੋਣ ਲੱਗ ਗਏ। ਜੈ ਜੈਕਾਰ। ਇਹ ਤਰੀਕੇ ਸਿੱਖੋ ਅੱਜ ਵੀ, ਤੁਸੀਂ ਕਿਸੇ ਗਰੀਬ ਦੀ ਸਹਾਇਤਾ ਕਰੋ, ਕਿਸੇ ਬਿਮਾਰ ਦੀ ਸਹਾਇਤਾ ਕਰੋ, ਕਿਸੇ ਅਪਾਰ ਦੀ ਸੇਵਾ ਕਰੋ, ਗਰੀਬ ਦਾ ਮੁੱਖ ਗੁਰੂ ਕੀ ਗੋਲਕ। ਹਜ਼ਾਰਾਂ ਕੋੜੀਆਂ ਦੀ ਸੇਵਾ ਕੀਤੀ ਗੁਰਸਿੱਖ ਪਿਆਰੇ ਗੁਰੂ ਅਰਜਨ ਦੇਵ ਜੀ ਨੇ। ਕੋੜੀ ਦੇ ਕੋਲ ਰਹਿਣਾ ਬੜਾ ਔਖਾ ਹੈ, ਕੋੜੀ ਦੀ ਸੇਵਾ ਕਰਨੀ ਬੜੀ ਔਖੀ ਹੈ, ਪਰ ਸਾਨੂੰ ਸਿਖਾਈ ਗੁਰਮੁਖ ਪਿਆਰੇ ਹੋ। ਤੇ ਜਦੋਂ ਕੋੜੀ ਰਾਜੀ ਹੋਣ ਲੱਗ ਗਏ ਤਾਂ ਕੋਲੇ ਇੱਕ ਪਿੰਡ ਹੈ ਪੱਟੀ, ਪੱਟੀ ਅੰਮ੍ਰਿਤਸਰ ਦੇ ਇਲਾਕੇ ਦਾ ਸਭ ਤੋਂ ਪੁਰਾਣਾ ਪਿੰਡ ਹੈ। ਅੰਮ੍ਰਿਤਸਰ ਬਾਅਦ ਵਿਚ ਵਸੇ, ਨੋਟ ਕਰ ਲਿਓ, ਪੱਟੀ ਪਹਿਲਾ ਪਿੰਡ ਹੈ ਉਸ ਇਲਾਕੇ ਦਾ ਪੁਰਾਣਾ। ਤੇ ਉਸ ਪੱਟੀ ਦਾ ਨਾਂ ਹਿਸਟਰੀ ਵਿਚ ਹੈ ਨੌ ਲੱਖੀ ਪੱਟੀ। ਜਿਹੜਾ ਪੱਟੀ ਹੈ ਨਾ, ਇਹਦਾ ਅਸਲ ਨਾਮ ਨੌ ਲੱਖੀ ਹੈ। ਇਸ ਪੱਟੀ ਵਿਚ ਤਿੰਨ ਜਗੀਰਦਾਰ ਰਹਿੰਦੇ ਸੀ, ਤਿੰਨ। ਉਹ ਤਿੰਨ ਜਗੀਰਦਾਰਾਂ ਨੂੰ ਤਿੰਨ ਤਿੰਨ ਲੱਖ ਦੀ ਜਗੀਰ ਸੀ ਉਸ ਸਮੇਂ ਦੀ, ਹੁਣ ਦਾ ਲੱਖ ਨਹੀਂ, ਉਸ ਸਮੇਂ ਦੀ। ਉਦੋਂ ਦਾ ਲੱਖ ਤੁਸੀਂ ਸਿਆਣੇ ਬੈਠੇ ਹੋ, ਹਿਸਾਬ ਆਪੇ ਲਾ ਲਿਓ, ਉਹਦਾ ਨੋਟ ਪਿੰਡ ਵਿਚ ਹੁੰਦਾ ਨਹੀਂ ਸੀ। ਉਦੋਂ ਇੱਕ ਦਾ ਨੋਟ ਇਹ ਬਹੁਤ ਹੁੰਦਾ ਸੀ। ਉਦੋਂ ਦਾ ਲੱਖ, ਨੌ ਲੱਖ ਦੀ ਜਗੀਰ ਸੀ ਇਸ ਪਿੰਡ ਨੂੰ, ਪੱਟੀ ਨੂੰ। ਆ ਬਾਬੇ ਬੁੱਢੇ ਦਾ ਬੀੜ, ਇਹ ਸਾਰੀ ਇੱਥੇ ਦੀ ਉਹ ਜ਼ਮੀਨ ਸੀ। ਦੇਖ ਲਓ ਕਿੱਥੇ ਪੱਟੀ ਹੈ, ਕਿੱਥੇ ਬਾਬੇ ਬੁੱਢੇ ਦਾ ਬੀੜ ਹੈ। ਤੇ ਉਸ ਪਿੰਡ ਵਿਚ ਤਿੰਨ ਚੌਧਰੀ ਸੀ, ਤਿੰਨ ਤਿੰਨ ਤਿੰਨ ਲੱਖ ਦੀ ਜਗੀਰ। ਉਹਨਾਂ ਤਿੰਨਾਂ ਦੀ ਔਲਾਦ ਵਿਚੋਂ ਤੁਹਾਡੇ ਚ ਵੀ ਬੈਠਾ ਹੋਣਾ ਕੋਈ ਨਾ ਕੋਈ। ਢਿੱਲੋਂ ਪੰਨੂ ਸੰਧੂ, ਨੋਟ ਕਰਿਓ, ਹਿਸਟੋਰੀਕਲ ਪੁਆਇੰਟ ਹੈ। ਢਿੱਲੋਂ ਗੋਤ ਪੱਟੀ ਤੋਂ ਸ਼ੁਰੂ ਹੋਇਆ, ਪੰਨੂ ਗੋਤ ਪੱਟੀ ਤੋਂ ਸ਼ੁਰੂ ਹੋਇਆ, ਸੰਧੂ ਗੋਤ ਪੱਟੀ ਤੋਂ ਸ਼ੁਰੂ ਹੋਇਆ। ਇਹਨਾਂ ਤਿੰਨ ਗੋਤਾਂ ਦੇ ਵੱਡੇ ਤਿੰਨ ਤਿੰਨ ਲੱਖ ਦੇ ਜਗੀਰਦਾਰ ਸੀ ਪੱਟੀ ਦੇ, ਜਿੱਥੋਂ ਤੋਂ ਢਿੱਲੋਂ। ਆ ਜੀ ਸ਼ੋ, ਮੇਰੇ ਖਿਆਲ ਢਿੱਲੋਂ ਹੀ ਬੈਠਾ ਤੁਹਾਡੇ ਚ, ਕਾ ਡਰ ਵੀ ਪਤਾ ਨੀ ਕਿੱਥੇ ਦਾ। ਇਹਨੇ ਇੱਕ ਲੜਕੀ ਦੀ ਸੇਵਾ ਲਈ ਹੈ, ਇਹ ਢਿੱਲੋਂ ਹੈ। ਇਹਨਾਂ ਦਾ ਗੋਤ ਪੱਟੀ ਤੋਂ ਸ਼ੁਰੂ ਹੋਇਆ। ਤੇ ਗੁਰਸਿੱਖ ਪਿਆਰੇ ਹੋ, ਢਿੱਲੋਂ ਢਿੱਲੋਂ ਦੀ, ਸੰਧੂ ਸੰਧਵਾਂ ਗੁਰਸਿੱਖ ਪਿਆਰੇ ਹੋ, ਨਸ਼ਹਿਰਾ ਪੰਨੂਆਂ ਤੁਹਾਡੇ ਕੋਲੇ, ਉੱਥੇ ਤੁਸੀਂ ਜਾਂਦੇ ਆਉਂਦੇ ਵੇਖੋਗੇ, ਤਰਨ ਤਾਰਨ ਹੈੱਡ ਦੇ ਕੋਲ। ਇਹਨਾਂ ਦੇ ਜਿਹੜੇ ਬਜ਼ੁਰਗ ਸੀ ਨਾ ਗੁਰਮੁਖੋ, ਇਹ ਪੱਟੀ ਦੇ ਚੌਧਰੀ ਹੁੰਦੇ ਸੀ। ਇਹਨਾਂ ਵਿਚੋਂ ਇੱਕ ਚੌਧਰੀ ਹੋਇਆ ਲੰਗਾਹਾ ਭਗਤ ਜੀ ਨੂੰ, ਗੁਰੂ ਅਰਜਨ ਦਾ ਸਿੱਖ ਬਣਿਆ ਕਹਿੰਦੇ, ਫਿਰ ਬਾਣੀ ਨੇ ਮੰਨ ਲਿਆ ਭਾਈ ਗੁਰਦਾਸ ਜੀ ਨੇ, ਅਨਲ ਸਿੱਖ ਮਹਾਰਾਜ ਦਾ। ਉਥੋਂ ਚੱਲਿਆ ਤੁਹਾਡਾ ਢਿੱਲੋਂ ਗੋਤ, ਭਾਈ ਗੁਰਦਾਸ ਦੀ ਬਾਣੀ ਪੜ੍ਹੋ, ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਘਾ ਸੋਹੰਦ। ਇਹ ਪੱਟੀ ਦਾ ਚੌਧਰੀ ਸੀ, ਢਿੱਲੋਂ ਲਾਲ ਲੰਘਾ ਇਹਦੀ ਅਲ ਸੀ, ਉਹ ਢਿੱਲੋਂ ਲਾਲ ਤੋਂ ਹੀ ਢਿੱਲੋਂ ਗੋਤ ਚੱਲਿਆ। ਨੋਟ ਕਰ ਲਿਓ, ਢਿੱਲੋਂ ਜਿੰਨੇ ਵੀ ਅੱਜ ਹੈਗੇ, ਇਹ ਤਿੰਨ ਲੱਖੀ ਚੌਧਰੀ ਸੀ ਗੁਰਮੁਖੋ। ਉਦੋਂ ਚੌਧਰੀਆਂ ਦਾ ਰਾਜ ਹੁੰਦਾ ਸੀ, ਆਪਣੇ ਬਜ਼ੁਰਗ ਤਾਂ ਮਜਾਰੇ ਹੁੰਦੇ ਸੀ, ਮਾਲਕ ਇਹੀ ਹੁੰਦੇ ਸੀ ਜ਼ਮੀਨ ਦੇ, ਠੇਕੇ ਬਟਾਈ ਤੇ ਲੈ ਕੇ ਆਪਾਂ ਬੋਲੇ ਹੁੰਦੇ ਸੀ। ਤੇ ਇਹ ਰਥਾਂ ਤੇ ਚੜ੍ਹ ਕੇ, ਘੋੜਿਆਂ ਤੇ ਚੜ੍ਹ ਕੇ ਨਿਕਲਦੇ ਸੀ, ਬਹੁਤ ਇੱਜ਼ਤ ਮਾਣ ਹੁੰਦੀ ਸੀ, ਸਰਕਾਰ ਦਰਬਾਰ ਵਿਚ ਇਹਨਾਂ ਦਾ ਹੁਕਮ ਚੱਲਦਾ ਸੀ। ਇਹ ਜਿਹੜਾ ਢਿੱਲੋਂ ਸੀ ਨਾ ਗੁਰਮੁਖੋ, ਲੰਗਾਹਾ ਭਗਤ, ਇਹ ਬਿਮਾਰ ਹੋ ਗਿਆ। ਬੜੇ ਇਲਾਜ ਕਰਾਏ ਪੱਟੀ ਤਰਨ ਤਾਰਨ ਸਾਹਿਬ ਦਾ, ਗੁਰੂ ਅਰਜਨ ਦੇਵ ਜੀ ਦਾ ਬਚਨ ਅੱਜ ਤੁਹਾਨੂੰ ਬਖਸ਼ਣਾ, ਜਿਹੜਾ ਗੁਰੂ ਮਹਾਰਾਜ ਨੇ ਬਖਸ਼ਿਆ ਸਾਨੂੰ। ਕੱਲ ਉਹਨਾਂ ਦੀ ਕਥਾ ਆਰੰਭ ਹੋਣੀ ਹੈ। ਤਾਂ ਗੁਰਸਿੱਖ ਪਿਆਰਿਓ, ਬਿਮਾਰ ਹੋ ਗਿਆ ਐਡਾ ਵੱਡਾ ਅਮੀਰ। ਹੁਣ ਅਮੀਰਾਂ ਦੇ ਘਰ ਤਾਂ ਡਾਕਟਰ ਉਈ ਜਿਹੜੇ ਮਰੀ ਜਾਂਦੇ, ਤੁਸੀਂ ਵੀ ਦੇਖ ਲਿਓ ਕਦੇ ਜਾ ਕੇ, ਜਾਂਦੇ ਹੀ ਹੋ। ਗਰੀਬ ਜਾਊਗਾ ਉਹਨੂੰ ਤਾਂ ਪ੍ਰਸਕ੍ਰਿਪਸ਼ਨ ਦੀ ਚਿੱਠ ਲਿਖਣਗੇ ਡਾਕਟਰ, ਅਮੀਰ ਜਾਊਗਾ ਉਹਨੂੰ ਕੋਲੋਂ ਸੈਂਪਲੇ ਦੇ ਦੇਣੇ ਅੱਜ ਕੋਲ ਸਤਨਾਮ, ਕਿਉਂਕਿ ਉਹਦੇ ਪੈਸੇ ਹਿੱਲ ਨਾ ਜਾਣ ਕਿਤੇ। ਸੈਂਪਲ ਤਾਂ ਉਹਨੇ ਕਿਸੇ ਗਰੀਬ ਨੂੰ ਤਾਂ ਉਹਦੇ ਨਾਲ ਖਰੀਦ ਨਹੀਂ ਸਕਦਾ, ਦੇਣਗੇ ਸਗੋਂ ਅਮੀਰਾਂ ਨੂੰ। ਗਰੀਬ ਨੂੰ ਕਦੇ ਸੈਂਪਲ ਨਹੀਂ ਦੇਣਗੇ, ਜਿੰਨੀਆਂ ਦਵਾਈਆਂ ਡਾਕਟਰਾਂ ਕੋਲ ਫ੍ਰੀ ਹੋਣੀਆਂ ਉਹ ਗਰੀਬਾਂ ਖਾਤਰ ਹੋਣੀ ਹੈ। ਬੜਾ ਇਲਾਜ ਕਰਾਇਆ, ਪਰ ਗੁਰਮੁਖੋ ਬਿਮਾਰੀ ਵੱਧਦੀ ਗਈ ਵੱਧਦੀ ਗਈ। ਇੱਥੇ ਤੱਕ ਹੋ ਗਿਆ, ਇਹ ਸਖੀ ਸਰਵਰ ਦਾ ਪੁਜਾਰੀ ਸੀ, ਅੰਦਰ ਮੜੀ ਬਣਾਈ ਹੋਈ ਸੀ ਸਰਵਰ ਦੀ, ਇਸ ਢਿੱਲੋਂ ਨੇ ਗੁਰਮੁਖ ਪਿਆਰੇ ਉਹ ਗਲ ਵਿਚ ਵੱਟਾ ਪਾਇਆ ਹੋਇਆ ਸੀ, ਬਿਨ ਕੇ ਰੋਟ ਸੁਖਦਾ ਹੁੰਦਾ ਸੀ। ਇਹ ਹੋ ਗਿਆ ਬਿਮਾਰ। ਜਦ ਮਰਨ ਲੱਗਿਆ ਨਾ, ਕੋਈ ਇਲਾਜ ਨਾ ਚੱਲਿਆ। ਇਲਾਜ ਖਾਤਰ ਵੀ ਗੁਰੂ ਗ੍ਰੰਥ ਸਾਹਿਬ ਦਾ ਬਚਨ ਇੱਕ ਯਾਦ ਰੱਖਿਓ, ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਇਲਾਜ ਕਰਾ ਲਈ, ਵੈਦਾਂ ਸੰਧਾਂ ਸੰਗ ਇਕੱਠਾ ਹੋਇਆ, ਸੰਗ ਕਹੀਏ ਜਥਾ, ਟੋਲਾ ਹੀ ਆ ਜਾਵੇ ਡਾਕਟਰਾਂ ਦਾ ਤੈਨੂੰ ਡਾਇਗਨੋਸ ਕਰਨ ਵਾਸਤੇ, ਟੋਲਾ ਜਥਾ ਤੇ ਦਵਾਈਆਂ ਦੇਣ। ਪਰ ਦੇਖ ਲਓ ਮਹਾਰਾਜ ਦਾ ਹੁਕਮ, औखद आए रास विच आप खलोया। दवाई ता लगनी है जे विच वाहिगुरु खड़ा है। जे रब विच फिर तो स्वादी पुड़ियो बथेरी है, जे वाहिगुरु विच नहीं फिर लुधियाने आले सीएमसी आले फिर पीजीआई पोस्ट ग्रेजुएट इंस्टीट्यूशन चंडीगढ़ वो भी घर दिया नू कहने टैक्सी कर लो छेती ले जो इनू, फिर नहीं उसे दवाई चलती। जे रब नहीं विच खड़ा औखद आए रास विच आप खलोया। बड़े इलाज कराए ढिलो ने जब मरण लगया ना फिर तरन तार ने याद आया। गुस्सा न करो अपना भी यही हाल है। पहला तो बैंक कनी देखी दे पौंड पूंड बथेरे पे हैं, पैसे ना कम करा लेंगे। जे पैसे ना ना होवे फिर देखी जे हुण फेडरल गवर्नमेंट है कि केड़ी है एमपी नू फड़ेंगे उते करा लेंगे। एमपी दा भी ना कहा कोई मन्ने जा किसे पासे हथ ना चले ना फिर गुरुद्वारा नानक प्रकाश याद आखो सत ने हुण बाबे कोल चलदे हैं। जा चार सवेरे तो ना हो जाण फिर इथे आई दे जे पहले ही आ जाइए कानू तुरना फिरना पे इन्हें भी जब मरन लगे ना ढिलो लंगाहा चौधरी फिर सुखना सुखी अंदर बैठे नहीं। कहना गुरु अर्जन देव तू कोड़ी राजी करते जे मैनू राजी कर दे मैं भी तेरा सिख बन जावा। अरदास करी मैं भी सिख बन जाऊंगा। ऐसे काम नू तां महाराज ने तरन तारण बसाया सी। आ हुण तां गुरुद्वारे भी देख लो कादे खातर बनाउने आपां, नवा ही काम छेड़े है। एक प्रधान नू अगले साल प्रधान ना बनाओ, कहना ना बनाओ मैं सड़क ते अपना ही झंडा गड़ लेना। अज के अखो सतनाम मैं थोड़े गुरुद्वारे च मूंगी लेनी है, मैं बिल्डिंग लवू कोई होर, चाहे कोई वर्कशॉप ना लेनी पवे झंडा गड्डूंगा। देखो कहने खातर गुरुद्वारे बन गए, इस खातर गुरुद्वारे प्रधान सानू मिलते रहने। 50 साल हो गए मैं थोड़ी सेवा कर दे, दूए साल जाइए वो पहला उठे आउंदा ही नहीं। मैं एक नू टेलीफोन से पूछे मैं क्या प्रधान साहब तुसी हुण गुरुद्वारे नहीं आउंदे, कहने जी हुण कहना मैं प्रधान है। वेखो साडा गुरुद्वारे जाना वेखो कादे खातर। ऐसी अवस्था साडी अजीखाबादी नुक्ता चीनी महाराज ने अस्थान बनाए सी सिखी दे इंस्टीट्यूशन। ये तो स्कूल ने सिखी दे गुरमत दे गुरसिख प्यारे तरन तारण खोलिए ताई सी। महाराज ने करती कृपा उन्हें कहड़ा टीके लाने जाना थोड़े दिन राजी करना थानू एमपी सिलिंदर कैपसूल दऊगा रब, कोई खां घटाने थानू ग्लाइकेडून पिलाना होगा गुरु नानक ना ना आठो राइट हो गया थानू कि इर्गा पैन दी गोलियां देना होगा नहीं नहीं ओदे को दवाई हो एक है कृपा कटाखे अवलोकन कीनो दास का दुख बता। उन्हें दया दृष्टि नाले देखना है जिन्हू तुसी चौपाई साहब नित पढ़ते हो कृपा दृष्ट तन जाके निहार हो। निहार हो हुंदा देखना जिन्हू वाहगुरु तू कृपा दृष्टि ना देख लवे ताके ताप तनक मोहर एक पल विच सारे दुख दूर कर देवे दृष्टि। दुआ पासा भी याद रखे तस्वीर दा ओ दृष्टि करके दुख दूर भी करदा है, पर जे किते ओदी दृष्टि बिगड़ गई फिर नजर पठी जे करे सुल्ताना काहो कराए। जे किते नजर ओदी बदल गई फिर बादशाह तो बकरियां मांग छोले भी खा देंदा शाहजहान ने खादे थे, या दिल्ली तो आगरे नू कैदी बना के लिया फिर बकरी मांग छोले खादे सी हाथ पैर बने पे सी। गुरु अर्जन ने कर दिती दृष्टि ए ढिलो चौधरी पट्टी दा हो गया राजी। लिया परिवार नाल नंगे पैरी लिया भेटा गुरमुख प्यारियो पट दिती कबर जी बनाई हुई सी सरबर दी अंदर पाया हुई सी बट्टा गर्दे विच मारिया भगा के ते अपने परिवार नू लेके तरन तारण आया गुरु अर्जन देव जी दे दर ते नमस्कारा कीतियां भेटा रखियां ते सतगुरां नू कहना महाराज बख्शो मैनू सिखी तुसी बचा लिया हुण जिंदगी ताई सफल है जे सिखी बख्शोंगे। ओ महाराज कहदे तू चौधरी है ते तेरी सिखी रखोनी ए तां सेवकां दी है, इत्थे तां दास बन के रहना पैंदा तू आउणा चढ़ के रथा दे विच 3 लख दी तेरी जगीर है इत्थे रह पहला देख सिखी नू। तुहानू मैं याद कराउणा एक गल अपने मुंडे जदों जांदे हुंदे सी ना ट्रकां दे उत्ते जांदे हुंदे सी ना अपने ਉਹ ਜੇ ਟਰੱਕਾਂ ਦੇ ਮਾਲਕ ਹੁੰਦੇ ਸੀ ਪਹਿਲਾਂ 2.5 ਸਾਲ ਉਹਨੂੰ ਕੈਲੰਡਰ ਰੱਖਦੇ ਤੇ ਇੱਕ ਰੋਡ ਜੀ ਫੜਾ ਦਿੰਦੇ ਤੇ ਜਿੱਥੇ ਟਰੱਕ ਖੜਿਆ ਪਹਿਲਾਂ ਟਾਇਰਾਂ ਨੂੰ ਟੋਹੇ ਕਰਵੀ ਆਵਾਜ਼ ਕਹੀ ਜੀ ਆਉਂਦੀ ਉੱਪਰ ਮਾਰ ਕੇ ਲੋਹਾ ਫਿਰ ਇੱਕ ਡਸਟਰ ਫੜਾ ਦਿੰਦੇ ਬੱਕਰੀ ਜਿਹੀ ਸਾਫੇ ਦੇ ਸ਼ੀਸ਼ੇ ਧੋਈ ਤਾਂ ਕਿਤੇ ਸਟੇਰਿੰਗ ਤੇ ਬੈਠਣ ਦਿੰਦੇ ਤੇ ਪਹਿਲਾਂ 3 ਸਾਲ ਉੱਥੇ ਸਫਾਈ ਕਰਾਉਣੀ ਟਰੱਕਾਂ ਦੀ ਸੰਤ ਮਹਾਰਾਜ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜਦ ਉਹਨਾਂ ਦੀ ਟਕਸਾਲ ਵਿਚ ਕੋਈ ਪੜ੍ਹਨ ਜਾਂਦਾ ਸੀ ਪਹਿਲਾਂ 2 ਸਾਲ ਭਾਂਡੇ ਮਜਾਉਂਦੇ ਤੇ ਸਾਰੇ ਜਥੇ ਦੇ ਕੱਪੜੇ ਮੂਹਰੇ ਧਰ ਦੇਣੇ ਧੋ ਇੱਥੇ ਤੇ ਤੜਕੇ ਫੜਾ ਦੇਣਾ ਲੱਜ ਡੋਲ ਤੁਸੀਂ ਤਾਂ ਉਹਨਾਂ ਦੀ ਸੰਗਤ ਕੀਤੀ ਨੀ ਦਾਸ ਨੇ ਏਦਾਂ ਬੈਠ ਕੇ ਉਹਨਾਂ ਦੀ ਕਥਾ ਸੁਣੀ ਹੈ ਹੁਣ ਤਾਂ ਪਤਾ ਹੀ ਨਹੀਂ ਪਿੰਡਰ ਵਾਲੇ ਕਿੰਨੇ ਕਹੇ ਰਾਜ ਕਹੇ ਅਖੋ ਸਤਨਾ ਹੁਣ ਤਾਂ ਨਵਾਂ ਹੀ ਅਲੱਗ ਕੰਮ ਚੱਲਿਆ ਉੱਥੇ ਰਾਣਾ ਸਾਹਿਬ ਗੁਰਦੁਆਰਾ ਨਾ ਉਹ ਨਹਿਰ ਦੇ ਉੱਤੇ ਲੈ ਜਿਹੜਾ ਨਹਿਰ ਦੇ ਮੂਹਰੇ ਮੂਹਰੇ ਨੂੰ ਲੰਘ ਜਾਵੇ ਨਾ ਰਾੜੇ ਦੇ ਅੰਦਰ ਵੜਨ ਦੀ ਵੀ ਲੋੜ ਨੀ ਜਿਹੜਾ ਮੂਹਰੇ ਨੂੰ ਇਹ ਲੰਘੇ ਆਵੇ ਉਹ ਵੀ ਇੰਗਲੈਂਡ ਆ ਕੇ ਰਾੜੇ ਵਾਲਾ ਕਹਿ ਦਿੰਦਾ ਰਾਜ ਕਹੇ ਅਖੋ ਸਤਨਾਮ ਲੰਘ ਕੇ ਆਈ ਹੈ ਮੂਹਰੇ ਨੂੰ ਅੰਦਰ ਵੀ ਨਹੀਂ ਵੜਿਆ ਇੱਥੇ ਕਲੇਰਾਂ ਵਾਲੇ ਪਤਾ ਨੀ ਕਿੰਨੇ ਤੁਰੇ ਫਿਰਦੇ ਨੇ ਕਲੇਰਾਂ ਜਾ ਕੇ ਵੀ ਨੀ ਦੇਖਿਆ ਵੀ ਕਲੇਰਾਂ ਕਿੱਥੇ ਹੈ ਜਗਰਾਵਾਂ ਤੇ ਗਾਹਾਂ ਇੱਕ ਪਹਿਲਾਂ ਲੁਧਿਆਣੇ ਕੰਨੀ ਬਸ ਇਸ ਭੇਖ ਨੇ ਸਾਨੂੰ ਬੜਾ ਖਰਾਬ ਕੀਤਾ ਮੈਂ ਤੁਹਾਨੂੰ ਬਚਨ ਕਿਹਾ ਸੀ ਨਾ ਗੱਦਾ ਸਿੰਘ ਪਾਤਸ਼ਾਹ ਦਰਬਾਰ ਵਿਚ ਜੋਗੀ ਆ ਗਿਆ ਸੁਆਹ ਮਰੀ ਹੋਈ ਉਹਦੀ ਬਹੁਤ ਜਟਾਂ ਰੱਖੀਆਂ ਹੋਈਆਂ ਮੂਹਰੇ ਬੈਠ ਗਏ ਉਹਦੇ ਕੋਲ ਬੈਠਾ ਸੀ ਸੁਥਰੇ ਸ਼ਾਹ ਫਕੀਰ ਸੁਥਰੇ ਦਾ ਨਾਂ ਤੁਸੀਂ ਸੁਣਿਆ ਹੋਣਾ ਕਿਵੇਂ ਪਾਤਸ਼ਾਹ ਨੇ 12 ਮੂਲੇ ਤੋਂ ਢੇਰਾਂ ਚੋਂ ਚੱਕ ਕੇ ਪਾਲਿਆ ਸੀ ਸੁਥਰਾ ਦਸਮ ਪਾਤਸ਼ਾਹ ਤੱਕ ਰਿਹਾ ਉਹ ਵੀ ਕੋਲ ਬੈਠਾ ਸੀ ਉਹਦੇ ਸੁਆਹ ਮਰੀ ਹੋਈ ਬਾਬੇ ਦੇ ਦਸਮ ਪਾਤਸ਼ਾਹ ਕਰਨ ਕਥਾ ਸੁਥਰੇ ਨੇ ਪਿੱਛੇ ਤੇ ਉਹਦੀ ਧੂੜੀ ਚ ਚੂੰਡੀ ਵੱਢਤੀ ਸੰਗਤ ਜੁੜੀ ਹੋਈ ਆਨੰਦਗੜ੍ਹ ਸਾਹਿਬ ਉਹ ਬਾਬੇ ਨੇ ਪਾਈਆਂ ਤਿਊੜੀਆਂ ਜਦ ਗੁੱਸੇ ਨਾਲ ਦੇਖਿਆ ਸੁਥਰੇ ਕਨੀ ਨੂੰ ਥੋੜੇ ਜਿਹਾ ਪਿੱਛੇ ਨੂੰ ਹੋ ਗਿਆ ਖਿਸਕਦਾ ਖਿਸਕਦਾ ਫੇਰ ਕੋਲ ਨੂੰ ਜਾ ਕੇ 5 ਮਿੰਟ ਬਾਅਦ ਦੂਈ ਚੂੰਡੀ ਵੱਢਤੀ ਫੇਰ ਬਾਬੇ ਨੇ ਪਾਇਆ ਡੰਡੇ ਨੂੰ ਹੱਥ ਸੁਥਰਾ ਉੱਠ ਕੇ ਹੋਰ ਪਿੱਛੇ ਹੋ ਗਿਆ 5 ਕੁ ਮਿੰਟ ਬਾਅਦ ਖਿਸਕਦਾ ਖਿਸਕਦਾ ਕੋਲ ਜਾ ਕੇ 30 ਚੂੰਡੀ ਵੱਢਤੀ ਬਸ ਜਾ 30 ਚੂੰਡੀ ਵੱਢੀ ਫਿਰ ਜੋਗੀ ਨੇ ਚੱਕ ਲਿਆ ਡੰਡਾ ਸੁਥਰਾ ਮੂਹਰੇ ਮੂਹਰੇ ਜੋਗੀ ਪਿੱਛੇ ਪਿੱਛੇ ਪੈ ਗਿਆ ਰੌਲਾ ਮਾਰਤਾ ਹੋਏ ਛਡਾਓ ਉਹ ਬਾਜਾਂ ਵਾਲੇ ਕਹਿੰਦੇ ਕੀ ਹੋ ਗਿਆ ਬਾਬਾ ਜੀ ਕਿਉਂ ਮਾਰਦੇ ਹੋ ਸੰਤ ਨੂੰ ਕਹਿੰਦੇ ਸੰਤ 1 ਚੂੜੀ ਵੱਢੀ ਤਾਂ ਨੀ ਕਿਹਾ 2 ਵੱਢੀਆਂ 30 ਚੂੜੀ ਕਥਾ ਸੁਣਦੇ ਤੇ ਮੇਰੀ ਵੱਢੀ ਤਾਂ ਡਾਂਗ ਚੱਕੀ ਹੈ ਮੈਂ ਬਾਜਾਂ ਵਾਲੇ ਕਹਿੰਦੇ ਸੁਥਰਿਆ ਚੂੜੀ ਵੱਢੀ ਆ ਤੂੰ ਕਹਿੰਦਾ ਜੀ 1 ਨੀ 3 ਵੱਢੀਆਂ ਕਿਹੜਾ ਝੂਠ ਬੋਲਣਾ ਸੀ ਉੱਥੇ ਕਹਿੰਦਾ 3 ਵੱਢੀਆਂ ਬਾਜਾਂ ਵਾਲੇ ਕਹਿੰਦੇ ਹੋਏ ਕਥਾ ਹੋ ਰਹੀ ਹੈ ਮਹਾਂਪੁਰਸ਼ ਹੈ ਤੂੰ ਚੂੜੀਆਂ ਕਿਉਂ ਵੱਢੀਆਂ ਕਹਿੰਦਾ ਮਹਾਰਾਜ ਚੂੰਡੀਆਂ ਨੀ ਵੱਢੀਆਂ ਇਹਦੇ ਸੁਆਹ ਮਰੀ ਵੇ ਬਹੁਤ ਮੋਟੀ ਮੈਂ ਤਾਂ ਹੱਥ ਲਾ ਕੇ ਦੇਖਦਾ ਤੇ ਬੁਝੀ ਹੋਈ ਹੈ ਕਿ ਭਖਦੀ ਉਹ ਅੱਜ ਕੇ ਕੋਈ ਸਕਦਾ ਕਹਿੰਦਾ ਮੈਂ ਤਾਂ ਚੈੱਕ ਕਰਦਾ ਤਾਂ ਵੀ ਸੁਆਹ ਮਰੀ ਵੀ ਅੱਗੇ ਚੱਕੀ ਫਿਰਦਾ ਇਹਨੂੰ ਤੁਸੀਂ ਗਾਸੀ ਨਾ ਸਮਝੇ ਹੋ ਇਹਨੂੰ ਸੁਖਮਨੀ ਵਿਚ ਪੜ ਦੋ ਅੰਤਰ ਅਗਨ ਬਾਹਰ ਤਨ ਸੁਆਹ ਗੱਲ ਪਾਥਰ ਕੈਸੇ ਤਰੇ ਅੰਦਰ ਤਾਂ ਅੱਗਾਂ ਨੇ ਸਾਡੇ ਬਾਹਰੇ ਚਿੱਟੇ ਚੋਲੇ ਅੰਦਰ ਤਾਂ ਕਾਲਾ ਹੀ ਪਿਆ ਉਪਰੇ ਨੀਲੀ ਬੰਨੀ ਵੀ ਹੈ ਅੱਜ ਕੇ ਖੁਸ਼ਾ ਤਨਾਮ ਉਪਰੇ ਚਿੱਟੀ ਬੰਨੀ ਵੀ ਹੈ ਅੰਦਰ ਤਾਂ ਕਾਲਖੇ ਪਾਲਖ ਪਈ ਹੈ ਇਹ ਭੇਖਾਂ ਨੇ ਪਟ ਦਿੱਤੀ ਸਿੱਖੀ ਗੁਰਸਿੱਖ ਪਿਆਰਿਓ ਇਹ ਭੇਖੀ ਪ੍ਰਭੂ ਨੇ ਲੱਭਈ ਬਿਨ ਸੱਚੀ ਸਿੱਖੰਗ ਭੇਖਾਂ ਵਿਚ ਪੈ ਗਏ ਆਪਾਂ ਗੁਰਸਿੱਖ ਪਿਆਰਿਓ ਗੁਰੂ ਕਹਿੰਦਾ ਸਿੱਖੀ ਏਦਾਂ ਨੀ ਮਿਲਣੀ ਇੱਥੇ ਸੇਵਕ ਬਣਨਾ ਪਊਗਾ ਇਹ ਤਾਂ ਸੇਵਕ ਨੂੰ ਦਾਤ ਦਿੱਤੀ ਆ ਪੁੱਤ ਪਰੇ ਸੇਵਕ ਮੂਹਰੇ ਤੇ 3 ਲੱਖ ਦਾ ਚੌਧਰੀ ਪੱਟੀ ਦਾ ਢਿੱਲੋਂ ਲਾਲ ਲੰਗਾਹਾਂ ਕਹਿੰਦਾ ਮਹਾਰਾਜ ਚੰਗਾ ਫਿਰ ਘਰਦਿਆਂ ਨੂੰ ਕਹਿੰਦਾ ਜਾਓ ਆਪਣੇ ਘਰਾਂ ਨੂੰ ਸਭ ਕਾਰੋਬਾਰ ਚੌਧਰ ਪਾਣਾ ਰਹਿ ਪਿਆ ਉੱਥੇ ਬਸ ਗੁਰਮੁਖ ਪਿਆਰੇ ਫਿਰ ਭਾਂਡੇ ਮਾਂਜਣੇ ਲੱਕੜਾਂ ਲਿਆਉਣੀਆਂ ਫਿਰ ਬੁਲਾਇਆ ਸਤਿਗੁਰਾਂ ਨੇ ਦੱਸ ਹੁਣ ਕਹਿੰਦਾ ਮਹਾਰਾਜ ਬਖਸ਼ ਦੋ ਸਿੱਖੀ ਕਹਿੰਦੇ ਚੰਗਾ ਤੈਨੂੰ ਗੁਰੂ ਨਾਨਕ ਦੀ ਕਿਰਪਾ ਹੋ ਗਈ ਹੁਣ ਕਹਿੰਦਾ ਮੇਰੀ ਕਿੱਥੇ ਹੈ ਮੈਨੂੰ ਉਹ ਵੀ ਦੇ ਦੋ ਕਿੱਥੇ ਕਹਿੰਦਾ ਮਹਾਰਾਜ ਤੁਸੀਂ 2:30 ਵਜੇ ਇਸ਼ਨਾਨ ਕਰਦੇ ਹੋ ਕੇਸੀ ਇਸ਼ਨਾਨ ਕਰਦੇ ਸੀ ਸੰਤ ਮਹਾਰਾਜ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜਿਨ੍ਹਾਂ ਦੀ ਗੱਲ ਚੱਲਦੀ ਸੀ 2 ਵਜੇ ਬੈਠ ਜਾਂਦੇ ਸੀ ਖੂਹ ਦੇ ਉੱਤੇ ਉਦੋਂ ਖੂਹ ਹੁੰਦੇ ਸੀ ਮੌਣ ਨਾਲ ਆਪਾਂ ਡੋਲ ਖਿੱਚਦੇ ਹੁੰਦੇ ਤੇ ਤੁਹਾਡੇ ਆਦੇ ਹੋਣੇ ਤੇ ਜਿਹਨੂੰ ਵਿਦਿਆ ਪੜ੍ਹਾਉਣੀ ਹੁੰਦੀ ਸੀ ਪਹਿਲਾਂ ਉੱਤੇ 101 ਡੋਲ ਕਢਾਉਣਾ ਖੂਹ ਦੇ ਵਿੱਚ ਆ ਬੈਠ ਜਾਣਾ ਸਿਰ ਸਹੀ ਪਾਣੀ ਪਾਈ ਜਾਂਦੇ ਸੀ 101 ਬਾਲਟੀ ਕੇਸੀ ਇਸ਼ਨਾਨ ਕਰਕੇ ਤਾਂ ਨਿਤਨੇਮ ਕਰਨ ਲੱਗਦੇ ਸੀ ਉਹ ਹਰ ਰੋਜ਼ ਦਾ
1: ਇੱਥੇ ਤਾਂ ਗੁਰੂ ਦੇ ਪਿਆਰੇ ਸਿੱਖ ਸਾਨੂੰ ਮਿਲਦੇ ਹੈ। 9 ਵਜੇ ਇੱਕ ਸ਼ਹਿਰ ਹੈ, ਚੱਕੀ ਫਿਰਦਾ, ਕਹਿੰਦਾ ਇਸ਼ਨਾਨ ਕਰਨ ਚੱਲੇ ਹੈ। ਵਾਹ, 9 ਵਜੇ ਤੂੰ ਉੱਠਦਾ ਨੀ। ਐਤਵਾਰ ਤਾਂ ਅੱਜ ਸੰਡੇ ਹੈ ਨਾ, ਸੰਡੇ ਨੂੰ ਤਾਂ ਇੰਗਲੈਂਡ, ਅਮਰੀਕਾ, ਫਰਾਂਸ, ਜਪਾਨ ਸਭ ਗਏ ਮੈਂ। ਐਤਵਾਰ ਨੂੰ ਤਾਂ ਸਿੱਖ ਇਹ ਸਮਝਦੇ ਵੀ ਅੱਜ ਸੂਰਜ ਚੜ੍ਹਨਾ ਹੀ ਨੀ, ਅੱਜ ਖੇ ਆਖੋ ਸਤਨਾਮ, ਕੋਈ 11 ਵਜੇ ਉੱਠੂ, ਕੋਈ 12 ਵਜੇ, 10:30 ਵਜੇ ਉੱਠ ਕੇ ਫਿਰ ਥੋੜ੍ਹਾ ਜਿਹਾ ਹੌਲੀ ਹੌਲੀ ਬੋਲਦਾ। ਔਰ ਅੱਜ ਤਾਂ ਗੁਰਦੁਆਰੇ ਵੀ ਜਾਣਾ ਤਾਂ ਵੀ ਉਹੀ ਫਾਹਾ ਚਪੜਨ ਜਾਣਾ। ਕਿੱਧਰ ਨੂੰ ਸਾਡਾ ਉੱਦਮ ਗਿਆ ਗੁਰਸਿੱਖ ਪਿਆਰਿਆ? ਦਿਲੋਂ ਲਾਲ ਸਿਓ ਵੀ ਕਹਿੰਦਾ ਮਹਾਰਾਜ ਤੁਸੀਂ 2:30 ਵਜੇ ਕਰਦੇ ਹੋ ਇਸ਼ਨਾਨ ਦਹੀਂ ਦੇ ਨਾਲ, ਤੇ ਮੈਨੂੰ ਦਿੱਤੀਆਂ ਤੁਸੀਂ ਮੱਝਾਂ, ਇਹ ਸੇਵਾ ਮੈਨੂੰ ਦੇ ਦੋ, ਮੈਂ ਤਾਜ਼ਾ ਸੁੱਚਾ ਦਹੀਂ ਲਿਆ ਕੇ ਤੁਹਾਡੇ ਇਸ਼ਨਾਨ ਕਰਾਇਆ ਕਰੂੰ। ਨੋਟ ਕਰਿਓ, ਅੰਮ੍ਰਿਤਸਰ ਤੋਂ ਤਰਨ ਤਾਰਨ 8 ਕੋਹ ਮਿਣਿਆ ਹੋਇਆ, ਪੁਰਾਣੇ 8 ਕੋਹ, ਤੇ ਤਰਨ ਤਾਰਨ ਤੋਂ 4 ਕੋਹ ਪੁਰਾਣੇ ਪੱਟੀ ਏ ਮਿਲਦੇ ਹੋ ਜਾ ਕੇ, 4 ਕੋਹ ਜਿਹੜੇ ਕੋਹ ਹੁੰਦੇ ਸੀ, ਪੂਰੀ 4 ਕੋਹ ਪੱਟੀ ਏ ਤੇ ਢਿੱਲੋਂ ਲਾਲ ਲੰਗਾਹੇ ਚੌਧਰੀ ਨੇ ਦੁੱਧ ਜਮਾਉਣਾ, ਰਾਤ ਨੂੰ ਸੁੱਚਾ 12 ਵਜੇ 11:30 ਵਜੇ ਤੁਰ ਪੈਣਾ, ਇਸ਼ਨਾਨ ਕਰਕੇ ਮਟਕੀ ਲੈਣੀ ਸਿਰ ਪਰ ਨੰਗੇ ਪੈਰੀ, 2:30 ਵਜੇ ਗੁਰੂ ਅਰਜਨ ਦੇਵ ਜੀ ਦੇ ਦਹੀਂ ਨਾਲ ਇਸ਼ਨਾਨ ਕਰਾਉਣੇ। ਕਈ ਸਾਲ ਬੀਤ ਗਏ, ਰੋਜ਼ ਨਿਤਨੇਮ 3 ਲੱਖੀ ਚੌਧਰੀ। ਜਦ ਕਈ ਸਾਲ ਸੇਵਾ ਕਰਦੇ ਨੂੰ ਹੋ ਗਏ ਨਾ, ਫਿਰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਹੁਣ ਇਹਨੂੰ ਪ੍ਰਮੋਸ਼ਨ ਵੀ ਦਈਏ, ਜਮਾਤ ਗਾਹਾਂ ਲੰਘਾਈਏ, ਤੇ ਪ੍ਰਮੋਸ਼ਨ ਵਾਸਤੇ ਇਮਤਿਹਾਨ ਜ਼ਰੂਰੀ ਹੁੰਦਾ, 7ਵੀਂ ਚੋਂ 8ਵੀਂ ਚੋਂ ਹੋਣਾ ਤੇ ਇਮਤਿਹਾਨ ਦੇਣਾ ਹੀ ਪਊ। ਇਮਤਿਹਾਨ ਕੀ ਪਾਤ, ਇੱਥੇ ਤਾਂ ਲੋੜ ਹੀ ਨਹੀਂ ਇਮਤਿਹਾਨਾਂ ਦੀ, ਇੱਥੇ ਤਾਂ 7 ਦਿਨ ਸੁਖਮਨੀ ਪੜ੍ਹੀ, 8ਦਿਨ ਗੁਆਂਢੀਆਂ ਨਾਲ ਗੱਲਾਂ ਕਰਨ ਲੱਗ ਜਾਂਦੇ। ਮੈਨੂੰ ਅੱਧੀ ਰਾਤ ਬਾਬਾ ਨਾਨਕ ਸਮਾਧੀ ਲਾਈ ਬੈਠਾ ਦਿਖਦਾ। 11 ਦਿਨ ਗੁਰਦੁਆਰੇ ਗਏ ਤੇ 12ਵੇਂ ਦਿਨ ਪ੍ਰਚਾਰ ਹੋਣ ਲੱਗ ਜਾਂਦਾ। ਮੈਨੂੰ ਅੱਧੀ ਰਾਤ ਗੁਰੂ ਗੋਬਿੰਦ ਸਿੰਘ ਘੋੜੇ ਤੇ ਜਾਂਦਾ ਦਿਖਦਾ। ਦੁੱਖ ਦੀ ਗੱਲ ਤਾਂ ਇਹ, ਜਿਹਨੂੰ ਦਿਖਦਾ ਅੱਧੀ ਰਾਤ ਦਿਖਦਾ, ਅੱਜ ਖੇ ਆਖੋ ਸਤਨਾਮ ਦਿਨ ਚ ਦਿਖਦਾ ਹੀ ਨੀ। ਦਿਨ ਚ ਬਾਬਾ ਸੌਂਦਾ ਹੋਣਾ, ਰਾਤ ਨੂੰ ਤੁਰਦਾ ਹੋਣਾ, ਉਹਦੀ ਨਾਈਟ ਸ਼ਿਫਟ ਹੋਣੀ ਹੈ। ਦੇਖੋ ਬਾਬੇ ਨਾ ਕੀ ਲੋਗਨ ਰਾਮ ਖਲਾਉਣਾ ਜਾਂਦਾ, ਜਿਹਨਾਂ ਦੀ ਨਾਈਟ ਸ਼ਿਫਟ ਹੁੰਦੀ ਉਹ ਦਿਨ ਚ ਸੌਂਦੇ ਨੇ। ਕੋਈ ਨੀ ਤੁਹਾਨੂੰ ਇੱਥੇ ਬਾਬਾ ਮਿਲੂ ਜਿਹੜਾ ਕਵੇ ਮੈਨੂੰ ਦੁਪਹਿਰੇ ਨੂੰ ਦਿਖਦਾ, ਅੱਧੀ ਰਾਤ ਦਿਖਦਾ। ਹਾਂ ਤੂੰ ਪਿਆ ਘਰਾੜੇ ਮਾਂ ਤੇ ਅੱਧੀ ਰਾਤ ਵੀ ਬਾਬਾ ਤੁਰੇ ਹੀ ਫਿਰਦਾ ਘੋੜੇ ਪਰ। ਦੇਖੋ ਕੀ ਲੋਗਨ ਰਾਮ ਖਲਾਉਣਾ ਜਾਂ, ਜਿਹੜੇ ਇਹੋ ਜਿਹੀਆਂ ਗੱਲਾਂ ਕਰਨ ਬਜਾਇਆ ਕਰੋ ਇਹਨਾਂ ਤੋਂ। ਜਿਹਨੂੰ ਬਾਬੇ ਨੇ ਦਿਖਣਾ ਉਹ ਕਦੇ ਵੀ ਨੀ ਦੱਸੂਗਾ ਮੈਨੂੰ ਦੇਖਦਾ, ਬਸ ਉਹਨੇ ਦੱਸਣ ਜੋਗਾ ਰਹਿਣਾ ਹੀ ਨਹੀਂ। ਇਹ ਪਖੰਡੀਆਂ ਦੀਆਂ ਗੱਲਾਂ ਨੇ ਮੈਨੂੰ ਦਿਖਦੇ ਕਿ ਗੁਰਸਿੱਖ ਪਿਆਰਿਓ ਅੱਧੀ ਰਾਤ ਜਾਣਾ, 3 ਸਾਲ ਬਾਅਦ ਮਹਾਰਾਜ ਕਹਿੰਦੇ ਇਹਦਾ ਇਮਤਿਹਾਨ ਲੈ ਲਈਏ, ਕਿਸੇ ਨੂੰ ਨੀ ਦੱਸਿਆ ਗੁਰੂ ਅਰਜਨ ਦੇਵ ਜੀ ਨੇ, ਦੱਸੇ ਤੇ ਬਿਨਾਂ ਹੀ ਅੰਮ੍ਰਿਤਸਰ ਨੂੰ ਚਲੇ ਗਏ ਤੇ ਪਿੱਛੋਂ ਸੇਵਕਾਂ ਨੂੰ ਕਹਿਤਾ ਜੀ ਇੱਥੇ ਲੰਗਾਹਾ ਆ ਕੇ ਦਹੀਂ ਲੈ ਕੇ ਆਵੇ, ਉਹਨਾਂ ਨੂੰ ਕਹਿ ਦਿਓ ਅੰਮ੍ਰਿਤਸਰ ਨੂੰ ਗਏ। ਲੰਗਾਹਾ ਮੌਕੇ ਸਿਰ ਆ ਗਿਆ, ਕੁੰਡਾ ਜਿੰਦਾ ਲੱਗਿਆ ਹੋਇਆ, ਸਿੱਖਾਂ ਨੂੰ ਪੁੱਛਿਆ ਕਿੱਥੇ ਨੇ ਮਹਾਰਾਜ ਇਸ਼ਨਾਨ ਕਰਾਉਣੇ, ਕਹਿੰਦੇ ਉਹ ਤਾਂ ਰਾਤ ਅੰਮ੍ਰਿਤਸਰ ਨੂੰ ਚਲੇ ਗਏ। ਅੰਮ੍ਰਿਤਸਰ ਜਾ ਕੇ ਕਹਿਤਾ ਜੇ ਇੱਥੇ ਲੰਗਾਹਾ ਆਵੇ, ਉਹਨਾਂ ਨੂੰ ਕਹਿ ਦਿਓ ਤਰਨ ਤਾਰਨ ਨੂੰ ਗਏ। ਦੇਖੋ ਪਰਚਾ ਕੈਸਾ ਪਾਇਆ, ਮਟਕੀ ਚੱਕੀ ਵੀ ਸਿਰ ਪਰ ਨੰਗੇ ਪੈਰ, ਅੰਜਲ ਕੀਤਾ ਨੀ, ਪਹਿਲਾਂ ਤਰਨ ਤਾਰਨ ਗਿਆ 4 ਕੋਹ, ਉਹਨੇ ਪੈਰੀ ਅੰਮ੍ਰਿਤਸਰ ਨੂੰ ਤੁਰ ਪਏ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾਤਾ ਹਰ ਦਾ ਆਪ ਨੂੰ।

ਮੈਂ ਬੜਾ ਰੱਖਦੇ ਤੇ ਜਮਾ ਲਿਆ ਪਾਉਣ ਪਾਣ ਪੂਰਿਆ ਮੌਕਾ ਲੈ ਰੋਜ਼ ਕਚਾਲਿਆ ਤੇਰੇ ਨਾਲ ਤੇ ਜਨ ਗਏ ਮਾਰ ਗਏ ਤੇ ਸੱਜਣ ਵਾਲਿਆ ਲਿਖਣਾ ਵੈ ਧਰਮ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

बड़े हर पाया नानक राख गुदा तो भला पहला करियां सबे।

ਸਤਿਗੁਰੂ ਵਿਚਾਰ ਰੱਖਿਓ। ਸਤਿਗੁਰ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਨੂੰ ਜਿਤਾਇਆ, ਉੱਤਮ ਵਿਚਾਰ ਹੈ ਜਿਸ ਸੱਚੇ ਚੋਂ ਜਿਤਾਇਆ।

रत्न रत्न पदार्थ बहुत सागर पर आरा।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

जो हर मत देसा उपजे तोर मत न काई राम अंतर बाहर।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਰਸਰਾਤ ਚਿਤਵੋ ਵਰਦਨ ਅਮੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਵੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ।

ਸੁਣਿਆ ਈਸ਼ਵਰ ਬ੍ਰਹਮਾਨੰਦ, ਸੁਣਿਆ ਮੁਕਸਾਲ ਹਨੁਮੰਦ, ਸੁਣਿਆ ਹੈ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਭਾਗ ਕਾ ਨਾਸ਼, ਸੁਣਿਆ ਹੈ ਸਤ ਸੰਤੋਖ ਗਿਆਨ, ਸੁਣਿਆ ਅਠਸਠ ਕਾ ਇਸ਼ਨਾਨ, ਸੁਣਿਆ ਹੈ ਪੜ ਪੜ ਭਾਵ ਮਹਿਮਾਨ, ਸੁਣਿਆ ਲਾਗੈ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਭਾਗ ਕਾ ਨਾਸ਼।

ਮੰਨੇ ਕੀ ਗਤ ਕਹੀ ਨਾ ਜਾਈ, ਜੇ ਕੋ ਕਹੇ ਪਿੱਛਾ ਪਛਤਾਈ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਵੇ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਪਵਣ ਕੀ ਸੁਧ, ਮੰਨੇ ਮੋਹ ਝੂਟਾ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਵੇ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨ ਪਾਈ, ਮੰਨੈ ਪਤਸ਼ਾਂ ਪ੍ਰਗਟ ਜਾਈ, ਮੰਨੈ ਮਗਨ ਚੱਲੇ ਪੰਥ, ਮੰਨੈ ਧਰਮ ਸੇ ਤੀਸਨ ਬੰਧ।

ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ

ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਭਖ ਖਾਹੇ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਕੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਭਖ ਖਾਹੀ, ਅਸੰਖ ਨਿੰਦਕ ਸਿਰ ਕਰੇ ਪਾਰ।

ਪਾਰ ਹੋਏ। ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਏ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨਿ ਲਿਖੇ ਦੈਸ ਸਿਰ ਨਾਹੀ ਜੇ ਫੁਰਮਾਈ ਦਿਵ ਦਬਾਹੀ ਜੇਤਾ ਕੀਤਾ ਤੇਤਾ ਨਾਉ ਬਿਣ ਨਾਵੇ ਨਾਹੀ ਕੋ ਥਾਉ।

ਪੈਰ ਤਨ ਦੇ ਪਾਣੀ ਧੋਤਿਆ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾ ਬੂਣ ਲਈਆ ਉਹ ਤੋਏ ਭਰੀਐ ਮਤ ਬਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰਨਾ ਲਿਖ ਲੈ।

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤਮਾਣੀ ਬਰਮਾਉ ਸਤ ਸੁਹਾਉਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਸਿਤ ਕਵਣ ਵਾਰੂ ਕਵਣ ਸਿਰੁਦੀ ਮਾਂ ਕਵਣ ਜਿਤ ਵਾਕਾਰੂ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿਤ ਵਾਰ ਨਾ ਜੋਗੀ ਜਾਣੈ ਰੁਤਵਾ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪਾਂ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣੇ ਕਵਾਤ ਸਹਿਸ ਅਠਾਰਾਂ ਕਹਿਣ ਕਤੇਬਾ ਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਹੈ ਲਿਖਿਆ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲ ਆਹੀ ਸਾਲ ਆਹੀ ਤੀ ਸੁਰਤ ਨਾ ਪਾਈਆਂ ਨਦੀਆਂ ਤੈ ਬਹ ਪਵਹੇ ਸਮੁੰਦ ਨਾ ਜਾਣੀਆਂ ਏ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਫਤੀ ਕਰਨ ਨਾ ਅੰਤੋ ਅੰਤ ਨਾ ਕਰਣਾ ਦੇਣ ਨਾ ਅੰਤੋ ਅੰਤ ਨਾ ਵੇਖਣ ਸੁਣਨ ਨਾ ਅੰਤੋ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਕਾਰੂ ਅੰਤ ਨਾ ਜਾਪੈ ਪਾਰਾ ਵਾਰੂ ਅੰਤ ਕਾਰਣ ਕੀਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੇ ਕੋਏ ਜਿਸ ਉੱਚੇ ਕਉ ਜਾਣੈ ਸੋਏ ਜੇ ਬੜ ਆਪ ਜਾਣੈ ਆਪ ਆਪੂ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਈ ਕੀਤੇ ਮੰਗੇ ਜੋਧ ਅਪਾਰ ਕੀਤਿਆਂ ਗਣਤ ਨਹੀਂ ਵਿਚਾਰ ਕਿਤੇ ਖਬਦ ਟੈਮ ਬੇਕਾਰੂ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖ ਖਾਹੀ ਖਾਏ ਕਿਤਿਆਂ ਦੁੱਖ ਭੁੱਖ ਸਦ ਮਾਰੂ ਇਹ ਪੇਦਾਤ ਤੇਰੀ ਦਾਤਾਰੂ ਬੰਦ ਖਲਾਸੀ ਪਾਣੇ ਹੋਏ ਹੂ ਰਾਖ ਨਾ ਸਕੈ ਕੋਏ।

ਸੋਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦਨੇ ਕਰ ਸੰਖਾ ਉਹ ਕੀਤੇ ਵਾਵਣ ਹਾਰੇ ਕੇਤੇ ਰਾਗ ਪਰੀ ਸੰਕਹੀ ਅਨ ਕੇਤੇ ਗਾਵਣ ਹਾਰੇ ਗਾਵੇ ਤੁਨ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਇੰਦ ਦਾਸਨ ਬੈਠੇ ਦੇਵ ਧਿਆਨ ਦਰ ਨਾਲੇ ਗਾਵਹਿ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣ ਯਾ ਮਨ ਮੋਹਣ ਸੁਰਗਾ ਮਛ ਪਾਇਲੇ ਗਾਵਨ ਰਤਨ ਉਪਾਏ ਤੇਰੇ ਆਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਉਗਰ ਕਰ ਰੱਖੇ ਤਾਰੇ ਸਹੀ ਤੁਦਨ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਹ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੋਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ਼ ਦਸੈ ਆਦੇਸ਼ ਆਦਿ ਨੀਲ ਅਨਾਦ ਅਨਾਥ ਜੁਗ ਜੁਗ ਏਕੋਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਨ ਕੀ ਰਿਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਦਸੈ ਆਦੇਸ਼ ਆਦਿ ਨੀਲ ਅਨਾਦ ਅਨਾਥ ਜੁਗ ਜੁਗ ਏਕੋਵੇਸ਼ ਏਕਾ ਮਾਈ ਜੁਗਤ ਵਿਆਹੀ ਤੰਜਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਣ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਡਾਣ ਆਦੇਸ਼ ਤਿਸ ਆਦੇਸ਼ ਆਦਿ ਨੀਲ ਅਨਾਦ ਅਨਾਥ ਜੁਗ ਜੁਗ ਏਕੋਵੇਸ਼

ਇੱਕ ਦੂਜੀ ਭਾਉ ਲੱਖ ਹੋਵੇ, ਲੱਖੋ ਮੈਂ ਲੱਖ ਵੀਸ, ਲੱਖ ਲੱਖ ਗਿੜਾ ਕੀਆਂ ਇੱਕ ਨਾਮ ਜਗਦੀਸ਼। ਇਹ ਤਰਾ ਪਦ ਬਵੜੀਆਂ ਚੜੀਆ ਹੋਇਆ ਕੀਸ, ਸੁਣ ਵਾਲਾ ਆਕਾਸ਼ ਕੀ ਗੀਟਾਂ ਆਈ ਰੀਸ, ਨਾਨਕ ਨਦਰੀ ਪਾਈ ਹੈ ਗੂੜੀ ਗੂੜੈ ਠੀਸ। ਆਖਣ ਜੋਰ ਚ ਪੈ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸਰਦੀ ਗਿਆਨ ਵਿਚਾਰ, ਜੋਰ ਨਾ ਜੋਤੀ ਛੁੱਟੈ ਸੰਸਾਰ, ਜਸਾ ਜੋ ਕਰ ਵਿਖੈ ਸੋਈ, ਨਾਨਕ ਉਦਮ ਨੀ ਜਨ ਕੋਏ। ਰਾਤੀ ਰੁਤੀ ਸਿੱਧੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵੇਲੇ ਧਰਤੀ ਸਾਫ ਰੱਖੀ ਧਰਮਸਾਲ, ਇਸ ਵਿੱਚ ਜੀ ਜਗਤ ਕੇ ਰੰਗ, ਦਿਨ ਕੇ ਨਾਮ ਨੇ ਗਰੰਤ, ਗਰਮੀ ਗਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਗੱਚ ਪਕਾਈ ਉਥੈ ਪਾਈ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾਹੋ ਧਰਮ, ਗਿਆਨ ਖੰਡ ਕਾਖੋ ਕਰਮ, ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਵਰਮੈ ਕਾੜਤ ਘੜੀਐ ਰੂਪ ਰੰਗ ਕੇ ਵੇਸ਼, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂ ਉਪਦੇਸ਼, ਕੇਤੇ ਅੰਧ ਚੰਦ ਸੂਰ ਕੇਤੇ।

ਹਰੀ ਨਮਾਜ ਸੰਗ ਨਰਦੂਤੇ ਨਮਾਜ ਸੰਗ ਭੂਤੇ ਨਮਾਜ ਸੰਗਾ ਲੋਕੇ ਨਮਾਜ ਸੰਗਾ ਸੋਕੇ ਨਮਾਜ ਸੰਗ ਨਰਤਾਪੇ ਨਮਾਜ ਸੰਗਾ ਥਾਪੇ ਨਮਾਜ ਸੰਗ ਧਰਮਾਨੇ ਨਮਾਜ ਸੰਗ ਨਰਾਨੇ ਨਮਾਜ ਸੰਗ ਅਗਾਹੀ ਨਮਾਜ ਸੰਗ ਅਬਾਹੇ ਨਮਾਜ ਸੰਗ ਤਰਭਰਗੇ ਨਮਾਜ ਸੰਗ ਸਰਗੇ ਨਮਾਜ ਸੰਗ ਪ੍ਰਭੋਗੇ ਨਮਾਜ ਸੰਗ ਸਜੋਗੇ ਨਮਾਜ ਸੰਗ ਰੰਗੇ ਨਮਾਜ ਸੰਗ ਅਪੰਗੇ ਨਮਾਜ ਸੰਗ ਅਗੰਮੇ ਨਮਾਜ ਤਾਸ ਧਰਮੇ ਨਮਾਜ ਸੰਗ ਜਲਾਸਰੇ ਨਮਾਜ ਸੰਗ ਨਰਾਸਰੇ ਨਮਾਜ ਸੰਗ ਅਜਾਤੇ ਨਮਾਜ ਸੰਗ ਅਪਾਤੇ ਨਮਾਜ ਸੰਗ ਅਮਾਜਵੇ ਨਮਾਜ ਤਾਸ ਜਬੇ ਅਦੇ ਸੰਗ ਅਦੇਸੇ ਨਮਾਜ ਸੰਗ ਅਪੇਸੇ ਨਮਾਜ ਸੰਗ ਨਿਰਧਾਮੇ ਨਮਾਜ ਸੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਪੇਵੈ ਨਮਸਤੰਗ ਅਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਤੰਦੇ ਨਮੋ ਅਸਤਾ ਬੰਦੇ ਨਮਸਤੰਗ ਨਰਸਾਕੇ ਨਮਸਤੰਗ ਨਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੀ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਪੂ ਹੈ ਅਲੇਖ ਹੈ ਪੇਖ ਹੈ ਨਾਮ ਹੈ ਕਾਮ ਹੈ ਅਦੇ ਹੈ ਪੇ ਹੈ ਜੀਤ ਹੈ ਪੀਤਾ ਹੈ ਦਰਮਾਨ ਹੈ ਨਦਾਨ ਹੈ ਤ੍ਰਿਪੁਰਗੈ ਸੁਰਗੈ ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਵਰਣ ਹੈ ਅਗਾਂਝਾ ਹੈ ਪਾਂਝਾ ਜੂਝ ਹੈ ਸਾਂਝਾ ਹੈ ਅਮੀਕ ਹੈ ਰਫੀਕ ਹੈ ਤੰਦ ਹੈ ਬੰਦ ਹੈ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਜਾਲ ਹੈ ਅੱਲਾ ਹੈ ਜਾਹ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਪਰਮ ਹੈ ਅਜੀਤ ਹੈ ਅਪੀਤ ਹੈ ਬਾਹ ਗਾਇ ਮਾਨ ਨਿਦਾਨ ਅਨੇਕ ਹੈ ਬਰੀ ਕੈ ਭੁਜੰਗ ਪ੍ਰਯਾਤ ਛੰਦ ਚਤੁਰ ਚਕਰ ਕਰ ਭੁਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਾਤੀ ਨਿਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਸਤੀ ਸਰੂਪੇ ਪਰਭੰਗੀ ਪਰਮਾਥੇ ਸਮਾਸਤੀ ਬਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ ਬ੍ਰੰਗ ਪਰਮ ਰੂਪੇ ਨਮੋ ਯੋਗ ਯੋਗੇਸ਼ ਬ੍ਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ ਬ੍ਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰ ਬਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਪਰਮੀ ਅਭੋਗੀ ਭੁਗਤੇ ਨਮੋ ਯੋਗ ਯੋਗੇਸ਼ ਬ੍ਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤਾ ਪ੍ਰੇਤੋ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾ ਸ਼ਾਹੰਗ ਨਮੋ ਪੂਪ ਪੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾਜ ਸੰਗ ਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਬੰਗ ਪ੍ਰਣਾਸੀ ਅਨੂਪੇ ਰੂਪੇ ਸਮਾਜ ਤੁਲਣੇ ਵਾਸੀ ਸਦਾ ਸਰਬ ਦਾ ਸਿੱਧ ਦਾ ਬੁੱਧ ਦਾ ਬਿਰਧ ਬਿਰਧ ਕਰਤਾ ਦੂਰ ਦਰਦ ਗੰਗ ਉਹ ਕਰਤਾ ਸਦਾ ਸਿੱਧ ਦਾ ਬੁੱਧ ਦਾ ਅਬ੍ਰਿਧ ਕਰਤਾ ਅਦੋ ਉਰਦਰ ਦੰਗਾ ਗੰਗੋ ਘਰਤਾ ਪਰੰਗ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧਦਾਤਾ ਦਿਆਲੰ ਅਸ਼ੇਦੀ ਅਪੇਦੀ ਅਨਾਮੰਗ ਕਾਮੰ ਸਮਾਜ ਤੋਂ ਪਰਾਜੀ ਸਮਾਜ ਦਾਸ ਦਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤਾ ਵੇ ਐ ਪ੍ਰਭੂ ਆਜੂਆ ਦੇ ਸੈ ਪੇ ਸੈ ਭੁਜੰਗ ਪ੍ਰਯਾਤ ਛੰਦ ਅਗਾਧਿ ਅਬਾਧਿ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਾਧਿ ਨਦਾਨੇ ਨਮਾਸ ਤੁੰਗ ਨਿਰਨਾਥੇ ਨਮਾਸ ਤੁੰਗ ਪਰਮਾਥੇ ਨਮਾਸ ਤੁੰਗ ਅਗੰਜੇ ਨਮਾਸ ਤੁੰਗ ਅਪੰਜੇ ਨਮਾਸ ਤੁੰਗ ਅਕਾਲੇ ਨਮਾਸ ਤੁੰਗ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ
Namorokhe namo sokhe namo sarvaroge namo sarvabhoge namo sarvajitang namo sarvapitang namo sarvajnanam namo paramatanam namo sarvamantranam namo sarvajantranam namo sarvadrishtang namo sarvakarishtang namo sarvarange tripangiyanange Namo jiva jivang namo vijaya vijaya vijaya vijaya svatam prasajaya karapalam rupeka karmam pranasi sada sarvadara dasadhing nevasti Charpata shanda dav prasada yamrit karme yamrit dharme yakhal jogi achal poke achal raji achal saji Akhal tarmang ala karmam sarvang data sarvang yata sarvang Pane sarvang mane sarvang pranang sarvang tranang sarvang Pukta sarvang yukta sarvang devang sarvang pevang sarvang kale sarvang pale ruval shandrita prasad Adrupanad murdayon burkabaru sarvamantraman deva bevadudaru sarvapalak sarvakalako sarvagopanakalu jatar tataru virajhi abdudru prasadu Namathamana jad jakar rubrang narekho ad burkhadar murta jon ad seka Desa orna pesa jakar rubrik narago jatar tatar udisa besa hui kali van rago Nam kamehin pekhat tamuhne jahi sarvaman sarvadharman sudhavman tatahi Ek murta nek darshan kinrupan eka khel khela nantako breka Dev pevna jani je vedar kadeva ruprangna jat vasu jani ke jeva Tat madna jat jakar ujan marnam heena jakar bakar phira jadar jako mani pratina Lok jau dhan ke vikhai jag japi je japu Ad devan ad murta thap sav je thap Parma rup punit murta purna purkha paru Sarv svaraji ho suyam pavakarna panjanaharu Kalhin kalasin yogta kalbrukha resa dharmadamsa barmarata budalaka pesa angaragana rangijaka ejadbadana nama garva ganjan dosta panjana mokta dayaka kama Aaprubami kanosta daik brukha batuta garva ganjan sarva panjana yadrupa suta angahina banganatama ek brukha paru Sarvalayaka sarvakayaka sarvakopratapāru sarvakanta sarvahanta sarvadeyanapekha sarvasastrana jani je rūparangarekha Parambed prāna jākahe neta pākta neta kota simrata prāna sāstra unayāvai vachyata Madhpārshanda dhavprasāda Gunganu dharma mahapara asana pangu pumana angu anapau prakashu nisdanyanasu rajan vahashan shah rajan raju panana panu Devana devo pumamahanu indran indru balan balu rankan ranku kalan kalu anapudhi angu apapangu Gatmetya par gunganu dharu munganu pranamu nirpane kamu yata dhuta prachandu mitgatya khandu alisya karma adrisya dharma Sarva Parana Adhyaya Anagandu

ਮੈਂ ਭਜੰਗ ਪ੍ਰਿਆਦ ਛੰਦ ਚਤੁਰ ਚਕਰ ਕਰਦਾ ਚਤੁਰ ਚਕਰ ਹਰਦਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਬਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਵਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਆਏ ਚਤੁਰ ਚਕਰ ਦਾਨੇ ਆਏ ਚਾਜਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮ ਨਾ ਪਿਤਰੈ ਨਾ ਕਰਮ ਨਾ ਕਾਏ ਜਨਮ ਨਾ ਜਾਏ ਨਾ ਚਿਤਰੈ ਨਾ ਮਿੱਤਰੈ ਪਰੇ ਪਵਿੱਤਰੈ ਪ੍ਰਤੀਸਾ ਦੀਸਾ ਦ੍ਰਿਸਾ ਗ੍ਰਿਸੈ ਭਗਵਤੀ ਛੰਦ ਦਵ ਪ੍ਰਸਾਦ ਕਸ ਤੇ ਕੇ ਆਸਜ ਦੇਸਾ ਕਿਆ ਪਿਜ ਪੇਸਾ ਕਿਆ ਗੰਜ ਕਰਮੈ ਕਿਆ ਪੰਜ ਪਰਮੈ ਕਿਆ ਪਿਜ ਲੋਕੈ ਕਿਆ ਤਿਤ ਸੁਕੈ ਕਿਆ ਭੂਤ ਵਰਣੈ ਕਿਵੇਂ ਭੂਤ ਕਰਨੈ ਕਿ ਰਾਜੰ ਪ੍ਰਵਾਹੈਂ ਕਿ ਧਰਮੰ ਤੋਂ ਜਾਏ ਕਿ ਅਸ਼ੋਕ ਵਰਣੈ ਕਿ ਸਰਵਾ ਵਰਣੈ ਕਿ ਜਗਤੰ ਕ੍ਰਿਤੀਆਂ ਕਿ ਸ਼ਤਰੰਗ ਸ਼ਤਰੀਆਂ ਕਿ ਬ੍ਰਾਹਮਣ ਸਰੂਪੈ ਕਿ ਅਨੁਪਾਨ ਰੂਪੈ ਕਿ ਆਦਿ ਦੀਵੈ ਕਿ ਆਪ ਦੇਵੈ ਕਿ ਚਿਤਰੰਗ ਮਸ਼ੀਨੈ ਕਿ

ਸਤਿਗੁਰ ਪ੍ਰਸਾਦ ਦਲ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸ਼ਰਾਬ ਸੁਧ ਸਮੂਹ ਸੁਧਾਨ ਕੇ ਦੇਖ ਫਿਰ ਕਰ ਜੋਗ ਛੱਤੀ ਕੇ ਸੂਰ ਸਰਾਰਦਨ ਸੁਧ ਸੁਧਾ ਦੇ ਕਹੋ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੋ ਨਾ ਦੇਖੇ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਦੇ ਗਰਤੀ ਬਿਨੇ ਗਰਤੀ ਕੇ ਮਾਤਿਮ ਦੰਗ ਜਰੇ ਅਸੰਗ ਅਨੂਪ ਦੰਗ ਸੁਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੂਦ ਦੇ ਪੌਣ ਕੇ ਗੌਣ ਕੋ ਜਾਤ ਨਿਵਾਰੀ ਭਾਰੀ ਪਜਾਨ ਕੇ ਪਲੀ ਵਿਦ ਨਿਆਵਤ ਸੀਸ ਨਾ ਵਿਚਾਰ ਨਿਆਵਤ ਸੀਸ ਨਾ ਜਾਤ ਵਿਚਾਰੀ ਤੇ ਪਏ ਤੋ ਕਾਮ ਪਾਏ ਪੂਪਤ ਅੰਤ ਕੁਰਾਂਗੇ ਪਾਏ ਪਦਾਰੀ ਜੀਤ ਫਿਰੈ ਸਭਦੇ ਸਦਸਾਨ ਕਉ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਿਆਨ ਕੇ ਸੁੰਦਰ ਹਿੰਸਦੇ ਅਜਰਾਜ ਹਜਾਰੇ ਭੂਤ ਭਵਿੱਖ ਭਗਵਾਨ ਕੇ ਭੂਪਤ ਗੌਣ ਗਣੇ ਨਹੀਂ ਜਾਤ ਵਿਚਾਰੇ ਸਰੀ ਪਾਤ ਸਰੀ ਭਗਵਾਨ ਭਜੇ ਮੈਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰ ਸਨਾਨ ਦੈ ਦਮਦਾਨ ਸੁਸੰਜਮ ਨੇਮ ਨੇਕ ਵਸੇਖੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸੁਦਾਨ ਕਪੇਖੈ ਪੌਣ ਹਾਰੋ ਜਦੀ ਜਦਾਰੋ ਸਭ ਸੁਭ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸੁਪਾਦ ਰੰਤ ਦਵਾਹ ਸੁਸਾਸਨਾ ਦਰਜਾਨ ਦਲੈਂਗੇ ਬਾਰੀ ਗੁਮਾਨ ਭਰੇ ਮਨ ਮੈਂ ਕਾਰੋ ਪਰਬਤ ਬੰਖਾ ਲੈ ਨਹਾ ਲੈਂਗੇ ਤੋਰ ਹਰੀਨ ਮਰੋਰਮ ਵਾਸਨ ਮਾਤਮ ਦੰਗਨ ਮਾਨ ਮਲੈਂਗੇ ਸਰੀ ਪਦ ਸਰੀ ਭਗਵਾਨ ਕਿਰਪਾ ਬੈਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵਡੇ ਵਰਿਆਰ ਵਿਚਾਰੇ ਸਾਰ ਗਿਦਾਰ ਬਛਈਆ ਤੋਰ ਦੇਸ ਮਿਲਨ ਦਮ ਵਾਸਨੇ ਮਾਤਿਕ ਜਾਣ ਕੇ ਮਾਨ ਮਲਈਆ ਗਾੜੀ ਗੜਾਨ ਕੋ ਤੋੜਨ ਹਾਰ ਉਸ ਬਾਤ ਨਹੀਂ ਜਗਚਾਰ ਲਈਆ ਸਾਹਿਬ ਸਰੀ ਸਭ ਕੋ ਸਰਨਾਇਕ ਜਾਜ ਕਨੇਕ ਸੋ ਏਕ ਦਵਈਆ ਦਾਨਵ ਦੇ ਫਿਰੰਦ ਸਾਜਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਸਲਵੈ ਪਾਲੀ ਪਲ ਮੈਂ ਸਭ ਸਾਬ ਜਪੈਂਗੇ

ਤਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾਤ ਮਹਾਂਪੁਰੀ ਚਤੁਰਦਸ ਕਾਂਤਾ ਕਾਲ ਪਾਏ ਬ੍ਰਹਮਾ ਬਬਦਰਾ ਕਾਲ ਪਾਏ ਸਭ ਜੀਵ ਅਬਦਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀ ਆਉ ਵੇਦ ਰਾਜ ਬ੍ਰਹਮਾ ਜੂ ਥੀ ਆਉ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਦਾਹੇ ਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਬੁਝਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਣ ਕੋ ਸਿਵਗੁਣ ਸੁਖ ਦੀਓ ਸਦਨ ਕੋ ਬਲ ਮੋਦ ਕੀਓ ਗੜਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਕੌਣ ਚਲੇ ਅਸ ਥੂਲਾ ਸਭ ਤਾਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਗੜਗੜ

ਡਾਰੇ ਜੋ ਕਲ ਕੋ ਇੱਕ ਵਾਰ ਦੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਈ ਤਾਂ ਸਭ ਕਾਲਾ ਦੋਸ਼ਟਾ ਰਿਸ਼ਟ ਡਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਧਨ ਜਾਹੀ ਨਹਿ ਰਿਹੋ ਤਾਂ ਕਿ ਤਾਪ ਧਨ ਕਮੋ ਹਰੇ ਹੋ ਰਿਧ ਸਿਧ ਕਰਮੋ ਸਭ ਹੋਈ ਦੋਸ਼ਾ ਸਵੈ ਸਕਣ ਕੋਈ ਇੱਕ ਵਾਰ ਜੰਤ ਮੈਂ ਸੰਭਾਰਾ ਕਾਲ ਫਾਸਤੇ ਤਾਂ ਉਬਾਰਾ

ਆਨੰਦ ਪਾਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾਮ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਬਣੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਦੰਗਾ ਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਇਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੀ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਏ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਏ, ਸਾਚਾ ਨਾਮ ਮੇਰਾ ਦਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖਮਾਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਦਾਰੂ। ਵਾਜੇ ਪੰਚ ਸਭ ਤਦ ਕਰ ਸੁਭਾ ਗਏ, ਕਰ ਸੁਭਾ ਗਏ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤਦ ਵਾਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਾਓ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਦੈ ਸੁਖ ਹੋਆ, ਜਿਤ ਕਰ ਅਨਹਦ ਵਾਜੇ, ਸਾਚੀ ਦੇ ਵਗਣ ਦੇਨ ਬਾਣੀ ਦੇ ਵਜੋ, ਕਿਆ ਕਰੇ ਵਿਚਾਰੀਆ, ਤੁਦ ਵਾਸ ਸਮਰਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੋ ਥਾਉ ਨਾਹੀਂ ਸਬਦ ਲਾਗ ਤਾਰਿਆ, ਇਸ ਨੋ ਥਾਉ ਨਾਹੀਂ ਸਬਦ ਲਾਗ ਸਵਾਰਿਆ।

ਤੂੰ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਜਿਸਨ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰੈ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਗਥ ਕੀ ਕਰੇ ਕਾਣੀ ਅਗਥ ਕੇਰੀ ਗਿਤ ਦੁਆਰੇ ਪਾਈਐ ਤਨ ਮਨ ਧਨ ਸਭ ਸਾਮ ਗੁਰੂ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਗਥਿਓ ਗਤ ਗਾਣੀ ਇਹ ਮਨ ਜੰਚਲਾ ਜਦਰਾਈ ਕਿਨੈ ਨਾ ਪਾਇਆ ਜਦਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਪਰਮ ਪੁਲਾਇਆ ਮਾਇਆ ਦਮੋਣੀ ਦਿਨ ਕੀਤੀ ਜਨ ਠਗੋਲੀ ਪਾਈਆ ਗੁਰਬਾਣੀ ਕੀ ਤਾ ਦਿਸੈ ਬਿਠਾਓ ਜਨਮੋ ਮਿਠਾ ਲਾਇਆ ਕਹੇ ਨਾਨਕ ਮਨ ਜੰਚਲੋ ਜਦਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਸ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਤੰਤ ਪਛੋਦਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਚਤਰਾਈ ਨਾ ਪਾਇਆ ਕਹਿੰਦਾ ਤੂੰ ਸੁਣ ਮਨ ਮੇਰਿਆ ਹੀ ਮਾਇਆ ਮੋਹਣੀ ਜੇ ਨੇ ਪਰਮ ਭੁਲਾਇਆ ਮਾਇਆ ਦਾ ਮੋਹਣੀ ਤੇ ਨਾ ਕੀਤੀ ਜਿਣ ਠਗੋਲੀ ਪਾਈ ਆ ਗੁਰਬਾਣ ਕੀਤਾ ਤੇ ਸਬਿਟ ਜਨਮੋਂ ਮਿੱਠਾ ਲਾਇਆ ਕਹੇ ਨਾਨਕ ਮਨ ਚਾਂਚਲ ਚਤਰਾਈ ਕਹਿੰਦੇ ਨਾ ਪਾਇਆ ਹੀ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੋਤਾਈਐ।

ਕੇ ਆਖੂ ਆਖ ਵਿਖਾਣੇ। ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਦੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਸਦ ਪਾਏ, ਕਵੇਖ ਭਾਸ਼ਣ ਆਇਆ। ਲਭ ਲੋਭ ਅਹੰਕਾਰ ਜੂਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸ ਨੂੰ ਆਪ ਦੁਠਾ, ਜਨ ਅੰਮ੍ਰਿਤ ਗੁਰ ਦੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਦਾਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਕੰਨਿਓ ਦਿੱਖੀ ਬਾਲੋ ਨੇ ਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਹਰ ਵਾਸ ਨਾ ਸਮਾਣੀ। ਕਹੇ ਨਾਨਕ ਚਾਲ ਭਗਤਾਂ, ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਏ ਤੇ ਵਿ ਚੱਲਾਂ ਸੁਆਮੀ, ਹੋਰ ਕਹਿ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤੇ ਵੈ ਚੱਲਾਂ, ਜਿੰਨਾ ਮਾਰਗ ਪਾਵੇ। ਕਰ ਕਿਰਪਾ ਜਨ ਨਾਮ ਲਾਹੀ, ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਈ ਆਪਣੀ, ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ, ਜਿਉਂ ਪਾਵੇ ਤੇ ਵੈ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ। ਇਹ ਤਿੰਨ ਕੈ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨ ਆਜਨੀ, ਹਰ ਧਿਆਇਆ ਹਰ ਧਿਆਇਆ। ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੰਗਤ ਸਿਆਮ ਪਵਿੱਤ ਸੰਗ ਸਵਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਨਾ ਉਪਜੈ, ਬਿਨ ਸਹਿਜ ਸਹਸਾ ਨਾ ਜਾਏ। ਨਾ ਜਾਏ ਸਹਸਾ ਕਿਤੇ ਸੰਜਮਰਾਏ, ਕਰਮ ਕਮਾਏ। ਸਹਸਾ ਜੀਉ ਮਲੀਣ ਹੈ, ਗਿਰ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਸ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ, ਸਹਿਜ ਉਪਜਾਏ ਸਹਸਾ ਬਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ। ਤਿੰਨੀ ਜਨਮ ਜੂਏ ਹਾਰੇ, ਆਏ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ, ਬਿਰੇ ਜੋ ਬੇਤਾ ਲਿਆ। ਕਹੇ ਨਾਨਕ ਜਨ ਸਚ ਤਜਿਆ, ਕੂੜੇ ਲਾਗੇ ਦਿਨੀ ਜਨਮ ਜੂਹੈ ਹਾਰਿਆ। ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਦੇ ਕਰਨੀ ਕਮਾਣੀ, ਕੂੜਗੀ ਸੋਏ ਪਹੁੰਚੇ ਨਾਹੀਂ, ਮਨਸਾ ਸਤ ਸਮਾਣੀ। ਜਨਮ ਰਤਨ ਜਿਨੀ ਖੱਟ

ਉਹਨਾਂ ਦੇ ਬਜਾਏ ਗਾਇਨ ਕਹੇ ਨਾਨਕ ਸ਼ਬਦ ਰਤਨ ਹੈ ਹੀ ਰਾਜ ਤਿੜਾਓ ਸੇਵੋ ਸ਼ਕਤਾਪ ਬਾਹੀ ਕਹੇ ਕਰਤਾਪ ਹੁਕਮਰਦਾਈ ਹੁਕਮਰਦਾਈ ਆਪ ਵਿਖੇ ਗੁਰਮੁਖ ਸਭ ਜਾਈ ਤੋੜੇ ਬੰਧਨ ਉਭੇ ਮੁਕਤੋ ਸ਼ਬਦ ਮਨ ਵਸਾਈ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸਿਉ ਲਵਲਾਈ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਈ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਆਣ ਦਿਨ ਹਰ ਲਿਵਲਾ ਗਏ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨ ਵਸਾਰੀਐ ਮਨੋ ਕਿਉਂ ਵਸਾਰੀਐ ਉੱਡਦਾ ਤਾ ਅਜੇ ਅਗਨ ਅਜੇ ਅਗਨ

सारी आए। जैसी अगन दुर में है तैसी बाहर माया, माया गन सभी को जे ही करते के दर जाया, जान तिरणा तो जमया पर बार भला पाया। लै छुड़के लगी दृष्णा माया मरमृताया, ही माया जितार विसर मोह पुजै भाव दूजा लाया, कहे नानक गुर प्रसादी जिन्ना लिवला की तने विचे माया पाया। हर आप मुल कहे मुल न पाया जाए, मुल न पाया जाए किसे बिटो राय लोक बिल लाए, ऐसा सतगुर जे मिले जिसनों सिर सौंपिया बिचों आप जाए। जसदा जियो तस मिल रहे हर वसै मन आए, हर आप मुल कहे भगत न के नानका जनर बल पाए। हर रास मेरी मन बन जारा, हर रास मेरी मन बन जारा, सतगुर ते रास जानी हर हर न जपे जियो लाहा घटे दिहाड़ी। ਇਹ ਧਨ ਨਾ ਮਿਲਿਆ ਜਿਨ ਹਰਿਆਪੇ ਪਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ। ਇਹ ਰਸਨਾ ਤੂੰ ਅੰਦ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਔਰਤ ਕੀਤਾ ਜਿੱਧਰ ਹਰ ਰਸ ਭੱਲੇ ਨਾ ਪਾਏ। ਹਰ ਰਸ ਪਾਏ ਭਲੇ ਵੀ ਹਰ ਰਸ ਬੋਣ ਦ੍ਰਿਸ਼ਨ ਲਾਗੇ ਆਏ। ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਸ ਆਏ, ਕਹੇ ਨਾਨਕੋ ਰੰਗ ਰਾਸ ਵਿਸਰੇ ਜਾਂ ਹਰ ਵਸੈ ਮਨ ਆਏ। ਇਹ ਸ੍ਰੀ ਰਾਮ ਮੇਰੇ ਹਰ ਤੁਮ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ, ਹਰ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਦਿਖਾਇਆ। ਗੁਰ ਪ੍ਰਸਾਦੀ ਪੁੱਜਿਆ ਤਾਂ ਜਲਤ ਹੋਆ ਜਲਤ ਨਦਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਤੂ ਜਗ ਮੈਂ ਆਇਆ। ਮਨ ਚਾਉ ਪਇਆ ਪ੍ਰਭਾਤ ਮੈਂ ਸੁਣਿਆ, ਹਰ ਮੰਗਲ ਗਾਉ ਸਕੀ ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਸ ਸਕੀਏ ਸੋਗ ਧੂਖ ਨਾ ਪਿਆ ਪਏ। ਗੁਰ ਚਰਨ ਲਾਗੇ ਦਿਨ ਸੁਭਾ ਕੇ ਆਪਣਾ ਬਿਰ ਜਾ ਪਏ। ਅਨਹਤ ਬਾਣੀ ਗੁਰ ਸਭ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਇਹ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਦ ਕਰਮ ਕਮਾਇਆ, ਕੇ ਕਰਮ ਕਮਾਇਆ ਤੁਦ ਸਰੀਰ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ। ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ, ਹਰ ਬਿਨ ਵਰਨ ਦੇਖੋ ਕੋਈ, ਹਰ ਬਿਨ ਵਰਨ ਦੇਖੋ ਕੋਈ, ਨਦਰੀ ਹਰ ਨਿਹਾਲਿਆ ਏ ਵੇ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਪੁੱਜਿਆ ਜਾਵੇ

ਸੱਚ ਲਖ ਵਡਾਣੀ ਦਾ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣਾ ਪਵਿੱਤਰ ਹੋਵਾ। ਸੱਚ ਹੈ ਸੁਣਦਿਆਂ ਨੂੰ ਬਿਠਾਏ, ਹਰ ਜੀਉ ਗੁਫਾ ਅੰਦਰ ਜਾਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸੋਂ ਅੰਗ ਉਤਰ ਖਾਇਆ।

ਗਾਵਤ ਸੋਹਿਲਾ ਕਰ ਸਾਚਾ ਜਿੱਥੇ ਸਦਾ ਸਚ ਦਿਆਵੇ ਸਚੋ ਦਿਆਵੇ ਜਾਂ ਤੁਸ ਭਾਵੇ ਗੁਰਮੁਖ ਜਨ ਅੰਬ ਜਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ ਕਹੇ ਨਾਨਕ ਸਤਿ ਸੋਹਿਲਾ ਸਚ ਹੈ ਕਰ ਗਾਵੇ ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹੁਣ ਕਹੋ ਨਾਲੇ ਕੋਈ ਗਲਤੀ ਹੋ ਜਾਵੇ।

Thank you.

मन छूट गया। साधु संग मिले गुरमुख नाम लया, ज्योति ज्योत रली

ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ,

0: ਸਕਦੇ ਹੋ। ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਭਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Thank you for listening to CISK Sikh Radio 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਪਾਏ ਕੈ ਲਿਖ ਨਾਮੇ ਧਰਮ ਬਹਾਲਿਆ ਉਥੇ ਸੱਚੇ ਹੀ ਸਚ ਨਿਬੜੇ ਚੁਣ ਵਸ ਕੱਢੇ ਜਗ ਮਾਲਿਆ ਥਾਉ ਨਾ ਪਾਇਨ ਕੂੜਿਆ ਮੂੰਹ ਸਾਲੇ ਦੋ ਚਕ ਚਾਲਿਆ ਤੇਰੇ ਨਾਇ ਰੱਤੇ ਤੇ ਗਿਣ ਗਏ ਹਾਰ ਗਏ ਤੇ ਸੱਦਣ ਵਾਲਿਆ ਲਿਖ ਨਾਮੇ ਧਰਮ ਬਹਾਲਿਆ ਲਿਖ ਨਾਮੇ ਧਰਮ ਬਹਾਲਿਆ।

ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ ਬੋਲੋ।

ਤੁਮੀ ਸਚ ਕਮਾਇਆ, ਸਤਿਗੁਰ ਮਿਲਿਆ ਸਚ ਪਾਇਆ, ਜਿਨ ਕੈ ਹਿਰਦੈ ਸਚ ਵਸਾਇਆ, ਮੂਰਖ ਸਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ, ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਐਸਾ ਮਹੱਲਾ ਕੈਸਾ ਹੈ।

ਪਰਿਆ ਹੋਵੇ ਗੁਣੇਗਾ ਤਾਂ ਉਹਨੂੰ ਸਾਧਨਾ ਮਾਰੀਐ ਜੇ ਨਾ ਕਾਲੀ ਢਾਲਣਾ ਤੇ ਜੇ ਉਹ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜੇ ਦਰਦ ਹੈ ਗਿਆ ਹਾਰੀਐ ਪਰਿਆ ਤੇ ਉਹਨਾਂ ਦੀ ਚਾਰ ਅਗੇ ਵਿਚਾਰੀਐ ਮੁਹਤ ਲੈ ਚੋਟੇ ਮਾਰੀਐ ਮੁਹਤ ਲੈ ਚੋਟੇ ਮਾਰੀਐ

ਸਰ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਣਾ ਹੁਕਮ ਕੀਏ ਮਨ ਭਾਉਂਦੇ ਰਾਹੇ ਧੀਰੇ ਅੱਗੇ ਜਾਵਣਾ ਨੰਗਾ ਜੋਤ ਵਿਚਾਲਿਆ ਤਾਂ ਜਿੱਤੇ ਖਰਾ ਡਰਾਵਣਾ ਕਰ ਔਗਣ ਪਛੋ ਪਾਵਣਾ ਕਰ ਔਗਣ ਪਛੋ।

ਚਲਾਏਗਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਗਾ। ਵਡੋ ਵਡਾ ਵਡਮੇਦ ਨੇ ਸਿਰੇ ਸਿਰ ਧੰਦਾ ਲਾਏਗਾ, ਨਦਰ ਉਪਤੀ ਦੇ ਕਰੇ ਸੁਲਤਾਨਾ ਕਹੋ ਕਰਾਏਗਾ। ਡਰ ਮੰਗਣ ਭਿੱਖ ਨਾ ਪਾਏਗਾ, ਡਰ ਮੰਗਣ ਭਿੱਖ ਨਾ ਪਾਏਗਾ, ਬੋਲੋ ਸਤਨਾਮ।

ਪਾਣੇ ਪਾਉਣੇ ਇੱਕ ਹਰੰਗੀ ਹਰਮ ਸਵਾਰਿਆ ਕੋਠੇ ਮੰਡ ਮਾਰੀਆਂ ਲੈ ਬੈਠੇ ਦਰਪਾ ਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁੱਝ ਨਾਹੀਂ ਹਾਰਿਆ ਕਰ ਸੁਰ ਮਾਇ ਸਿਖਾਇਆ ਵੇਖ ਮਿਹਨਤ ਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਜਰ ਆਈ ਜੋ ਬਨਹਾਰਿਆ ਬੋਲੋ।

ਸਤ ਗੁਰਵੱਡਾ ਕਰਤਾ ਲਾਈਏ, ਜਿਸ ਵਿੱਚ ਵੱਡੀਆਂ ਵੱਡੀਆਂ ਸਹਿ ਮੇਲੇ ਤਾਂ ਨਦਰੀ ਆਈਆਂ, ਜਤ ਸਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਾਰ ਵਿੱਚ ਉਹ ਮਾਰ ਕੱਢੀਆਂ ਬੁਰੀਆਈਆਂ, ਸਹਿ ਤੁਖ ਹੈ ਨੌਨਿਤ ਪਾਈਆਂ, ਸਹਿ ਤੁਖ ਹੈ ਨੌਨਿਤ ਪਾਈਆਂ, ਬੋਲੋ

ਥੋੜੀ ਸਭ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀ ਹੈ ਜਾਂ ਰਹਿਣਾ ਨਾਹੀਂ ਐਤ ਜਗ ਤਾਂ ਸਾਹਿਤ ਗਰਵ ਹੰਝੀ ਹੈ ਮੰਦਾ ਕਿਸੇ ਨੇ ਆਖੀਐ ਪਰ ਅੱਖਰ ਇਹੋ ਬੁੱਝੀ ਹੈ ਮੂਰਖ ਹੈ ਨਾਲ ਨਾ ਲੁੱਝੀ ਹੈ ਮੂਰਖ ਹੈ ਨਾਲ ਨਾ ਲੁੱਝੀ ਹੈ ਬੋਲ

ਪਰਮਾ ਕੀ ਉਹ ਕਲ ਆਪੇ ਹੀ ਸਹਿ ਧਾਰੀ ਹੈ, ਦੇਖੇ ਕੀ ਤਾਪਣਾ ਘਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚਲਤੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਨਿਸਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ, ਬੋਲੋ।

ਪੜੀ ਜਿੱਤੇ ਰਹਿ ਸੁਖ ਪਾਈਏ ਤੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਗੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਤੇ ਦੇ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਰੇਹਾ ਪਾਸਾ ਢਾਲੀਐ ਪਿਛਲਾ ਹੀ ਉੱਪਰ ਢਾਲੀਐ ਪਿਛਲਾ ਹੀ ਉੱਪਰ ਢਾਲੀਐ ਬੋਲੋ ਸਤ

ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ ਹੋਰ ਮੈਂ ਕਿਸਮੋ ਅਗਲੀ ਉਹ ਵਜੋ ਕੀ ਦੋਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਗੈਰ ਸੰਗਰ ਪਾਏ ਵਜੋ ਗੁਆਏ ਅਗਲਾ ਮੂੰਹ ਮੂੰਹ ਪਾਉਣਾ ਖਾਏ ਜਿਸਦਾ ਦਿੱਤਾ ਖਾਵਣਾ ਤੇ ਕਹੀਏ ਸਾਬਾਸ ਨਾਨ ਹੁਕਮ ਨਾ ਚੱਲੇ ਨਾਲ ਖਸਮ ਚਲੇ ਅਰਦਾਸ ਬੋਲੋ ਸਤਨਾਮ ਸ੍ਰੀ

ਮੈਂ ਜਾਪਣੀ ਹਰ ਤਾਕੇ ਪਾਰਾ ਵਾਰ ਆਪ ਕਰਾਏ ਸਾਖੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਤੁਰੀ ਚੜੇ ਵਿਚਿਆਰ ਆਪ ਕਰਾਏ ਕਰੇ ਆਪ ਹੋ ਕੈਸਿਓ ਕਰੀ ਪੁਕਾਰ ਨਾਨਕ ਕਰਨਾ ਜਿਨ ਕੀ ਆਸ ਕਿਸੀ ਕਰਨੀ ਸਾਰ ਨਾਨਕ ਕਰਨਾ ਜਿਨ ਕੀ ਆਸ ਫਿਰ ਕਿਸੀ ਕਰਨੀ ਸਾਰ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਹਰ ਗੁਰੂ ਗੁਰੂ।

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Gauri Sukhmani Mahal.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

आप जी शहीदी पुरब मना रहे हो। अमृत बचना दे कीर्तन तो उपरंत गुरु सवारिया ने गुरमत विचार राही आप जी नू निहाल कीता है। विचार दा विशा सी प्रकरण सी जिसने मन लिया उस दी अवस्था नू कोई बयान नहीं कर सकता। मनन वाले दे नेड़े मौत दा जमदूत दा पै नहीं ते मन की लिया जिसने गुरु उपदेश परमेश्वर दे नाम नू अपने जीवन विच धारण कर लिया। आओ इसे ही बचन नू आधार बना के अज दे इस पावन पवित्र सतगुरु जी दे पवित्र दरबार की हाजरी भरांगे। विचार प्रारंभ करन तो पहला गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु नानक साहिब सचे पातशाह महाराज जी ने गुरु ग्रंथ साहिब जी दी अमृत गुरबाणी श्री राग दे अंदर कुछ जबान नाल संबंधित जिहड़े सवाद ने ते जिन्ना विच बहुतात लोक दिन रात प्रवृत रहिंदे ने उस जबान नू स्वादी लगन वाले पदार्थां दी तुलना रूहानियत दे जीवन कमाण वाले नल इस प्रकार दित्ती। सतगुरु बाणी विच बख्शिश करदे ने कुछ सज्जन ऐसे ने कि जिन्हां नू मिठास बहुत चंगी लगदी है। कुछ ऐसे ने कि जिन्हां नू खट तुरसी खट्टा मिठा चंगा लगदा है। कुछ ऐसे ने कि जिन्हां नू सलूने नमक वाले पदार्थ चंगे लगदे ने ते कुछ ऐसे ने जे 36 प्रकार दे भोजन नू प्यार करदे हैं। पर धन गुरु नानक साहब कृपालू जी ने बख्शिश की कहन लगे बहुतात विच लोक मिठास नू प्यार करदे ने ते इसे तरह परमार्थ दे अंदर जिवें जीव दे रस विचों मिठे नू सब तो उच्चा मनिया गया। परमार्थ दे जीवन विच सब तो उच्ची मिठास ओदे कोल है जिसने परमेश्वर दे नाम नू मन लिया। मनन वाला ओ मनो मिठास दा रस माणदा है। सुनन वाला ओ मनो के सलूने दा रस माणदा है। जबान तो केवल बोलन वाला ओ इस तरह है जिवें खट तुरसी दा रस माणदा होवे ते जिसनू परमात्मा दे कीर्तन दी दात मिल जाए मानो ओ इस भोजन दे अंदर जिवें मसाला प्यार पा रहा हो। हजूर दा अमृत बोल आउंदा है कि सब रस मिठा मने जिसने मन लिया ओदे कोल सब तो ज्यादा मिठास है। रस है ही उस कोल जिन्नू मनन दी जाच आ जाए ते जिसने मन लिया ओनू ही जीवन विच नाम दी मिठास मिले। सब रस मिठा मनिया सुनिए सा लोने जेड़ा मने ना केवल सुनी जाए। कहन लगे इकला सुनना इस तरह है कि जिवें मानो कोई सलूने नमकीन वाले पदार्थ चख रहा हो पर मनना सब तो उच्चा।
ਸਭ ਰਸ ਮਿੱਠਾ ਮੰਨਿਆ ਸੁਣਿਆ ਸਾਹ ਲਾਉਣੇ ਖੱਟ ਤੁਰਸੀ ਮੁੱਖ ਬੋਲਣਾ ਆਪਣੀ ਜ਼ਬਾਨ ਤੋਂ ਬੋਲਣਾ ਪਰਮਾਤਮਾ ਦੇ ਨਾਮ ਨੂੰ ਇਹ ਖੱਟ ਤੁਰਸੀ ਹੈ। ਬਾਬਾ ਜੀ ਨੇ ਤੀ ਚੌਥਾ ਬਚਨ ਕਿਹਾ ਮਾਰਨ ਨਾਦ ਕੀਏ। ਮਾਰਨ ਦਾ ਅਖਰੀ ਅਰਥ ਇੱਥੇ ਵੀ ਮਸਾਲਾ, ਨਾਦ ਦਾ ਅਰਥ ਹੈ ਕੀਰਤਨ। ਕਹਿੰਦੇ ਨੇ ਜਿਸ ਨੂੰ ਪਰਮਾਤਮਾ ਦੀ ਸਿਫਤ ਦੀ ਕੀਰਤੀ ਦੀ ਦਾਤ ਮਿਲ ਗਈ, ਮਾਨੋ ਕਿ ਪਿਆਰਿਓ ਉਹ ਇਸ ਭੋਜਨ ਵਿੱਚ ਮਸਾਲਾ ਪਾ ਰਿਹਾ ਹੈ। ਸਭ ਰਸ ਮਿੱਠਾ ਮੰਨਿਆ ਸੁਣਿਆ ਸਾਹ ਲਾਉਣੇ ਖੱਟ ਤੁਰਸੀ ਮੁੱਖ ਬੋਲਣਾ ਮਾਰਨ ਨਾਦ ਕੀਏ। ਛੱਤੀ ਅੰਮ੍ਰਿਤ ਭਾਉ ਏਕ ਜਾਂ ਕੋ ਨਦਰ ਕਹੇ। ਜਿਸ ਦੇ ਅੰਦਰ ਪ੍ਰੇਮ ਭਾਵਨਾ ਪੈਦਾ ਹੋ ਜਾਏ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮਾਨੋ 36 ਪ੍ਰਕਾਰ ਦੇ ਭੋਜਨ ਉਹਦੇ ਲਈ ਪਰੋਸੇ। ਪਰ ਸਭ ਤੋਂ ਵੱਡੀ ਗੱਲ ਕਹੀ ਕਿ ਮੰਨਣ ਵਾਲੇ, ਜਿਹੜਾ ਪਰਮੇਸ਼ਵਰ ਦੇ ਨਾਮ ਨੂੰ ਮੰਨ ਲਏ ਤੇ ਉਸ ਦਾ ਨਾਮ ਕੀ ਹੈ ਕਿ ਜਿਹੜਾ ਸਾਨੂੰ ਨਾਮੀ ਵਿੱਚ ਅਭੇਦ ਕਰ ਦਿੰਦਾ ਹੈ। ਆਹ ਦੋ ਸ਼ਬਦ ਬਾਣੀ ਵਿੱਚ ਬੜੀ ਵਾਰੀ ਆਉਣਗੇ, ਇੱਕ ਨਾਮ ਤੇ ਦੂਸਰਾ ਹੁਕਮ। ਜਿਸ ਬੰਦੇ ਨੇ ਨਾਮ ਦਾ ਪੱਲੂ ਪਕੜ ਲਿਆ, ਨਾਮ ਉਸ ਨੂੰ ਨਾਮੀ ਵਿੱਚ ਅਭੇਦ ਕਰ ਦਏਗਾ, ਤੇ ਜਿਸ ਨੂੰ ਹੁਕਮ ਮੰਨਣ ਦੀ ਜਾਂਚ ਆ ਗਈ, ਹੁਕਮ ਜਿਹੜਾ ਹੁਕਮੀ ਵਿੱਚ ਅਭੇਦ ਕਰ ਦੇਵੇਗਾ। ਹੁਕਮੀ ਹੁਕਮ ਦਿੰਦਾ ਹੈ, ਨਾਮੀ ਉਹਦਾ ਨਾਮ ਹੀ ਸਾਨੂੰ ਨਾਮੀ ਨਾਲ ਜੋੜ ਸਕੇਗਾ। ਨਾਮ ਤੇ ਨਾਮੀ, ਹੁਕਮ ਤੇ ਹੁਕਮੀ, ਤੇ ਜਦੋਂ ਆਪਾਂ ਉਸ ਦਾ ਨਾਮ ਪੱਲੂ ਉਹਦਾ ਪਕੜ ਲਿਆ ਤੇ ਨਾਮ ਸਾਨੂੰ ਨਾਮੀ ਦੇ ਘਰ ਵਿੱਚ ਲੈ ਜਾਏ। ਕਿਉਂਕਿ ਜਿਤਨੀ ਦੇਰ ਤੱਕ ਨਾਮ ਪੱਲੇ ਨਹੀਂ, ਨਾਮ ਤੋਂ ਬਿਨਾਂ ਕਦੀ ਧਾਮ ਨਹੀਂ ਲੱਭਦੇ ਹੁੰਦੇ। ਧਾਮ ਦਾ ਅਖਰੀ ਅਰਥ ਹੁੰਦਾ ਘਰ ਜਾਂ ਟਿਕਾਣਾ। ਅਸੀਂ ਦੁਨਿਆਵੀ ਤੌਰ ਤੇ ਕਿਸੇ ਦਾ ਘਰ ਲੱਭਣਾ ਹੋਵੇ ਤੇ ਉਸ ਦਾ ਨਾਮ ਸਾਨੂੰ ਅਤ ਜ਼ਰੂਰੀ ਹੈ ਪਤਾ ਹੋਵੇ ਤਾਂ ਸਾਨੂੰ ਘਰ ਲੱਭੇਗਾ। ਜਿਵੇਂ ਨਾਮ ਤੋਂ ਬਿਨਾਂ ਆਮ ਇਨਸਾਨ ਦਾ ਘਰ ਛੇਤੀ ਨਹੀਂ ਮਿਲਦਾ, ਇਸੇ ਤਰ੍ਹਾਂ ਪਿਆਰਿਓ ਨਾਮ ਤੋਂ ਬਿਨਾਂ ਪਰਮਾਤਮਾ ਦਾ ਧਾਮ ਵੀ ਨਹੀਂ ਮਿਲਦਾ। ਨਾਮ ਕੀ ਤਾਂ ਉਹਦੇ ਧਾਮ ਵਿੱਚ ਲੈ ਕੇ ਜਾਏਗਾ। ਸਤਿਗੁਰੂ ਨੇ ਬਾਣੀ ਵਿੱਚ ਤਾਂ ਹੀ ਕਿਹਾ, ਕਹਿਣ ਲੱਗੇ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਪਹਿਲਾ ਸ਼ਬਦ ਨਾਮ ਹੈ ਤੇ ਨਾਮ ਤੋਂ ਬਾਅਦ ਹੀ ਧਾਮ ਮਿਲੇਗਾ। ਜਿਸ ਕੋਲ ਨਾਮ ਨਹੀਂ ਉਸ ਨੂੰ ਧਾਮ ਕਿਵੇਂ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲਤਾ। ਨਾਮ ਹੈ ਤੇ ਨਿਹ ਚਲ ਧਾਮ ਤੱਕ ਅਸੀਂ ਪਹੁੰਚ ਚੱਕਨੇ ਹਾਂ, ਨਾਮ ਤੋਂ ਬਿਨਾਂ ਨਹੀਂ। ਹੁਣ ਉਹ ਨਾਮ ਕਿਹੋ ਜਿਹਾ ਹੈ, ਉਸ ਨਾਮ ਦੀ ਕੀਮਤ ਕਿਸੇ ਨੇ ਜਾਣੀ। ਅਸੀਂ ਅੱਖਰੀ ਨਾਮ ਜ਼ਰੂਰ ਕਹਿੰਦੇ ਹਾਂ, ਪਿਆਰਿਓ ਇਹਨਾਂ ਅੱਖਰਾਂ ਦੇ ਵਿੱਚ ਉਹ ਪਰਮਾਤਮਾ ਦਾ ਆਪਣਾ ਰਸ ਟਿਕਿਆ ਹੈ, ਜਿਹਨੂੰ ਇਹਨਾਂ ਅੱਖਰਾਂ ਰਾਹੀਂ ਕਿਤੇ ਅੰਦਰ ਦਾ ਰਸ ਆਉਣ ਲੱਗ ਪਵੇ। ਕਿਉਂਕਿ ਨਾਮ ਨੂੰ ਪੂਰਾ ਕੋਈ ਬਿਆਨ ਨਹੀਂ ਕਰ ਸਕਦਾ। ਜੇ ਆਪਾਂ ਕਹੀਏ ਵੀ ਕੋਈ ਨਾਮ ਨੂੰ ਪੂਰਾ ਬਿਆਨ ਕਰ ਸਕੇਗਾ, ਨਾਮ ਨੂੰ ਕੇਵਲ ਚਾਰ ਅੱਖਰ ਨਾ ਸਮਝੋ ਗੁਰਮੁਖੋ। ਨਾਮ ਤਾਂ ਉਹ ਸ਼ਕਤੀ ਹੈ ਜਿਹੜੀ ਇੱਕ ਖਿੰਨ ਦੇ ਵਿੱਚ ਕਰੋੜਾਂ ਬ੍ਰਹਿਮੰਡਾਂ ਨੂੰ ਸਿਰਜ ਲੈਂਦੀ। ਉਹ ਹੁਕਮ ਹੈ ਕਿ ਜਿਹੜਾ ਇੱਕ ਖਿੰਨ ਵਿੱਚ ਹਰਨ ਭਰਨ ਕਰ ਸਕਦਾ ਹੈ। ਧੰਨ ਗੁਰੂ ਨਾਨਕ ਸਾਹਿਬ, ਮੀਆਂ ਮਿੱਠਾ ਨੂੰ ਮਿਲੇ ਮਿੱਠਨ ਕੋਟ, ਉਹਨੇ ਹਜ਼ੂਰ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਪਰ ਪੁਰਾਤਨ ਜਨਮ ਸਾਖੀ ਦੇ ਸ਼ਬਦ ਨੇ, ਸਮਝੋ ਕਿ ਆਤਮਕ ਜੀਵਨ ਵਾਲੇ ਜਿਹੜੇ ਨੇ ਉਹ ਸਰੀਰਕ ਦੂਰੀ ਹੋਣ ਦੇ ਬਾਵਜੂਦ ਵੀ ਇੱਕ ਦੂਸਰੇ ਨੂੰ ਅੰਦਰੋਂ ਜਾਣਦੇ। ਕੋਈ ਜ਼ਰੂਰੀ ਨਹੀਂ ਕਿ ਪਰਮਾਰਥ ਕਮਾਉਣ ਵਾਲਾ ਇੱਕ ਦੂਜੇ ਦੇ ਸਾਹਮਣੇ ਬੈਠਾ ਹੋਵੇ ਤੇ ਤਾਂ ਸਮਝ ਪਏ। ਨਹੀਂ, ਸਰੀਰਕ ਤੌਰ ਤੇ ਭਾਵਾਂ ਦੂਰੀ ਵੀ ਬਣੀ ਹੋਵੇ ਪਰ ਜਿਹੜੇ ਅੰਦਰੋਂ ਜੁੜੇ ਹੋਏ ਨੇ, ਸਰੀਰਕ ਦੂਰੀ ਹੋਣ ਦੇ ਬਾਵਜੂਦ ਵੀ ਉਹ ਅੰਤਰ ਆਤਮੇ ਇੱਕ ਦੂਜੇ ਦੇ ਨੇੜੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਿੱਠਨ ਕੋਟ ਗਏ ਨੇ। ਇਹ ਮੀਆਂ ਮਿੱਠਾ ਫਕੀਰ, ਇਹ ਵੀ ਅੰਦਰੋਂ ਪਰਮਾਰਥ ਦੀ ਰਾਹ ਦਾ ਪਾਂਧੀ ਹੈ, ਚੱਲਦਾ ਇਹ ਵੀ ਪਿਆ ਹੈ। ਪਰ ਚੱਲਣ ਦੇ ਨਾਲ ਨਾਲ ਇੱਕ ਹੰਗਤਾ ਦਾ ਬੀਜ ਜ਼ਰੂਰ ਹੈ ਕਿ ਮੇਰੀ ਆਪਣੀ ਕਮਾਈ, ਮੇਰੇ ਆਪਣੇ ਚੇਲੇ,
ਮੇਰਾ ਆਪਣਾ ਇੰਨਾ ਅਡੰਬਰ ਸੰਸਾਰ ਦੇ ਲੋਕਾਂ ਵਿੱਚ ਮੇਰੀ ਪੂਜਾ ਪ੍ਰਤਿਸ਼ਠਾ ਸਤਿਗੁਰੂ ਨੇ ਬਾਣੀ ਵਿੱਚ ਕਿਰਪਾ ਕੀਤੀ ਹੈ। ਕਿਉਂ ਕਿਹਾ ਹੈ ਕਿ ਸਿਮਰਨ ਕਰਨ ਵਾਲਿਆ ਤੂੰ ਹੱਥੀ ਸੇਵਾ ਜ਼ਰੂਰ ਕਰੀ, ਜਿਤਨਾ ਤੂੰ ਸਿਮਰਨ ਕਰਨਾ ਉਹਦੇ ਨਾਲ ਨਾਲ ਸੇਵਾ ਕਰੀ, ਕਿਉਂਕਿ ਸਿਮਰਨ ਖੁਰਾਕ ਹੈ ਤੇ ਖੁਰਾਕ ਪਚੇਗੀ ਉਹਨਾਂ ਨੂੰ ਜਿਸ ਕੋਲ ਵਰਜਿਸ਼ ਹੋਵੇਗੀ। ਪਿਆਰਿਓ, ਜਿਹੜਾ ਵਰਜਿਸ਼ ਨਹੀਂ ਕਰਦਾ ਕਈ ਵਾਰੀ ਖੁਰਾਕ ਉਹਦੇ ਲਈ ਘਾਤਕ ਬਣ ਜਾਂਦੀ ਏ। ਜੇ ਸਿਮਰਨ ਕਰਲਾ ਕਰੀ ਗਿਓ, ਸੇਵਾ ਵਾਲਾ ਪੱਖ ਰਹਿ ਗਿਆ, ਦੇਖੀ ਕਿਤੇ ਸਿਮਰਨ ਦੀ ਖੁਰਾਕ ਤੂੰ ਅੰਦਰੋਂ ਚੱਲ ਨਾ ਸਕੇ। ਖੁਰਾਕ ਨੂੰ ਪਹੁੰਚਾਉਣ ਵਾਸਤੇ ਦੁਨਿਆਵੀ ਜੀ ਇੱਕ ਉਦਾਹਰਨ ਹੈ ਕਿ ਜੇ ਕੋਈ ਵਰਜਿਸ਼ ਕਰਦਾ ਤੇ ਖੁਰਾਕ ਪਚਦੀ ਏ, ਜਦੋਂ ਕੋਈ ਸਿਮਰਨ ਕਰਕੇ ਗੁਰੂ ਦੀ ਹੱਥੀ ਸੇਵਾ ਕਰਦਾ ਨਾ, ਤੇ ਸਿਮ ਸੇਵਾ ਦੇ ਨਾਲ ਜਪਿਆ ਹੋਇਆ ਅੰਦਰ ਰਚ ਜਾਂਦਾ ਹੈ। ਹੁਣ ਉਹਦੇ ਮਨ 'ਚ ਇਹ ਸੀ ਮੇਰੀ ਕਮਾਈ, ਮੇਰੇ ਪਿੱਛੇ ਇਤਨੇ ਲੋਕ, ਪਰ ਗੁਰਮੁਖੋ ਪਰਮਾਰਥ ਵਿੱਚ ਭੀੜ ਦਾ ਕੋਈ ਸੰਬੰਧ ਨਹੀਂ। ਜੇ ਆਪਾਂ ਇਹ ਸੋਚੀਏ ਕਿ ਕਿਸੇ ਦੇ ਪਿੱਛੇ ਇਤਨੇ ਲੋਕ ਇਕੱਠੇ ਹੋ ਗਏ, ਇੰਨੀ ਭੀੜ ਉਹਨੂੰ ਪੂਜਣ ਚਲੀ ਗਈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕੀਤੇ ਨੇ, ਕਹਿਣ ਲੱਗੇ ਭੀੜ ਕੋਈ ਮਾਪਦੰਡ ਨਹੀਂ ਕਿਸੇ ਦੇ ਪਰਮਾਰਥ ਦਾ। ਕਿਉਂਕਿ ਅਸੀਂ ਇਹ ਭੁਲੇਖੇ ਵਿੱਚ ਕਈ ਵਾਰੀ ਜਿੰਦਾ ਮਨੁੱਖੀ ਮਨ ਕਿ ਫਲਾਣੇ ਬੰਦੇ ਦੇ ਪਿੱਛੇ ਇਤਨੀ ਭੀੜ ਨਹੀਂ। ਪਿਆਰਿਓ, ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਹੈ, ਇਹ ਵੀ ਸ੍ਰੀ ਰਾਗ ਦਾ ਬਚਨ ਹੈ। ਸਾਹਿਬ ਕਹਿੰਦੇ ਨੇ ਪੂਜ ਲੱਗੈ ਪੀਰ ਆਖੀਐ, ਪੂਜ ਲੱਗੈ ਕਿਸੇ ਬੰਦੇ ਦੀ ਸਾਰਾ ਸੰਸਾਰ ਪੂਜਾ ਕਰਨ ਲੱਗ ਪਵੇ, ਉਹਦੀ ਪੂਜਾ ਪ੍ਰਤਿਸ਼ਠਾ ਹੋ ਜਾਏ ਤੇ ਅਨੇਕਾਂ ਵਿਸ਼ੇਸ਼ਣਾਂ ਨਾਲ ਉਹਨੂੰ ਜਾਣਿਆ ਜਾਏ, ਇਹ ਪੀਰ ਹੈ, ਇਹ ਪਹੁੰਚਿਆ ਹੈ, ਇਹ ਮਹਾਂਪੁਰਸ਼ ਹੈ, ਉਹਨੂੰ ਕਈ ਤਰ੍ਹਾਂ ਦੇ ਅੰਕਾਂ ਨਾਲ ਸੰਬੋਧਨ ਕੀਤਾ ਜਾਏ, 108 ਹੈ, 1008 ਹੈ, ਤੇ ਕਿ ਕਰੋੜਾਂ ਲੋਕ ਉਹਦੇ ਪਿੱਛੇ ਹੋਣ ਤੇ ਪਰਮਾਤਮਾ ਇਹ ਗਿਣਤੀ ਦੇਖ ਕੇ ਕਹੇਗਾ ਵੀ ਇਤਨੀ ਗਿਣਤੀ ਵਿੱਚ ਇਹਦੇ ਸੇਵਾਦਾਰ, ਇਹਦੀ ਤਾਂ ਸੰਸਾਰ ਵਿੱਚ ਬੜੀ ਚੱਲਦੀ ਹੈ, ਪੂਜਾ ਪ੍ਰਤਿਸ਼ਠਾ ਹੈ। ਕਿ ਪਰਮਾਤਮਾ ਦੁਨੀਆਂ ਦੀ ਗਿਣਤੀ ਦੇਖ ਕੇ ਸਵੀਕਾਰ ਕਰ ਲਏਗਾ ਇਹ ਸੰਤ ਹੈ, ਇਹ ਭਗਤ ਹੈ। ਦੇਖੋ ਦੋਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਤੁਰੀਏ। ਬਾਬੇ ਨਾਨਕ ਜੀ ਦੇ ਦੋ ਬਚਨ, ਇੱਕ ਆਪ ਜਪਜੀ ਸਾਹਿਬ ਵਿੱਚ ਪੜ੍ਹਦੇ ਤੇ ਇੱਕ ਪ੍ਰਮਾਣ ਸ੍ਰੀ ਰਾਗ ਵਿੱਚੋਂ ਮੈਂ ਅਰਜ਼ ਕਰਨਾ ਪਿਆ। ਇੱਕ ਪਾਸੇ ਪਰਮਾਰਥ ਨੂੰ ਕਮਾਉਣ ਵਾਲਾ ਕਰਾਮਾਤੀ ਸ਼ਕਤੀਆਂ ਦਾ ਮਾਲਕ ਹੈ, ਜਿਸ ਨੂੰ ਕਰੋੜਾਂ ਲੋਕ ਨਮਸਕਾਰਾ ਕਰਦੇ ਨੇ, ਤੇ ਇੱਕ ਪਾਸੇ ਉਹ ਬੰਦਾ ਜਿਹੜਾ ਆਪਣੇ ਬਾਹੂ ਬਲ ਨਾਲ, ਆਪਣੀ ਤਾਕਤ ਨਾਲ ਦੁਨੀਆਂ ਤੇ ਆਪਣਾ ਰਾਜ ਕਾਇਮ ਕਰੀ ਬੈਠਾ ਹੈ, ਤੇ ਕਰੋੜਾਂ ਲੋਕ ਉਸ ਬਾਦਸ਼ਾਹ ਨੂੰ ਵੀ ਨਮਸਕਾਰਾ ਕਰਦੇ। ਭੀੜ ਦੋਨਾਂ ਦੇ ਪਿੱਛੇ ਹੈ। ਜੇ ਬਾਦਸ਼ਾਹ ਜਾਂਦਾ ਹੈ ਤੇ ਕਰੋੜਾਂ ਲੋਕ ਸਜਦੇ ਕਰਦੇ ਨੇ, ਕੋਈ ਉਹਦਾ ਵਿਰੋਧੀ ਨਹੀਂ, ਤੇ ਜੇ ਇੱਕ ਪੀਰ ਜਾਂਦਾ ਤੇ ਕਰੋੜਾਂ ਲੋਕ ਉਹਦੇ ਪੈਰਾਂ ਵਿੱਚ ਆ ਕੇ ਝੁਕਦੇ ਨੇ। ਕਰੋੜਾਂ ਦੀ ਗਿਣਤੀ ਤਾਂ ਦੋਨਾਂ ਦੇ ਪਿੱਛੇ ਕਹਿ ਹੈ, ਪਰ ਪਿਆਰਿਓ ਗਿਣਤੀ ਦੀ ਬਾਤ ਨਹੀਂ, ਪ੍ਰਵਾਨ ਤਾਂ ਉਹੀ ਹੋਵੇਗਾ ਜਿਹੜਾ ਮੇਰੇ ਸੱਚੇ ਸਾਈਂ ਜੀ ਨੂੰ ਪਾ ਜਾਏ, ਗਿਣਤੀ ਕਰਕੇ ਨਹੀਂ। ਸਤਿਗੁਰੂ ਨੇ ਪਰਮਾਰਥ ਦੀ ਗੱਲ ਕਰਦਿਆਂ ਕਿਹਾ, ਕਹਿਣ ਲੱਗੇ ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ ਨੌ ਸਦਾਏ ਆਪਣਾ, ਹੋਵੇ ਸਿੱਧ ਸੁਮਾਰ ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ। ਜੇ ਪਰਮਾਤਮਾ ਦੇ ਘਰ ਵਿੱਚ ਤੂੰ ਪ੍ਰਵਾਨ ਲਿਖੀ ਤੇ ਚੇਤੇ ਰੱਖ ਤੇਰੀ ਕਰਾਈ ਕੋਈ ਪੂਜਾ ਸਭ ਖੁਆਰੀ ਹੈ। ਇਹ ਹੈ ਪਰਮਾਰਥ ਕਮਾ ਕੇ ਕਰੋੜਾਂ ਲੋਕ ਪਿੱਛੇ ਲਾਣੇ, ਦੂਜਾ ਹੈ ਸੰਸਾਰ ਨੂੰ ਕਮਾ ਕੇ। ਉਹਨੂੰ ਗੁਰੂ ਜੀ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਫੁਰਮਾਇਆ ਕਿ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ। ਪਰ ਗੁਰਮੁਖੋ ਜੇ ਨਾਮ ਪੱਲੇ ਨਹੀਂ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਦੋਨੋਂ ਨੂੰ ਤੱਕੋ, ਇੱਕ ਬਾਦਸ਼ਾਹ ਹੈ।

ਅਜੇ ਸਤਿਗੁਰੂ ਪਹੁੰਚੇ ਨਹੀਂ। ਇਹਨੇ ਸ਼ਬਦ ਕਿਹਾ ਬੜੇ ਮਾਣ ਨਾਲ, ਕਹਿਣ ਲੱਗੇ ਦੇਖੋ ਆ ਰਿਹਾ ਜਗਤ ਨੂੰ ਜਿੱਤਣ ਵਾਲਾ। ਬਾਬਾ ਜੀ ਵੱਲ ਇਸ਼ਾਰਾ ਸੀ, ਕਹਿਣ ਲੱਗੇ ਆਵੇਗਾ ਤੇ ਇਸ ਤਰ੍ਹਾਂ ਨਿਤਾਰ ਕੇ ਰੱਖ ਦਿਆਂਗਾ ਕਿ ਜਿਵੇਂ ਦੁੱਧ ਤੋਂ ਉੱਤੋਂ ਕੋਈ ਮਲਾਈ ਲਾ ਲੈਂਦਾ ਹੋ। ਮੇਰੇ ਸਤਿਗੁਰੂ ਲਈ ਸ਼ਬਦ ਕਹਿ ਕਿ ਇਸ ਤਰ੍ਹਾਂ ਲਾ ਦਿਆਂਗਾ ਜਿਵੇਂ ਦੁੱਧ ਉੱਪਰੋਂ ਕੋਈ ਮਲਾਈ ਲਹਿ। ਤੇ ਸਤਿਗੁਰੂ ਚੱਲ ਪਏ ਤੇ ਖੱਸ ਪਏ ਤੁਰ ਲੱਗੇ। ਭਾਈ ਮਰਦਾਨੇ ਨੇ ਪੁੱਛਿਆ ਮਹਾਰਾਜ ਕਿਉਂ? ਕਹਿਣ ਲੱਗੇ ਉਹ ਦੁੱਧ ਤੋਂ ਮਲਾਈ ਦੀ ਤਰ੍ਹਾਂ ਸਾਨੂੰ ਲਾਹਣਾ ਚਾਹੁੰਦਾ ਹੈ, ਪਰ ਉਹਨੂੰ ਪਤਾ ਨਹੀਂ ਜਿੱਦਣ ਕੋਈ ਭਰਿਆ ਭਾਂਡਾ ਸਾਹਮਣੇ ਆ ਗਿਆ ਇਸ ਤਰ੍ਹਾਂ ਨੁੱਚੜ ਜਾਏਗਾ ਜਿਵੇਂ ਕੋਈ ਨਿੱਬੂ ਨਿਚੋੜ ਦਿੰਦਾ। ਮਿਲੇ ਨਹੀਂ ਪਰ ਅੰਦਰ ਦੀ ਗੱਲ ਤਾਂ ਸਾਂਝੀ ਹੈ। ਜਦੋਂ ਖਜੂਰ ਨੇ ਕਿਹਾ ਮਰਦਾਨਿਆ ਇਸ ਤਰ੍ਹਾਂ ਨੁੱਚੜ ਜਾਏਗਾ ਹੰਕਾਰ ਕਰਦਾ ਜਿਵੇਂ ਕੋਈ ਨਿੱਬੂ ਨਿਚੋੜਦਾ, ਤੇ ਪੁਰਾਤਨ ਜਨਮ ਸਾਖੀ ਵਾਲਾ ਕਹਿੰਦਾ ਕਿੰਨੇ ਕੋ ਦੂਰ ਬੈਠਾ ਮੀਆਂ ਮਿੱਠਾ ਧਰਤੀ ਤੇ ਆਪਣਾ ਸਿਰ ਰੱਖ ਕੇ ਕਹਿੰਦਾ ਆਪਣੇ ਮੁਰੀਦਾਂ ਨੂੰ ਕਿ ਯਾ ਖੁਦਾ ਉਹਦੇ ਤੋਂ ਬਚਾਈ, ਦੁੱਧ ਤੋਂ ਮਲਾਈ ਲੈ ਜਾਏ ਦੁੱਧ ਫਿਰ ਵੀ ਕੰਮ ਆ ਜਾਏਗਾ, ਪਰ ਨਿੱਬੂ ਨਿਚੋੜਿਆ ਜਾਏ ਤੇ ਛਿਲਕਾ ਕਿਸੇ ਕੰਮ ਵੀ ਨਹੀਂ ਆਉਂਦਾ। ਉਹਨਾਂ ਪੁੱਛਿਆ ਗੱਲ ਕੀ? ਕਹਿੰਦਾ ਅੰਦਰ ਦਾ ਭੇਦੀ ਆ ਰਿਹਾ। ਹਜ਼ੂਰ ਗਏ, ਉਹਨੇ ਇੱਕ ਸਵਾਲ ਕੀਤਾ ਮਹਾਰਾਜ ਨਾਮ ਕੀ ਹੈ? ਸਤਿਗੁਰੂ ਨੇ ਸੁਣਿਆ ਤੇ ਖਾਮੋਸ਼ ਹੋ ਗਏ। ਇਹਨੇ ਫਿਰ ਪੁੱਛਿਆ ਮਹਾਰਾਜ ਨਾਮ ਕੀ ਹੈ? ਤੇ ਜਨਮ ਸਾਖੀ ਦੇ ਬੋਲ ਨੇ ਹਜ਼ੂਰ ਨੇ ਕਿਹਾ ਮੀਆਂ ਮਿੱਠਾ ਨਾਮ ਦੀ ਕਿਨ ਕੀਮਤ ਪਾਈ? ਦੇਖੋ ਸ਼ਬਦ ਕੈਸੇ ਭਾਵਪੂਰ, ਮੀਆਂ ਮਿੱਠਾ ਨਾਮ ਦੀ ਕਿਸ ਕੀਮਤ ਪਾਈ? ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ। ਕਹਿਣ ਲੱਗੇ ਕੀਮਤ ਪੈ ਵੀ ਨਹੀਂ ਸਕਦੀ, ਜਿਹੜੇ ਕਹਿਣ ਦਾ ਯਤਨ ਕਰਦੇ ਨੇ ਉਹ ਖੁਦ ਹੀ ਸਮਾ ਜਾਂਦੇ। ਕੀ ਕੋਈ ਕਹੇਗਾ? ਇੱਕ ਲੂਣ ਦਾ ਡਲਾ ਲਵੇ ਕੋਈ, ਲੂਣ ਦਾ ਪੁਤਲਾ ਤਿਆਰ ਕਰਕੇ ਕੋਈ ਸਮੁੰਦਰ ਦੇ ਪਾਣੀ ਵੀ ਸੱਟੇ ਤੇ ਪਰਤ ਕੇ ਇਹ ਸ਼ਬਦ ਕਹਿ ਵੀ ਇਹ ਲੂਣ ਦੇ ਪੁਤਲੇ ਤੂੰ ਸਮੁੰਦਰ ਦੀ ਤਹਿ ਥੱਲੇ ਜਾ ਕੇ ਮੈਨੂੰ ਬੋਲ ਕੇ ਦੱਸੀ ਸਮੁੰਦਰ ਕਿੰਨਾ ਕੁ ਡੂੰਘਾ ਹੈ। ਕਦੀ ਲੂਣ ਦੇ ਪੁਤਲੇ ਤਹਿ ਵਿੱਚ ਗਏ ਹੋਏ ਬਾਹਰ ਆਵਾਜ਼ ਦੇ ਕੇ ਨਹੀਂ ਕਹਿੰਦੇ ਸਮੁੰਦਰ ਕਿਤਨਾ ਕੁ ਡੂੰਘਾ ਹੈ, ਉਹ ਤਾਂ ਵਿੱਚ ਜਾਣ ਦੀ ਦੇਰੇ ਖੁਰ ਕੇ ਸਮੁੰਦਰ ਵਰਗੀ ਹੋ ਜਾਂਦੇ। ਅਸਲ ਵਿੱਚ ਜਿਹੜੇ ਪਰਮਾਰਥ ਨੂੰ ਕਮਾਉਣ ਵਾਲੇ ਨੇ ਕਿਵੇਂ ਉਹ ਬੋਲ ਕੇ ਦੱਸਣ ਮੇਰਾ ਸਾਈਂ ਕਿਤਨਾ ਕੁ ਵੱਡਾ ਕਿਤਨਾ ਕੁ ਉੱਚਾ ਹੈ, ਨਾਮ ਕੀ ਹੈ? ਨਹੀਂ, ਉਹਦੇ ਵਿੱਚ ਅਭੇਦ ਹੋ ਜਾਂਦੇ ਨੇ। ਹਜ਼ੂਰ ਨੇ ਕਿਹਾ ਨਾਮ ਦੀ ਕਿਸ ਨੇ ਕੀਮਤ ਪਾਈ? ਮੀਆਂ ਮਿੱਠਾ ਨੇ ਫਿਰ ਪੁੱਛਿਆ ਮਹਾਰਾਜ ਦੱਸੋ ਨਾਮ ਕੀ? ਜਨਮ ਸਾਖੀ ਵਾਲਾ ਕਹਿੰਦਾ ਕਿ ਹਜ਼ੂਰ ਨੇ ਸਿਰਫ ਮੀਆਂ ਮਿੱਠਾ ਦਾ ਹੱਥ ਆਪਣੇ ਖਤ ਕਮਲਾਂ ਨਾਲ ਪਕੜਿਆ ਸੀ। ਸਤਿਗੁਰੂ ਨੇ ਖਤ ਪਕੜਿਆ ਤੇ ਸਿਰ ਤੋਂ ਪੈਰਾਂ ਤੱਕ ਮੀਆਂ ਮਿੱਠੇ ਦੇ ਅੰਦਰ ਕੋਈ ਚਰਨਾੜ ਛਿੜੀ, ਕਿਸੇ ਅਗੰਮੀ ਰਸ ਵਿੱਚ ਓਤ ਪੋਤ ਹੋਇਆ ਤੇ ਇੰਜ ਪ੍ਰਤੀਤ ਹੋਇਆ ਕਿ ਮੇਰੇ ਸਰੀਰ ਦੇ ਅੰਦਰ ਰਹਿਣ ਵਾਲੀ ਆਤਮਾ ਇਹ ਤਾਂ ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਵਿਸਤਾਰ ਪਈ ਕਰਦੀ। ਮੇਰੀ ਬੇਨਤੀ ਸਮਝੇ ਨੂੰ ਸੱਟ ਨਾ ਪਾਇਓ। ਇਹ ਹਕੀਕਤ ਹੈ ਕਿ ਨਾਮ ਕੇਵਲ ਸ਼ਬਦ ਨਹੀਂ, ਨਾਮ ਕੇਵਲ ਅੱਖਰ ਨਹੀਂ, ਨਾਮ ਤਾਂ ਪਰਮਾਤਮਾ ਦਾ ਉਹ ਅਗੰਮੀ ਨਾਦ ਹੈ ਕਿ ਜਿਹੜਾ ਇੱਕ ਨਾਦ ਕਰੇ ਤੇ ਕਰੋੜਾਂ ਬ੍ਰਹਿਮੰਡ ਸਿਰਜੇ ਜਾ ਸਕਦੇ ਨੇ। ਇਹੀ ਕਾਰਨ ਕਿ ਜਿਹੜਾ ਨਾਮ ਵਿੱਚ ਜੁੜ ਕੇ ਨਾਮੀ ਵਿੱਚ ਅਭੇਦ ਹੋ ਜਾਂਦਾ ਹੈ ਉਹਦੇ ਸ਼ਬਦ ਨੂੰ ਵੀ ਕਰੋੜਾਂ ਬ੍ਰਹਿਮੰਡਾਂ ਵਿੱਚ ਕੋਈ ਝੂਠਾ ਨਹੀਂ ਕਰ ਸਕਦਾ। ਸਾਹਿਬ ਨੇ ਸਿਰਫ ਸਪਰਸ਼ ਕੀਤਾ ਤੇ ਉਹਦੇ ਅੰਦਰ ਇੱਕ ਚਰਨਾਟ ਛਿੜੀ, ਇੱਕ ਆਵਾਜ਼ ਸੁਣਾਈ ਦੇਣ ਲੱਗੀ, ਰੋਮ ਰੋਮ ਉਹਦਾ ਰਸ ਪੂਰਤ ਹੋ ਗਿਆ ਤੇ ਜਦੋਂ ਸੁਰਤ ਥੋੜੀ ਜਿਹੀ ਸੰਭਾਲੀ ਤੇ ਪਰਤ ਕੇ ਉਹ ਜ਼ਬਾਨ ਨਹੀਂ ਸੀ, ਉਹ ਸ਼ਬਦ ਨਹੀਂ ਸਨ, ਸਿਰਫ ਹੱਥ ਜੁੜੇ ਸਨ ਤੇ ਮਾਨੋ ਕਿ ਜਿਵੇਂ ਮੂੰਹ ਖਾਲੀ ਹੋਵੇ ਤੇ ਜ਼ਬਾਨ ਨਾਲ ਕੋਈ ਤੇਜ਼ੀ ਤੇਜ਼ੀ ਬੋਲੀ ਜਾਏਗਾ, ਪਰ ਜਿਸ ਦੇ ਮੂੰਹ ਦੇ ਵਿੱਚ ਭੋਜਨ ਪਾ ਦਈਏ, ਮੂੰਹ ਦੇ ਵਿੱਚ ਕੋਈ ਖਾਣ ਵਾਲੀ ਵਸਤੂ ਟਿਕ ਜਾਏ ਫਿਰ ਉਹ ਤੇਜ਼ੀ ਨਾਲ ਬੋਲ ਨਹੀਂ ਸਕਦਾ। ਖਾਲੀ ਮੂੰਹ ਬੋਲਦੇ ਨੇ, ਭਰੇ ਹੋਏ ਮੂੰਹ ਕਦੀ ਵੀ ਬੋਲ ਨਹੀਂ ਸਕਦੇ। ਖਾਲੀ ਭਾਂਡੇ ਨੂੰ ਟਣਕਾਓਗੇ ਉਹਦੇ ਵਿੱਚੋਂ ਆਵਾਜ਼ ਨਿਕਲੇਗੀ, ਭਰੇ ਹੋਏ ਭਾਂਡੇ ਨੂੰ ਟਣਕਾਓਗੇ ਉਹਦੇ ਵਿੱਚੋਂ ਆਵਾਜ਼ ਨਹੀਂ। ਬਸੰਤ ਦੀ ਰੁੱਤ ਵਿੱਚ ਫੁੱਲ ਖਿੜਦੇ ਨੇ।

0: कदी देखो कि जिन्नी देर तक भवरा पुल दे ऊपर आके नहीं बैठा उन्नी देर तक ओदे मुंह विचों गूंज निकलेगी, आवाज निकलेगी। जदों भवरा फुल दे ऊपर आके बैठ जाए, रस चूसन लग पे, फिर ओदा नाद ओदी आवाज अपने आप ही बंद हो जाती है। एक बाणी विच अवस्था है कि खाली रस तो बिना मुंह जरूर बोलदा है, भरे कोई मुंह जेडे नाम विच भिजे ने ओ की बोलणगे। गुरमुखो फिर उदाहरण देवां, खाली भवरा जिन्नी देर तक फूल दी मकरंद नहीं चूसदा गूंजा पाएगा, जेड़ा रस चूसन लग पिया ओ फुल दा आनंद माणदा बोलदा नहीं। खाली घड़े नूं टणकाओगे विचों आवाज निकलेगी, भरे खोए विचों कदी किसे ने आवाज सुनी है। आ समुंदर दा किनारा है, कदी देखो समुंदर दे पानी दी तह उपर सिप्पियां तरदियां, किसे सिप्पी नूं पकड़िए ते उस दे खुले खोए मुंह नूं आपां बंद करन दा यतन करिए, हत्थां नाल जे ओदा मुंह बंद करन दा यतन करांगे ते सिप्पी दा मुंह बंद नहीं होवेगा, टुट तां जाएगी पर साडे जोर नाल साडे बल नाल साडी शक्ति नाल ओदा मुंह बंद नहीं होना। पर जदों अरशां तों सवंती बूंद उस खिली खोई सिप्पी दे मुंह विच आ डिगी ते कादर ने एक एहो जी खेड वरताई है कि सिप्पी दा मुंह जिहड़ा हथ दे जोर नाल बंद नहीं हुंदा, जदों इहदे विच बूंद आ के टिकी ते सिप्पी दा मुंह अपने आप ही बंद हो गया। हत्थां नाल जिहड़ा बंद ना होवे, ताकत नाल जिहड़ा बंद ना होवे, पहला सिप्पी पानी दे उपर तरदी है पर जदों ओहदे विच बूंद टिक गई ओही सिप्पी दा मुंह बंद होया ते सिप्पी समुंदर दे पानी विच डुबन लगी। ते जितना डूंगा जा के सिप्पी डुबदी है ओने कीमती मोती नूं जन्म देंदी है। बस आई जिक परमार्थ, जिन्नी देर तक उस प्यारे दे नाम दी बूंद अंदर नहीं गई, असी जितना मर्जी जबान दी चुप करके चुप करांगे पर मन तां फिर भी बोली जाएगा। ताई तां बाबा जी ने बाणी च कहा, चुप है चुप ना हो वही जे लाए रखां लिव तां। जबान नूं ताकत नाल बंद करांगे ते जबान दो चार घड़ियां बंद जरूर हो जाएगी पर अंदर वाला मन मौन विचों भी बोलेगा। जिस दिन परमात्मा दे नाम दी बूंद इस अंदर चली गई फिर जबान बंद कराने की जरूरत नहीं, नाम दा रस जबान नूं अपने आप ही बंद कर देवेगा। ते केवल बंद ही नहीं, जितना डूंगा कोई अंदरों नाम भी जुड़ेगा सच जाने ओना ओदा जीवन कीमती मोती बन जाए। जिवें सिप्पी जितना डूंगा पानी विच डुबे ओने कीमती मोती नूं जन्म देंदी है, ते जितना नाम विच भेज कोई तू डूंगी समाधि विच अंतर आत्मे चला जांदा ओना सच जणो ओदा जिंदगी ओदा जीवन भी कीमती हो जांदा। पर है ये अवस्था पड़ां दर पड़ां, जिस ऊपर दाता मेर करे उसनू नाम दी दात देंदा है। ते हुण जे सतगुरु दे घर वल देखीए ते इत्थे सारी बाणी भी जिहड़ी वडियाई है ना ये केवल नाम जपण वालियां ने कीती है, क्योंकि बाणी विच किसे विद्वान दे शब्द नहीं। ध्यान दिया जी, मैं वैसे आउण वाले दिनां विच धन गुरु अर्जुन साहिब दा जीवन आप नाल सांझा करना। बाणी विच विद्वानां दे शब्द नहीं, क्योंकि विद्वान जदों बोलदा है वह सोच के बोलेगा, वह अक्खर संभाल के बोलेगा, वह बोधक तल ते बोलेगा। बाणी विच तां सारे प्रेमा भगती करन वाले उन्हां महापुरशां दे बचन ने जिन्हां पहलां वेख्या माणिया ते मानण तो बाद साडे भले लई अखरें दे रूप विच सानूं बाणी दे। पहलां उन्हां माणिया उन्हूं वेख्या ओदा रस चखिया ते जदों उन्हां दे अपने अंदर भरे गए फिर मनुखता दे भले लई परोपकार दी खातर ओ अपनी रसना तों सानूं अमृत बाणी दे रूप विच इह दातां दे गए। कबीर साहिब दे दो शलोक आउंदे देखियो, जे आपां नंबर वाइज देखिए शलोक एक दूजे दे अगे पिछे, पर जे किते अवस्था की गल करिए मेरा ख्याल है एक शलोक तो ਦੂਜੇ ਸ਼ਲੋਕ ਤੱਕ ਪਹੁੰਚਿਆ ਜਨਮਾਂ ਦੀ ਵੀ ਕਾਲ ਹੋ ਸਕਦੀ ਹੈ। ਜਨਮਾਂ ਦੀ ਮੈਂ ਬੇਨਤੀ ਕਰ ਰਿਹਾ, ਕਿਉਂਕਿ ਨਾਮ ਇੱਕ ਐਸੀ ਕਮਾਈ ਹੈ, ਇਹ ਕਦੀ ਘਟਦੀ ਨਹੀਂ। ਭਾਈ ਸਾਹਿਬ ਹੁਣੀ ਕਹਿ ਰਹੇ ਸਨ ਕਿ ਜਮਦੂਤ ਦੇ ਨੇੜੇ ਨਹੀਂ ਆ ਸਕਦਾ, ਇਹ ਸੱਚ ਹੈ। ਆਪ ਸਿਆਣੇ ਬੈਠੇ ਹੋ, ਕੋਈ ਡਾਕਟਰੀ, ਕੋਈ ਵਕਾਲਤ, ਕੋਈ ਇੰਜੀਨੀਅਰ, ਕੋਈ ਸਕੂਲ ਵਿੱਚ ਪੜ੍ਹਾਉਣ ਵਾਲਾ ਟੀਚਰ ਹੋ ਸਕਦਾ। ਇਸ ਜਨਮ ਦੇ ਅੰਦਰ ਜੇਕਰ ਕੋਈ ਡਾਕਟਰ ਹੈ, ਪਰਮਾਤਮਾ ਦੀ ਖੇਡ ਮੌਤ ਆਈ, ਤੇ ਜੇ ਮੰਨ ਲਓ ਅਗਲਾ ਜਨਮ ਉਹਨੂੰ ਮਨੁੱਖ ਤਾਂ ਮਿਲਦਾ, ਤੇ ਕਦੀ ਇਹ ਨਹੀਂ ਕਿਹਾ ਜਾਏਗਾ ਕਿ ਪਿਛਲੇ ਜਨਮ ਵਿੱਚ ਕਿਤਨੀ ਪੜ੍ਹਾਈ ਇਹਨੇ ਪਹਿਲਾਂ ਕੀਤੀ ਹੈ, ਇਹ ਤਾਂ ਖੁਦ ਡਾਕਟਰ ਸੀ, ਪਿਛਲੀ ਪੜ੍ਹਾਈ ਨੂੰ ਪਲੱਸ ਕਰਕੇ ਇਹ ਹੋਰ ਕੋਈ ਸਾਲ ਲਾਏ ਤੇ ਇਹਦੀ ਡਿਗਰੀ ਹੋਰ ਵਧਾ ਦਿੱਤੀ ਜਾਏ। ਜੇਕਰ ਕੋਈ ਡਾਕਟਰ ਹੈ, ਇਸ ਜਨਮ ਦੀ ਮੌਤ ਤੋਂ ਬਾਅਦ ਉਹਦੀ ਤਾਲੀਮ ਅਗਲੇ ਜਨਮ ਵਿੱਚ ਨਾਲ ਨਹੀਂ ਜਾਏਗੀ। ਜੇਕਰ ਕੋਈ ਇੰਜੀਨੀਅਰ ਹੈ, ਇਸ ਜਨਮ ਵਿੱਚ ਉਹਦਾ ਤਜਰਬਾ, ਉਹਦੀ ਲਿਆਕਤ ਸਿਰਫ ਇੱਕ ਸ਼ਮਸ਼ਾਨ ਭੂਮੀ ਤੱਕ ਹੈ, ਮਰਨ ਤੋਂ ਬਾਅਦ ਅੱਗੇ ਨਹੀਂ। ਜੇਕਰ ਕੋਈ ਸਿਆਣਾ ਜ਼ਿਮੀਂਦਾਰ ਹੈ, ਇਸ ਜਨਮ ਤੱਕ ਉਹਦੇ ਤਜਰਬੇ ਕੰਮ ਆਉਣਗੇ, ਅਗਲੇ ਜਨਮ ਵਿੱਚ ਇਹ ਪਲੱਸ ਨਹੀਂ ਹੋਣਗੇ। ਦੁਨੀਆ ਦੀਆਂ ਜਿਤਨੀਆਂ ਵੀ ਵਿਦਿਆਵਾਂ ਨੇ, ਗਿਆਨ ਨੇ, ਜੇ ਇਸ ਜਨਮ ਵਿੱਚ ਨੇ ਤੇ ਉਹਨਾਂ ਦੀ ਨਾਸ਼ਵਾਨਤਾ ਖਾਤਮਾ ਵੀ ਇਸ ਜਨਮ ਵਿੱਚ ਹੈ। ਪਰ ਨਾਮ ਇੱਕ ਐਸਾ ਹੈ ਕਿ ਇਸ ਜਨਮ ਵਿੱਚ ਕਮਾਇਆ ਹੋਇਆ ਵੀ ਅੱਗੇ ਪਲੱਸ ਹੋ ਜਾਂਦਾ। ਜੇ ਇਸ ਜਨਮ ਵਿੱਚ ਕਮਾਇਆ ਤੇ ਅੱਗੇ ਕਮਾਈ ਨਾਲ ਤੁਰੇਗੀ। ਕਈ ਅਸੀਂ ਇਹ ਜਦੋਂ ਸ਼ਬਦ ਕਹਿੰਦੇ ਹਾਂ, ਇਨਸਾਨ ਮੰਨਣ ਨੂੰ ਤਿਆਰ ਵੀ ਨਹੀਂ ਹੁੰਦੇ ਕਿ ਦੇਖੋ ਜੀ ਅਗਲੇ ਜਨਮ 'ਚ ਕਮਾਈ ਕਿਵੇਂ। ਆ ਮਹਾਂਪੁਰਸ਼ਾਂ ਦੇ ਬਚਨ ਪੜ੍ਹੋ, ਕਬੀਰ ਸਾਹਿਬ ਨੇ ਤਾਂ ਖੁਦ ਕਿਹਾ, ਪੂਰਬ ਜਨਮ ਖੰਮ ਤੁਮਰੇ ਸੇਵਕ, ਤੇਰੀ ਮੇਰੀ ਖੇਡ ਅੱਜ ਦੀ ਨਹੀਂ। ਮੈਂ ਤਾਂ ਪੂਰਬਲੇ ਜਨਮ ਵਿੱਚ ਵੀ ਤੈਨੂੰ ਗਾਉਣ ਵਾਲਾ, ਤੈਨੂੰ ਕਮਾਉਣ ਵਾਲਾ ਸਾਂ। ਪੂਰਬ ਜਨਮ ਖੰਮ ਤੁਮਰੇ ਸੇਵਕ, ਅੱਬ ਤੋਂ ਮਿਟਿਆ ਨਾ ਜਾਈ। ਰਵਿਦਾਸ ਜੀ ਨੂੰ ਪੁੱਛੋ, ਉਹਨਾਂ ਤਾਂ ਕਈ ਜਨਮਾਂ ਦੀ ਸਾਂਝ ਦਾ, ਵਿਛੋੜੇ ਦਾ ਜ਼ਿਕਰ ਕੀਤਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ, ਦਰਸ਼ਨ ਦੇਖੇ ਚਿਰ ਭਇਓ। ਇਹਦਾ ਮਤਲਬ ਕਿ ਦਰਸ਼ਨ ਹੋਏ ਜ਼ਰੂਰ ਨੇ, ਪਰ ਦਰਸ਼ਨ ਹੋਇਆਂ ਵਿੱਚ ਹੁਣ ਬੜੀ ਦੇਰੀ ਹੋ ਚੁੱਕੀ। ਜੇ ਚਿਰ ਭਇਓ ਹੈ, ਇਹਦਾ ਭਾਵ ਹੈ ਕਿ ਪਿਛਲੇ ਜਨਮਾਂ ਦੀ ਉਹ ਸੂਝ ਹੈ। ਖੈਰ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਕੋਲ ਨਾਮ ਆ ਗਿਆ, ਕਬੀਰ ਸਾਹਿਬ ਦੇ ਦੋ ਸ਼ਲੋਕ ਨੇ, ਆਪਣੇ ਨੇਤਰ ਬੰਦ ਕਰਕੇ ਬੈਠੇ ਨੇ, ਅੱਖਾਂ ਨਹੀਂ ਜ਼ਿਆਦਾ ਖੋਲਦੇ, ਇਹ ਬਚਨ ਗੁਰੂ ਗ੍ਰੰਥ ਸਾਹਿਬ ਦੇ ਨੇ, ਅਤੇ ਕਿਸੇ ਗੁਰਮੁਖ ਸਖੀ ਨੇ ਇਹ ਪੁੱਛ ਲਿਆ ਭਗਤ ਜੀ ਕਿ ਆਪ ਜਦੋਂ ਬੈਠਦੇ ਹੋ ਦੋਨੋਂ ਨੇਤਰ ਤੁਹਾਡੇ ਬੰਦ ਨੇ, ਤੁਸੀਂ ਬੋਲਦੇ ਵੀ ਨਹੀਂ, ਜੇ ਕੋਲੋਂ ਲੰਘਦਾ ਤੇ ਅੱਖਾਂ ਉੱਚੀਆਂ ਕਰਕੇ ਉਹਦੇ ਵੱਲ ਦੇਖਦੇ ਵੀ ਨਹੀਂ। ਤੇ ਕਬੀਰ ਸਾਹਿਬ ਦਾ ਸਲੋਕ ਕਹਿੰਦੇ ਨੇ, ਸੱਚ ਜਾਣੀ ਭੈਣੇ, ਗੁਰਮੁਖ ਸਖੀ ਨੂੰ ਉੱਤਰ ਦਿੰਦੇ ਨੇ, ਨੇਤਰ ਤਾਂ ਬੰਦ ਕੀਤੇ ਨੇ, ਪਿਆਰਾ ਮੇਰੇ ਖਿਰਦੇ ਦੀ ਸੇਜ ਤੇ ਟਿਕਿਆ ਹੈ। ਮੈਂ ਜਦੋਂ ਉਹਨੂੰ ਦੇਖਣਾ ਵਾ ਆਪਣੇ ਖਿਰਦੇ ਦੀ ਸੇਜ ਤੇ ਉਹ ਫਿਰ ਅੱਖਾਂ ਖੋਲ ਕੇ ਬਾਹਰ ਦੇਖਣ ਨਾਲ ਲਗੀ, ਉਹ ਨੇਤਰ ਬੰਦ ਕਰਕੇ ਮੈਂ ਆਪਣੇ ਗਿਰੀਵਾਨ 'ਚ ਝਾਤੀ ਮਾਰਨਾ ਤੇ ਆਪਣੇ ਹਿਰਦੇ ਦੀ ਸੇਜ ਤੇ ਪਿਆਰੇ ਨੂੰ ਦੇਖਣਾ ਵਾ, ਤੇ ਮੇਰੇ ਕੋਲ ਉਹਦੇ ਤੋਂ ਦੇਖਣ ਤੋਂ ਬਿਨਾਂ ਵਿਹਲ ਹੀ ਨਹੀਂ। ਜੇ ਵਿਹਲ ਹੋਵੇ ਤੇ ਅੱਖਾਂ ਖੋਲ ਕੇ ਸੰਸਾਰ ਨੂੰ ਤੱਕਾਂ। ਉਹਨਾਂ ਦਾ ਸਲੋਕ ਆਉਂਦਾ ਕਿ ਨੀਚੇ ਲੋਇਲ ਕਰ ਰਹੂੰ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀ ਸੌ ਕਿਸੂ ਲਖਾਵੂ ਨਾ ਹੈ। ਫਿਰ ਇਸ ਸਲੋਕ ਨੂੰ ਸਰਵਣ ਕਰੀ, ਨੀਚੇ ਲੋਇਲ ਕਰ ਰਹੂੰ, ਮੈਂ ਆਪਣੀਆਂ ਦੋਨਾਂ ਅੱਖਾਂ ਨੂੰ ਨੇਤਰਾਂ ਨੂੰ ਨੀਵਿਆਂ ਪਾ ਲਿਆ, ਲੇ ਸਾਜਨ ਘੱਟ ਮਾਹੇ, ਮੈਂ ਆਪਣੇ ਘੱਟ ਵਿੱਚ ਆਪਣੇ ਸੱਜਣ ਨੂੰ ਦੇਖਣੀ ਪਈਆਂ, ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀ ਤੋਂ ਕਿਸੂ ਲਿਖਾਵੂ ਨਾ ਹੈ, ਮੈਂ ਆਪਣੇ ਸਾਈਂ ਤੋਂ ਬਿਨਾਂ ਹੋਰ ਕਿਸੇ ਨੂੰ ਕਿਉਂ ਦੇਖਾਂ। ਹੁਣ ਅਗਲਾ ਸ਼ਲੋਕ ਕਦੀ ਪੜ੍ਹਿਓ, ਉਹ ਸ਼ਲੋਕ ਹੈ ਕਿ ਆਸ ਜਾਮ ਚੌਸਠ ਘੜੀ, ਤੋ ਨਿਰਖਤ ਰਹਿ ਜੀਓ ਅੱਠੇ ਪੈਰ ਚੌਂਠ ਘੜੀਆਂ, ਮੇਰਾ ਅੰਤਰ ਆਤਮਾ ਪਿਆਰੇ ਨੂੰ ਦੇਖਦਾ, ਨੀਚੇ ਲੋਇਲ ਕਿਉਂ ਕਰੂੰ ਸਭ ਘੱਟ ਦੇਖੂੰ ਪੀਓ। ਹੁਣ ਦੋਨੋਂ ਸ਼ਲੋਕਾਂ ਨੂੰ ਬਰਾਬਰ ਰੱਖ ਕੇ ਪੜ੍ਹੀਏ। ਇੱਕ ਸ਼ਲੋਕ ਵਿੱਚ ਉਹ ਅੱਖਾਂ ਖੋਲਦੇ ਨਹੀਂ, ਪੁੱਛਿਆ ਕਿਉਂ, ਕਹਿਣ ਲੱਗੇ ਸੱਜਣ ਨੂੰ ਤੱਕਣਾ ਪਿਆ, ਵਿਹਲ ਹੀ ਨਹੀਂ ਮਿਲਦਾ ਉਹਦੇ ਤੋਂ ਬਿਨਾਂ ਕਿਸੇ ਨੂੰ ਦੇਖਾਂ। ਤੇ ਜਦੋਂ ਕਿਹਾ ਹੁਣ ਤੁਸੀਂ ਅੱਖਾਂ ਖੋਲ ਕੇ ਸਾਰਾ ਦਿਨ ਸੰਸਾਰ ਵੇਖੀ ਜਾਂਦੇ ਹੋ, ਕਿ ਹੁਣ ਸੱਜਣ ਹਿਰਦੇ ਵਿੱਚ ਨਹੀਂ ਰਿਹਾ? ਕਹਿਣ ਲੱਗੇ ਅੱਗਾ ਇਕੱਲੇ ਮੇਰੇ ਹਿਰਦੇ ਚ ਦਿਸਦਾ ਸੀ, ਪਰ ਹੁਣ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ, ਅੱਖਾਂ ਖੋਲ ਕੇ ਦੇਖਣਾ ਕੋਈ ਐਸਾ ਅੰਦਰ ਨਹੀਂ ਜਿੱਥੇ ਮੇਰਾ ਸਾਈਂ ਨਾ ਬੈਠਾ ਹੋਵੇ। ਆਪਣੇ ਅੰਦਰ ਤੱਕਿਆ ਤਾਂ ਹੀ ਤਾਂ ਫਿਰ ਬਾਹਰ ਦ੍ਰਿਸ਼ਟਮਾਨ ਦੱਸਿਆ। ਸਤਿਗੁਰੂ ਕੇ ਅੰਮ੍ਰਿਤ ਬੋਲਾਂ ਵਿੱਚੋਂ ਇਹ ਅਵਸਥਾ ਨਾਮ ਵਿੱਚੋਂ ਨਹੀਂ। ਜਿਤਨਾ ਕੋਈ ਨਾਮ ਵੀ ਜੁੜੇਗਾ, ਨਾਮ ਉਸ ਨੂੰ ਨਾਮੀ ਤੱਕ ਲੈ ਜਾਏਗਾ। ਜਿਤਨਾ ਕੋਈ ਨਾਮ ਨਾਲ ਜੁੜੇਗਾ, ਨਾਮ ਉਹਨੂੰ ਧਾਮ ਤੱਕ ਲੈ ਜਾਏਗਾ। ਧੰਨ ਗੁਰੂ ਨਾਨਕ ਬਾਬਾ ਜੀ ਨੇ ਅੰਮ੍ਰਿਤ ਬਾਣੀ ਜਪਜੀ ਸਾਹਿਬ ਵਿੱਚ ਇਹ ਕਿਰਪਾ ਕੀਤੀ। ਕਹਿੰਦੇ ਨੇ ਅਲਕ ਅਕਲ ਨਾਲ, ਸਿਆਣਪ ਨਾਲ, ਚਤੁਰਾਈ ਨਾਲ ਤੇ ਦੁਨੀਆਂ ਦੇ ਬਾਹਰ ਦੇ ਭੇਖ ਨਾਲ ਉਸ ਵੱਡੇ ਤੱਕ ਨਹੀਂ ਪਹੁੰਚ ਸਕਦਾ। ਜਿਤਨਾ ਵੱਡਾ ਮੇਰਾ ਪਰਮਾਤਮਾ ਹੈ, ਉਹਦੇ ਤੱਕ ਪਹੁੰਚਣ ਲਈ ਉਸ ਤੋਂ ਵੱਡਾ ਉਹਦਾ ਨਾਮ ਹੈ। ਜਿਹੜਾ ਨਾਮ ਵੀ ਜੁੜ ਗਿਆ, ਇੱਕ ਦਿਨ ਸਾਈਂ ਦੇ ਚਰਨਾਂ ਵੀ ਜ਼ਰੂਰ ਪਹੁੰਚੇਗਾ। ਅਸੀਂ ਬਚਨ ਪੜ੍ਹਦੇ ਹਾਂ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਜੇਵਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਨੀ ਦਾ। ਉਸ ਵੱਡੇ ਤੋਂ ਉੱਚਾ, ਉੱਚੇ ਤੋਂ ਉੱਚਾ ਜਿਹਾ ਹੈ ਤੇ ਉਸ ਦਾ ਆਪਣਾ ਨਾਮ ਹੈ, ਤੇ ਜਿਸ ਕੋਲ ਨਾਮ ਦੀ ਦਾਤ ਗੁਰੂ ਨੇ ਦੇ ਦਿੱਤੀ, ਪਿਆਰਿਓ ਉਹ ਨਾਮੀ ਦੇ ਤੱਕ ਜਾ ਪਹੁੰਚਦਾ ਹੈ, ਨਾਮੀ ਵਿੱਚ ਅਭੇਦ ਹੋ ਜਾਂਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਹੋਣਾ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਨਾਮ ਨੂੰ ਮੰਨ ਲਿਆ। ਪਿਆਰਿਓ ਇੱਕ ਹੁੰਦਾ ਹੈ ਜ਼ਬਾਨੀ ਤੌਰ ਤੇ ਕਹਿਣਾ ਅਸੀਂ ਗੁਰੂ ਜੀ ਨੂੰ ਮੰਨਨੇ ਹਾਂ, ਇੱਕ ਹੈ ਸੱਚੀ ਮੁੱਚੀ ਆਪਣੇ ਅੰਤਰ ਆਤਮੇ ਤੋਂ ਮੰਨ ਜਾਣਾ। ਵੈਸੇ ਤਾਂ ਅਸੀਂ ਰੋਜ਼ ਪੜ੍ਹਨੇ ਕਿ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਜਿਹੜੇ ਬਚਨ ਕਹੇ, ਭਾਵੇਂ ਕਿ ਵਿਦਵਾਨਾਂ ਨੇ ਆਪਣੀ ਆਪਣੀ ਸ਼ਬਦਾਵਲੀ ਵਿੱਚ ਉਹਨਾਂ ਨੂੰ ਬਿਆਨ ਕੀਤਾ ਕਿ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਹੁਣ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਇਹ ਸ਼ਬਦ ਜ਼ਬਾਨੀ ਕਲਾਮੀ ਤਾਂ ਬੜੀ ਵਾਰੀ ਪੜ੍ਹਨੇ ਹਾਂ, ਰੋਜ਼ ਪੜ੍ਹਨੇ ਹਾਂ, ਪਰ ਸਹੀ ਅਰਥਾਂ ਵਿੱਚ ਮੰਨਣ ਦਾ ਅਰਥ ਹੈ ਕਿ ਜਿਸ ਦਿਨ ਆਪਣੀ ਜ਼ਿੰਦਗੀ ਦਾ ਕੋਈ ਪਲ ਐਸਾ ਨਾ ਹੋਵੇ ਕਿ ਜਿੱਦਣ ਗੁਰੂ ਨੂੰ ਅੰਗ ਸੰਗ ਜਾਣ ਕੇ ਤੂੰ ਉਸ ਦੀ ਹੁਕਮ ਨੂੰ ਸਵੀਕਾਰ ਨਾ ਕਰੇ, ਜਿਸ ਦਿਨ ਤੂੰ ਅੰਤਰ ਆਤਮੇ ਪਲ ਪਲ ਖਿੰਨ ਖਿੰਨ ਉਸ ਪਿਆਰੇ ਵਾਹਿਗੁਰੂ ਜੀ ਨੂੰ ਮੰਨਣ ਲੱਗ ਪਵੇਗਾ, ਫਿਰ ਦੇਖੀ ਤੇਰੇ ਮੰਨੇ ਹੋਏ ਨੇ ਤੇਰੇ ਅੰਦਰ ਨੂੰ ਧੋ ਦੇਣਾ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ, ਉਹ ਕਹਿੰਦੇ ਨੇ ਜਿਉਂ ਜਿਉਂ ਕੋਈ ਨਾਮ ਨੂੰ ਮੰਨਦਾ ਹੈ, ਪਹਿਲੀ ਬਾਤ ਤਾਂ ਨਾਮ ਮੰਨਣਾ, ਆਪਣੀ ਜ਼ਬਾਨ ਤੋਂ ਸ਼ੁਰੂ ਕਰੀਏ ਨਾਮ ਜਪਣਾ। ਹੋ ਸਕਦਾ ਕਈ ਗੁਰਮੁਖ ਐਸੇ ਬੈਠੀਆਂ ਰੂਹਾਂ ਕਿ ਜਿਹੜੇ ਰਸਨਾ ਤੋਂ ਅੱਗੇ ਤੁਰੇ ਹੋਣ, ਪਰ ਵੈਸੇ ਨਾਮ ਦੀ ਸ਼ੁਰੂਆਤ ਹੈ ਜ਼ਬਾਨ ਤੋਂ। ਜਿਤਨਾ ਕੋਈ ਰਸਨਾ ਨਾਲ ਅੰਤਰ ਆਤਮੇ ਅਭਿਆਸ ਕਰੇਗਾ ਬੋਲ ਕੇ, ਕਿਉਂਕਿ ਬੋਲਿਆ ਕੋਈ ਤਾਂ ਸਾਡੇ ਅੰਦਰ ਰਚਨਾ ਹੈ, ਜਿਤਨਾ ਕੋਈ ਪਹਿਲਾਂ ਜਪ ਸ਼ੁਰੂ ਕਰੇਗਾ ਉਤਨਾ ਉਹਦੀ ਜ਼ਿੰਦਗੀ ਵਿੱਚ ਰਸ ਹੋਰ ਭਰੇਗਾ। ਰਸਨਾ ਤੋਂ ਸ਼ੁਰੂਆਤ ਹੈ ਅਤੇ ਮੁਕੰਮਲਤਾ ਹੈ, ਜਦੋਂ ਰੋਮ ਰੋਮ ਰਸਨਾ ਬਣ ਜਾਏ ਤੇ ਪਿਆਰੇ ਪਰਮੇਸ਼ਵਰ ਨੂੰ ਗਾਉਣ ਲੱਗ ਪਵੇ। ਭਾਵੇਂ ਕੋਈ 10 ਮਿੰਟ, ਭਾਵੇਂ ਕੋਈ 15 ਮਿੰਟ ਰੋਜ਼ ਦੀ ਨਿਰੰਤਰਤਾ ਬਣਾਏ ਕਿ ਮੈਂ ਆਪਣੀ ਜ਼ਬਾਨ ਨਾਲ ਜਪਣਾ ਹੈ, ਕਿਉਂਕਿ ਕਈ ਵਾਰੀ ਇਹ ਵੀ ਸ਼ਬਦ ਅਸੀਂ ਵਰਤਨੇ ਆ ਕਿ ਦੇਖੋ ਜੀ ਜ਼ਬਾਨ ਨਾਲ ਜਪਣ ਦਾ ਲਾਭ ਕੀ। ਹਾਂ, ਜੇ ਮੇਰਾ ਅੰਦਰ ਭਾਵਨਾ ਨਾਲ ਨਹੀਂ ਟਿਕਿਆ ਤੇ ਫਿਰ ਤਾਂ ਪਿਆਰਿਓ ਜਿਵੇਂ ਇੱਕ ਚੀਕਣੇ ਘੜੇ ਉੱਪਰ ਪਾਣੀ ਕੋਈ ਪਾਈ ਜਾਏ ਤੇ ਬੂੰਦਾਂ ਅੰਦਰ ਰਚਦੀਆਂ ਨੀ, ਪੁੱਠਾ ਘੜਾ ਹੋਵੇ, ਫਿਰ ਤਾਂ ਸੱਚੀ ਮੁੱਚੀ ਕਹੇਗਾ ਕੋਈ ਲਾਭ ਨਹੀਂ। ਪਰ ਜਦੋਂ ਕੋਈ ਭਾਵਨਾ ਨਾਲ ਜੁੜ ਕੇ ਜਪ ਸ਼ੁਰੂ ਕਰਦਾ ਰਸਨਾ ਨਾਲ, ਤੇ ਰਸਨਾ ਨੂੰ ਜਪਿਆ ਹੋਇਆ ਇੱਕ ਦਿਨ ਰੋਮ ਰੋਮ ਨੂੰ ਰਸਨਾ ਬਣਾ ਦਿੰਦਾ। ਫਿਰ ਬੇਨਤੀ ਸਮਝਿਓ, ਜਿਸ ਵੇਲੇ ਇਨਸਾਨ ਦਾ ਜਨਮ ਹੁੰਦਾ, ਬੱਚੇ ਦਾ ਜਨਮ ਹੁੰਦਾ, ਕੋਈ ਵੀ ਇਨਸਾਨ ਹੋਵੇ, ਸ਼ਬਦ ਇਨਸਾਨ ਵਰਤਿਆ ਕੇਵਲ ਸਿੱਖ ਨਹੀਂ, ਹਰ ਇਨਸਾਨ ਦਾ ਬੱਚਾ ਜਨਮ ਵੇਲੇ ਉਹਨੂੰ ਕੋਈ ਪਤਾ ਨਹੀਂ ਕਿ ਜਿਸ ਨੇ ਜਨਮ ਦਿੱਤਾ ਮੇਰੀ ਮਾਂ ਕੌਣ ਹੈ, ਉਹਨੂੰ ਕੋਈ ਪਤਾ ਨਹੀਂ ਕਿ ਮੇਰਾ ਬਾਪ ਕੌਣ ਹੈ। ਉਸ ਬੱਚੇ ਨੂੰ ਕੋਈ ਇੰਨੀ ਸੂਝ ਨਹੀਂ ਕਿ ਜਿਸ ਘਰ ਵਿੱਚ ਮੈਂ ਜਨਮ ਲਿਆ ਇਸ ਘਰ ਦਾ ਘਰਾਣਾ ਕੀ ਹੈ, ਜਿਸ ਮੁਲਕ ਵਿੱਚ ਮੈਂ ਆਇਆ ਇਹ ਦੇਸ਼ ਇਹ ਮੁਲਕ ਕੇ ਕੀ ਹੈ। ਬੱਚੇ ਨੂੰ ਜੇ ਬਾਣੀ ਅਨੁਸਾਰ ਦੇਖਿਆ ਜਾਏ ਤਾਂ ਸਭ ਤੋਂ ਪਹਿਲਾਂ ਮਾਂ ਬਾਪ ਦੀ ਸੋਝੀ ਨਹੀਂ, ਸਭ ਤੋਂ ਪਹਿਲਾਂ ਦੇਸ਼ ਦੀ, ਘਰਾਣੇ ਦੀ ਤੇ ਆਪਣੇ ਕੁੱਲ ਦੇ ਧਰਮ ਦੀ ਸੋਝੀ ਨਹੀਂ, ਸਭ ਤੋਂ ਪਹਿਲਾਂ ਉਹਨੂੰ ਸੋਝੀ ਹੈ ਕੇਵਲ ਮਾਂ ਦੇ ਦੁੱਧ ਦੀ। ਉਹ ਵੀ ਕੇਵਲ ਪੇਟ ਵਿੱਚ ਭੁੱਖ ਪੈਦਾ ਹੋਈ ਤੇ ਬੱਚੇ ਨੂੰ ਕਿਸੇ ਸਿਖਾਇਆ ਵੀ ਨਾ। ਭਾਵਾਂ ਹੁਣ ਅਸੀਂ ਜੁਗਤੀ ਦੀ ਗੱਲ ਵੀ ਕਰਨੀ ਹੈ ਕਿ ਨਾਮ ਜਪਣ ਦੀ ਜੁਗਤੀ ਕੀ ਹੈ। ਅਨੇਕਾਂ ਥਾਵਾਂ 'ਤੇ ਅਸੀਂ ਦੇਖਦੇ ਹਾਂ ਕਿ ਉਹ ਜੁਗਤੀ ਅਨੁਸਾਰ ਨਾਮ ਜਪਾਉਂਦੇ ਨੇ। ਮੈਂ ਆਰੰਭ ਵਿੱਚ ਅਰਜ਼ ਕੀਤੀ ਵਿੱਚ ਕਿ ਬਾਣੀ ਕੇਵਲ ਪ੍ਰੇਮਾ ਭਗਤੀ ਹੈ। ਪਿਆਰਿਓ, ਪਿਆਸ ਲੱਗੀ ਹੋਵੇ ਕਦੀ ਕੋਈ ਸੋਨੇ ਦੇ ਬਰਤਨ ਦੀ ਇੰਤਜ਼ਾਰ ਨਹੀਂ ਕਰਦਾ, ਪਿਆਸ ਲੱਗੀ ਹੋਵੇ ਤੇ ਬੁੱਕ ਬਣਾ ਕੇ ਵੀ ਪਾਣੀ ਪੀਣ ਦੀ ਜਾਚ ਆ ਜਾਂਦੀ ਹੈ। ਬਰਤਨ ਦੀ ਇੰਤਜ਼ਾਰ ਫਿਰ ਉਹ ਹੀ ਕਰੇਗਾ, ਇਹਦਾ ਮਤਲਬ ਜਿਹਨੂੰ ਪ੍ਰਾਣਾ ਤੋਂ ਪਿਆਸ ਨਹੀਂ ਲੱਗੀ। ਜਿਹਨੂੰ ਸੱਚੀ ਮੁੱਚੀ ਪਿਆਸ ਲੱਗੀ ਹੋਵੇ ਉਹ ਤਾਂ ਚੁੜੀ ਨਾਲ ਵੀ ਪਾਣੀ ਪੀ ਜਾਂਦਾ ਹੈ। ਉਹਨੂੰ ਕਿਸ ਨੇ ਜੁਗਤ ਦੱਸੀ? ਹਾਂ, ਤੇਰੇ ਪ੍ਰਾਣਾ ਵਿੱਚ ਪਿਆਸ ਪੈਦਾ ਹੋ ਜਾਏ, ਸੱਚ ਜਾਣੀ ਜੋ ਕੁਝ ਤੂੰ ਕਰੇਗਾ, ਜੋ ਤੂੰ ਜਪੇਗਾ ਉਹ ਹੀ ਜੁਗਤ ਬਣੀ ਜਾਏ। ਜੇ ਪਿਆਸ ਨਹੀਂ, ਭੁੱਖ ਲੱਗੀ ਹੋਵੇ, ਸਿੱਧੀਆਂ ਜੀਆਂ ਉਦਾਹਰਨਾਂ ਨੇ, ਨਹੀਂ ਭੁੱਖ ਲੱਗੀ ਤੇ ਬੰਦਾ ਰੋਟੀ ਨੂੰ ਸਾਹਮਣੇ ਰੱਖ ਕੇ ਅਨੇਕਾਂ ਨੁਕਸ ਵਿੱਚ ਕੱਢੇਗਾ, ਮੈਂ ਆਹ ਨਹੀਂ ਖਾਣਾ, ਮੈਂ ਆਹ ਖਾਣਾ। ਭੁੱਖ ਲੱਗੀ ਹੋਵੇ ਹੱਥ ਉੱਤੇ ਕਿਤੇ ਦੋ ਦਿਨਾਂ ਦੀ ਸੁੱਕੀ ਰੋਟੀ ਵੀ ਦੇ ਦਿਓ ਤੇ ਚਬਾ ਕੇ ਦੰਦਾਂ ਨਾਲ ਉਹ ਵੀ ਖਾ ਜਾਏ, ਕਿਉਂਕਿ ਭੁੱਖ ਹੀ ਹੈ ਜਿਹੜੀ ਰੋਟੀ ਖਾਣ ਦੀ ਜੁਗਤ ਦੱਸਦੀ ਪਈ ਏ, ਪਿਆਸ ਹੈ ਜਿਹੜੀ ਪਾਣੀ ਪੀਣ ਦੀ ਜੁਗਤ ਦੱਸਦੀ ਏ। ਤੂੰ ਗੁਰੂ ਦੇ ਚਰਨਾਂ 'ਚ ਅਰਦਾਸ ਕਰ, ਤੈਨੂੰ ਨਾਮ ਦੀ ਭੁੱਖ ਲੱਗ ਜਾਏ ਤੇ ਦਰਸ਼ਨਾਂ ਦੀ ਪਿਆਸ ਲੱਗ ਜਾਏ, ਜੁਗਤੀ ਤਾਂ ਬਾਬਾ ਆਪਣੇ ਆਪ ਹੀ ਦੇ ਦੇਵੇ। ਬੱਚੇ ਦਾ ਜਨਮ ਹੋਇਆ, ਮੈਂ ਬੇਨਤੀ ਕਰਨ ਲੱਗਾ, ਹੁਣ ਉਹਨੂੰ ਮਾਂ ਬਾਪ ਦਾ ਪਤਾ ਨਹੀਂ, ਭੈਣਾਂ ਭਰਾਵਾਂ ਦਾ ਕੋਈ ਪਤਾ ਨਹੀਂ, ਬੱਚੇ ਨੂੰ ਸਿਰਫ ਮਾਂ ਦਾ ਦੁੱਧ। ਸੱਚ ਜਾਣੋ, ਜਿਹਦਾ ਦੁੱਧ ਪੀ ਰਿਹਾ ਉਸ ਮਾਂ ਦਾ ਵੀ ਪਤਾ ਨਹੀਂ, ਪਰ ਉਹਦੀ ਸ਼ੁਰੂਆਤ ਮਾਂ ਦੇ ਦੁੱਧ ਤੋਂ ਹੈ ਤੇ ਦੁੱਧ ਮੂੰਹ ਦੇ ਨਾਲ ਚੁੰਗਿਆ ਗਿਆ, ਪੀਤਾ ਗਿਆ। ਜਦੋਂ ਮੂੰਹ ਨਾਲ ਦੁੱਧ ਪੀਤਾ ਤੇ ਇਹਦੇ ਸਰੀਰ ਦਾ ਵਿਕਾਸ ਸ਼ੁਰੂ ਹੋ ਗਿਆ। ਤੇ ਜੇ ਪਿਆਰਿਓ, ਜ਼ਬਾਨ ਨਾਲ ਮਾਂ ਦਾ ਦੁੱਧ ਪੀਤਿਆਂ ਸਰੀਰ ਦਾ ਵਿਕਾਸ ਹੁੰਦਾ ਹੈ ਤੇ ਜ਼ਬਾਨ ਨਾਲ ਗੁਰੂ ਗੁਰੂ ਜਪਿਆ ਆਤਮਕ ਜੀਵਨ ਦਾ ਵਿਕਾਸ ਹੁੰਦਾ। ਜੋ ਬ੍ਰਹਿਮੰਡ ਹੈ ਉਹੀ ਪਿੰਡ ਹੈ, ਜੋ ਬਾਹਰ ਹੈ ਉਹੀ ਅੰਤਰ ਹੈ। ਕਿ ਜੇ ਸਰੀਰ ਦਾ ਵਿਕਾਸ ਜ਼ਬਾਨ ਤੋਂ ਸ਼ੁਰੂਆਤ ਹੈ ਤੇ ਕੁਰਬਾਨ ਜਾਵਾਂ ਧੰਨ ਗੁਰੂ ਅਰਜਨ ਸਾਹਿਬ ਤੋਂ, ਜਿਸ ਦਿਨ ਸਾਨੂੰ ਬਾਣੀ ਨਾਲ ਜੋੜਿਆ, ਪਹਿਲੀ ਬਾਣੀ ਵੀ ਜਪ ਦੀ ਰੱਖੀ, ਕਹਿਣ ਲੱਗੇ ਸੱਜਣਾ ਤੇਰੀ ਸ਼ੁਰੂਆਤ ਹੀ ਜਪ ਤੋਂ ਹੋਵੇ। ਜੇ ਜਪੇਗਾ ਤੇ ਉਸ ਪਰਮਾਤਮਾ ਤੱਕ, ਉਸ ਵਾਹਿਗੁਰੂ ਤੱਕ ਪਹੁੰਚੇਗਾ। ਫਿਰ ਦੇਖੋ, ਜ਼ਬਾਨ ਨਾਲ ਅਸੀਂ ਭੋਜਨ ਛਕਣਾ ਸ਼ੁਰੂ ਕੀਤਾ। ਮੈਂ ਬੇਨਤੀ ਕੀਤੀ ਕਿ ਜ਼ਬਾਨ ਨਾਲ ਸ਼ੁਰੂ ਕਰੀ ਤੇ ਰੋਮ ਰੋਮ ਇੱਕ ਦਿਨ ਜ਼ਬਾਨ ਬਣੇਗੀ। ਪਰ ਮੰਨਣ ਦਾ ਮਤਲਬ ਇਹ ਵੇ ਕਿ ਸਵੇਰ ਤੋਂ ਸ਼ੁਰੂ ਕਰ, ਹੁਣ ਤੋਂ ਸ਼ੁਰੂ ਕਰ, ਕਿਉਂਕਿ ਨਾਮ ਵਿੱਚ ਕਦੀ ਦੇਰੀ ਨਾ ਕਰੀਏ। ਇੱਕ ਗੁਰਮੁਖ ਪਿਆਰੇ ਬੜੀ ਸੋਹਣੀ ਬਾਤ ਕਹਿੰਦੇ ਸਨ ਸਮਝਾਉਣ ਲਈ। ਹੁਣ ਕਈ ਵਾਰੀ ਐਸਾ ਦਿਨ ਵੀ ਆਉਂਦਾ ਕਿ ਜਿਹੜੇ ਅਭਿਆਸੀ ਪੁਰਸ਼ ਨੇ ਨਾ, ਨਾਮ ਜਪਦੇ ਨੇ, ਕਿਸੇ ਦਿਨ ਰਸ ਨਹੀਂ ਬਣਦਾ, ਕਿਸੇ ਦਿਨ ਨਿਤਨਿਮ ਕਰਦਿਆਂ ਬੰਦਾ ਡਰਦਾ ਮਾਰਾ ਨਹੀਂ ਬੋਲਦਾ ਵੀ ਸਿੱਖ ਕੀ ਕਹਿਣਗੇ। ਕਈ ਵਾਰੀ ਮਨ ਕਰਦਾ ਵੀ ਹੁਣ ਛੇਤੀ ਛੇਤੀ ਪੰਜ ਬਾਣੀਆਂ, ਸੁਖਮਨੀ ਸਾਹਿਬ, ਪਿੱਛੋਂ ਪੰਨੇ ਵੇਖ ਹੀ ਜਾਂਦਾ ਕਿੰਨੀਆਂ ਪੋਸਟ ਪਦੀਆਂ ਰਹਿ ਗਈ, ਮਨ ਨਹੀਂ ਮੰਨਦਾ ਪਿਆ, ਪਰ ਛੱਡਦਾ ਫਿਰ ਵੀ ਨਹੀਂ। ਗੁਰਮੁਖੋ, ਅਭਿਆਸ ਇਤਨਾ ਦ੍ਰਿੜ ਹੋਵੇ, ਜੇ ਰਸ ਨਹੀਂ ਆਉਂਦਾ ਤੇ ਜਪ ਛੱਡ ਨਾ ਦੇਣੀ। ਜੇ ਤੇਰੇ ਅੰਦਰ ਨੂੰ ਸਵਾਦ ਨਹੀਂ ਆਉਂਦਾ ਪਿਆ ਨਾਮ ਦਾ ਤੇ ਇਹਨੂੰ ਕਿਤੇ ਛੱਡ ਨਾ ਦੇਈ। ਤੇ ਗੁਰਮੁਖ ਪਿਆਰੇ ਇੱਕ ਸੱਤ ਪੁਰਸ਼ ਕਹਿੰਦੇ ਸਨ ਕਿ ਜੇ ਬਿਜਲੀ ਚਲੀ ਜਾਏ ਇਹਦਾ ਮਤਲਬ ਇਹ ਨਹੀਂ ਕਿ ਪੋਲ ਤੋਂ ਖੰਭੇ ਤੋਂ ਲੱਗੇ ਹੋਏ ਕਨੈਕਸ਼ਨ ਦੀਆਂ ਤਾਰਾਂ ਤੋੜ ਸਮਝਿਓ। ਜੇ ਬਿਜਲੀ ਚਲੀ ਜਾਏ ਇਹਦਾ ਮਤਲਬ ਇਹ ਨਹੀਂ ਵੀ ਕਨੈਕਸ਼ਨ ਵੀ ਆਪਾਂ ਤੋੜ ਦਈਏ ਤੇ ਕਹੀਏ ਲਓ ਜੀ ਬਿਜਲੀ ਤਾਂ ਹੈ ਹੀ ਨਹੀਂ, ਹੁਣ ਤਾਰਾਂ ਦਾ ਖੰਭੇ ਉੱਤੇ ਜੁੜੇ ਰਹਿਣ ਦਾ ਕੀ ਅਰਥ। ਨਹੀਂ ਬਿਜਲੀ ਹੈ ਤੇ ਤਾਂ ਵੀ ਤਾਰ ਜੁੜੀ ਰਹਿਣ ਦੇ, ਜੇ ਜੁੜੀ ਰਹਿ ਗਈ ਤੇ ਬਿਜਲੀ ਆਈ ਤੇ ਝਲਕ ਇੱਕੋ ਦਮ ਆ ਜਾਏਗੀ, ਜੇ ਤਾਰਾਂ ਹੀ ਤੋੜ ਕੇ ਘਰ ਚਲਾ ਗਏ ਤੇ ਬਿਜਲੀ ਆ ਵੀ ਗਈ ਫਿਰ ਵੀ ਹਨੇਰੇ ਵਿੱਚ ਡੁੱਬਾ ਰਹੇ। ਇਹਦਾ ਭਾਵ ਕੀ ਹੈ, ਤੈਨੂੰ ਰਸ ਨਹੀਂ ਵੀ ਆਉਂਦਾ ਪਰ ਤੂੰ ਅੰਦਰ ਦਾ ਕਨੈਕਸ਼ਨ ਆਪਣੇ ਨੇਮ ਦਾ ਕਨੈਕਸ਼ਨ ਬਿਲਕੁਲ ਟੁੱਟਣ ਨਾ ਦੇਈ। ਪਿਆਰਿਆ ਅੱਜ ਨਹੀਂ ਕੱਲ ਨਹੀਂ ਜ਼ਰੂਰ ਬਿਜਲੀ ਆਏਗੀ, ਤੇ ਜੇ ਤੂੰ ਤਾਰੇ ਹੀ ਲਪੇਟ ਕੇ ਆਪਣੇ ਕਰ ਲਏ ਉਹ ਨੇਮ ਹੀ ਛੱਡ ਦਿੱਤੇ ਤੇ ਫਿਰ ਅੰਦਰ ਦਾ ਰਸ ਕਿਵੇਂ ਆਏਗਾ। ਨਹੀਂ, ਨੇਮ ਜ਼ਰੂਰੀ ਹੈ। ਸਤਿਗੁਰੂ ਜੀ ਨੇ ਬਾਣੀ 'ਚ ਕਿਰਪਾ ਕੀਤੀ, ਤੂੰ ਰਸਨਾ ਤੋਂ ਜਪ ਸ਼ੁਰੂ ਕਰ ਤੇ ਜਦੋਂ ਤੂੰ ਜਪੇਗਾ ਫਿਰ ਇਹ ਕਿੰਨਾ ਕੁ ਆਨੰਦ ਬਣ ਜਾਏਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਵੱਲ ਆਉਣ ਤੋਂ ਪਹਿਲਾਂ ਕਿ ਰਸਨਾ ਸ਼ੁਰੂਆਤ ਹੈ, ਤੇ ਬਾਬੇ ਨਾਨਕ ਨੇ ਕਿਹਾ ਜੇ ਪਿਆਰੇ ਦੇ ਘਰ 'ਚ ਜਾਣੀ ਨਾਮ ਇੰਨਾ ਕੁ ਮੰਨ ਲੈ ਕਿ ਇੱਕ ਤੋਂ ਜੀਵੋ ਲੱਖ ਹੋ ਖੈ, ਤੇਰੀ ਇੱਕ ਤੋਂ ਜੀਵ ਲੱਖਾਂ ਹੋ ਜਾ। ਭਾਵਾਂ ਕਈ ਗੁਰਮੁਖਾਂ ਨੇ ਇਹਦੇ ਅਰਥ ਇਹ ਵੀ ਕੀਤੇ ਨੇ ਕਿ ਜੇ ਇੰਨਾ ਕੁ ਨਾਮ ਜਪ ਲੈ ਤੇ ਤਾਂ ਵੀ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ। ਨਹੀਂ, ਇੱਕ ਤੋਂ ਜੀਵੋ ਲੱਖ ਹੋ ਖੈ, ਲੱਖ ਹੋਵੇ ਲਖਵੀਸ਼, ਲੱਖ ਲੱਖ ਗੇੜਾ ਆਖੀਐ, ਇੱਕ ਨਾਮ ਜਗਦੀਸ਼, ਇਹ ਤਰ੍ਹਾਂ ਪੱਤ ਪਵੜੀਆਂ ਚੜੀਐ ਹੋਏ ਅਕੀਸ਼। ਇੱਕ ਤੋਂ ਜੀਵ ਤੇਰੀ ਲੱਖ ਹੋ ਜਾਏ, ਲੱਖਾਂ ਇੱਕ ਲੱਖ ਤੋਂ 20 ਲੱਖ ਹੋ ਜਾਏ, ਤੇ ਇੱਕ ਇੱਕ ਰਸਨਾ ਲੱਖ ਲੱਖ ਵਾਰੀ ਜਗਦੀਸ਼ ਨੂੰ ਜਪੇ, ਆਈ ਰਸਤਾ ਮਾਲਕ ਦੇ ਘਰ ਵਿੱਚ ਅਕੀਸ਼ ਹੁੰਦਾ, ਇੱਕ ਹੁੰਦਾ। ਹੁਣ ਇੱਕ ਤੋਂ ਲੱਖ ਕਿਵੇਂ ਹੋ ਜਾਏ, ਲੱਖ ਤੋਂ 20 ਲੱਖ ਕਿਵੇਂ ਹੋਣ, ਤੇ ਇੱਕ ਵਾਰੀ ਵਾਹਿਗੁਰੂ ਕਹੀਏ ਤੇ ਲੱਖਾਂ ਵਾਰੀ ਆਵਾਜ਼ ਕਿਵੇਂ ਆਵੇ। ਆਪਾਂ ਸੋਚਾਂਗੇ ਕਿਤੇ ਖਿਆਲ ਤਾਂ ਨਹੀਂ ਕਿ ਜਿਵੇਂ ਕਵੀਆਂ ਦੇ ਖਿਆਲ ਹੁੰਦੇ ਨੇ। ਨਹੀਂ ਪਿਆਰਿਓ, ਦੇਖੋ ਇੱਕ ਜ਼ਬਾਨ ਜਦੋਂ ਜਪਦੀ ਅਭਿਆਸ ਕਰਦੀਏ ਫਿਰ ਵਾਹਿਗੁਰੂ ਜੀ ਇੰਨੀ ਕੁ ਦਇਆ ਕਰਦੇ ਨੇ ਕਿ ਜਿਤਨੇ ਰੋਮ ਨੇ ਸਾਡੇ, ਰੋਮ ਰੋਮ ਜ਼ਬਾਨ ਬਣ ਜਾਂਦਾ ਹੈ, ਤੇ ਜਦੋਂ ਇੱਕ ਵਾਰੀ ਭਿੱਜ ਕੇ ਕਹਿੰਦਾ ਵਾਹਿਗੁਰੂ ਸੱਚ ਜਾਣੋ ਦੇ ਕਰੋੜਾਂ ਰੋਮ ਹੀ ਪੁਕਾਰ ਉੱਠਦੇ ਨੇ ਵਾਹਿਗੁਰੂ। ਇਹ ਅਕੀਸ ਹੈ। ਜੇ ਇੱਕ ਸਾਈਂ ਵਿੱਚ ਅਭੇਦ ਹੋਣਾ ਹੈ, ਜਿਨ੍ਹਾਂ ਨੇ ਨਾਮ ਦਾ ਅਭਿਆਸ ਕੀਤਾ, ਜੋ ਗੁਰਮੁਖ ਪਿਆਰੇ ਕਹਿ ਰਹੇ ਸਨ, ਉਹਨਾਂ ਦੇ ਨੇੜੇ ਜਮਦੂਤ ਨਹੀਂ। ਕਿਉਂਕਿ ਨਾਮ ਤੇ ਜਮਦੂਤ ਇਹ ਕਿੱਥੇ, ਬਾਬਾ ਜੀ ਨੇ ਤਾਂ ਬਾਣੀ ਵਿੱਚ ਕਿਰਪਾ ਕੀਤੀ ਹੈ, ਕਹਿਣ ਲੱਗੇ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਕਹਿੰਦੇ ਨੇ ਨਾਮ ਤਾਂ ਸਾਰੀ ਸ੍ਰਿਸ਼ਟੀ ਉੱਪਰ ਤੋਂ ਹੁਕਮ ਚਲਾਉਂਦਾ ਹੈ, ਨਾਮ ਤਾਂ ਸਾਰੇ ਸੰਸਾਰ ਉੱਪਰ ਆਪਣੀ ਜੈ ਜੈਕਾਰ ਕਰਾ ਦਿੰਦਾ ਹੈ। ਫਿਰ ਜਦੋਂ ਕਿਸੇ ਦਾ ਅੰਤਰ ਆਤਮਾ ਨਾਮ ਵਿੱਚ ਭਿੱਜ ਰਿਹਾ, ਮੌਤ ਤਾਂ ਉਹਨੂੰ ਵੀ ਆਉਣੀ ਹੈ। ਜੋ ਕਰਤਾਰ ਦਾ ਨੇਮ ਬਣਿਆ ਸਰੀਰ ਤਾਂ ਇੱਕ ਦਿਨ ਉਹਦਾ ਵੀ ਟੁੱਟਣਾ ਹੈ, ਪਰ ਉਹਦੀ ਮੌਤ ਵਿੱਚ, ਰੰਗ ਰਤੜੇ ਦੀ ਮੌਤ ਵਿੱਚ ਤੇ ਦੁਨੀਆਦਾਰ ਬੰਦੇ ਦੀ ਮੌਤ ਵਿੱਚ ਅੰਤਰ ਹੈ। ਜਿਹਨੇ ਮੰਨ ਲਿਆ, ਕਹਿ ਰਹੇ ਸਨ ਗੁਰਮੁਖ ਜਮਾਂ ਦੇ ਘਰ ਨੂੰ ਨਹੀਂ, ਫਰਕ ਹੈ। ਜਦੋਂ ਰੰਗ ਰਤੜਾ ਕੋਈ ਜਾਂਦਾ ਉਹਦੇ ਜਾਨ ਵਿੱਚ ਤੇ ਸੰਸਾਰੀ ਬੰਦੇ ਦੇ ਜਾਨ ਵਿੱਚ, ਜੇ ਦੁਨੀਆਂ ਦੀ ਨਜ਼ਰ ਵਿੱਚ ਦੇਖਾਂਗੇ ਆਪਾਂਗੇ ਇੱਕੋ ਹੌਸਪਿਟਲ ਵਿੱਚ ਦੋਨਾਂ ਨੇ ਪ੍ਰਾਣ ਤਿਆਗੇ, ਫਿਰ ਜਾਨ ਵਿੱਚ ਅੰਤਰ ਕਿਵੇਂ, ਦੋਨਾਂ ਦਾ ਇੱਕੇ ਥਾਂ ਤੇ ਸੰਸਕਾਰ ਕੀਤਾ ਗਿਆ ਜਾਨ ਵਿੱਚ ਅੰਤਰ ਕਿਵੇਂ, ਦੋਨਾਂ ਦਾ ਇਸ਼ਨਾਨ ਇੱਕੋ ਥਾਂ ਤੇ ਕਰਾਇਆ, ਕਰਮ ਇੱਕੋ ਜਿਹਾ ਕਰਾਏ ਅਖੀਰਲੇ ਸਮੇਂ, ਅੰਤਰ ਕਿਵੇਂ। ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਧਨਵੰਤਾ ਔਰ ਨਿਰਧਨ ਮਨ ਈ ਤਾਂ ਕੀ ਕੱਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਿਡਾਨੀ ਰੇ। ਕਬੀਰ ਸਾਹਿਬ ਦਾ ਸ਼ਬਦ, ਕਹਿਣ ਲੱਗੇ ਰਾਜਾ ਪਰਜਾ ਸਮ ਕਰ ਮਾਰੇ, ਮੌਤ ਰਾਜੇ ਨੂੰ ਤੇ ਪਰਜਾ ਨੂੰ ਬਰਾਬਰ ਜਾਣ ਕੇ ਮਾਰਦੀ ਹੈ, ਵਿਤਕਰਾ ਨਹੀਂ ਕਰਦੀ। ਤੇ ਸੱਚ ਜਾਣੋ ਮੌਤ ਹੀ ਇੱਕ ਰੱਬ ਨੇ ਐਸੀ ਦਾਤ ਬਣਾਈ ਹੈ ਜਿਹਨੇ ਦੁਨੀਆਂ ਵਿੱਚ ਬਰਾਬਰਤਾ ਪੈਦਾ ਕੀਤੀ ਹੈ, ਬਾਕੀ ਸੰਸਾਰ ਵਿੱਚ ਕੋਈ ਚੀਜ਼ ਬੰਦੇ ਲਈ ਬਰਾਬਰਤਾ ਪੈਦਾ ਨਹੀਂ ਕਰ ਸਕੀ। मौत बराबर तक है। राजा प्रजा समकर मारे ऐसो काल बिडानी रे। पर अगलियां तुकां ने क्या नहीं, एक ऐसे ने जेड़े राजा ते प्रजा तो वखरी खेड़ खेड़ जांदे। हर के सेवक जो हर पाए तिनकी कथा निरारी रे। उन्हां दी कहानी नू संसार दी मौत नाल ना जोड़ी। हर के सेवक जो हर पाए तिनकी कथा निरारी रे। आवे ना जाहे ना कबहू मरते पार ब्रह्म संघारी रे। उन्हां दी कथा संसार तो न्यारी है। भाई गुरदास जी नू पुछया किसे सज्जन ने भी देखो तुसी नाम दी बाणी दी गल करदे हो ते की बाणी वाले ने इक दिन जाना नहीं कि उन्हू मौत नहीं। भाई साहब ने क्या है ता जरूर पर उन्हें उस डर नाल उस भय नाल उस मार्ग ते नहीं जाना जिथे संसार जांदा। उन्हें कहा जी मौत ता मौत है। भाई साहब ने तीन प्रमाण दिते समझान नू। कहिंदे ने कोरा कागज कोई लै लवे उन्हू पानी विच रखो ते पानी कागज नू गाल देगा। जदों कागज आपां पानी विच रखांगे जां कागज उपर पानी दियां बूंदा पैण ते कागज गलेगा। पर जे उसदे वर्गे एक कागज कोई थिंदे नाल घ्यो दे नाल भिओं के उन्हू पानी विच टिका दे ते जिवें कोरे कागज नू पानी एक थिंद च गाल दे घ्यो नाल भिजे हुए कागज नू पानी भी छेती कित्या गाल नहीं सकता। भाई साहब कह रहे ने कि अंदर बंदे दा जे कोरा कागज है ते जमदूत इस तरह गालेगा जिवें पानी कागज नू गाल गया। पर जे किते अंदर वाले कागज ते बाबे नानक दी बाणी दी थंदियाई चढ़ गई ते सच जानी मौत दा आ मीह भी अंदर वाले कागज नू गाल नहीं सकेगा। इकला कागज गलेगा घ्यो नाल भिजे हुए कागज पानी नाल छेती गलदे नहीं। कहिंदे ने करोड़ा मन रूह लै लईए एक छोटी जी चिंगारी उन्हां करोड़ा मन रूह दियां गठां नूं साड़ के राह कर देगी। पर जेकर कोई थोड़ा जिहा रूह लै के बत्ती वट के उहदी जोत बना के बाले ते कई कई दिन भावें अग बत्ती दे मूंह नूं लगी रहे छेती कीतिया वह अग बत्ती नूं साड़ नहीं सके। इकला रूह सड़ेगा बत्ती कोई बत्ती ते तेल नाल भिजी कोई घ्यो नाल भिजी कोई बत्ती नूं छेती कीतिया अग भी नहीं फूक सकती। चानण तां जरूर देगी पर साड़ेगी नहीं उहनूं। भाई साहब ने कहा इकला लोहा आवे ते कदी पानी दियां लहरां विच सटो ते पानी दियां लहरां उस लोहे नूं डोब देणगियां। पर गुरमुखो जे किते ओही लोहा लकड़ दे नाल जोड़ दिता जाए ते लकड़ पानी दियां लहरां विचों भी लोहे नूं ता पारले किनारे ते लै जाए। भाई साहब जी इहदा भाव की कहन लगे दा भाव इवें कि जमदूत सारी दुनिया नूं भय देंदा है मौत सारी दुनिया नूं डरांदी है पर जिस दे अंदर परमात्मा दी याद टिक जाए सच जानी सारी दुनिया नूं डराण वाली मौत भी उहदे तों भय खाण लग पैंदी है। भाई साहब दे बचन ने जैसे किरतांत गर जात जल बूंद पर है किरत संबंध जल मध्य सावधान है जैसे कोट पार तूर तनक चिनग पर है तेल मेल दीपक में बाती विद्यमान है जैसे लोह बूड जात सलल में डार्त की कास्त प्रसंग गंग सागर न मान है कहन लगे तैसे जमकाल ब्याल सकल संसार ग्रस है सतगुरु भेटत की दस अंदसान। जिन्हां नूं सतगुरु मिल जाए मौत भी उन्हां दा कुछ नहीं पै नहीं पर यह उन्हां लई जिन्हां नूं नाम मिल गया। अखीर ते मैं समाप्ति करन तो पहला पिछले दिन धन गुरु हरगोबिंद साहिब जी दे उस अस्थान दे दीदार करन दा सुभाग प्राप्त होया जिथे हजूर ने कश्मीर दी धरती ते बजुर्ग माता दी अरदास नूं भाग लाया सी ते उस माता दा नाम भी भाग परी है। कई गुरमुखां ने हो सकदा है श्रीनगर विच उस अस्थान नूं देखिया होवे पर उहनूं देख के दर्शन करके दो घड़ियां उस थां ते बैठ के जो रस मिलिया क्योंकि जिथे गुरु दे चरण पै गए ने ना ਯਾਦ ਰੱਖੋ, ਰਹਿੰਦੀ ਦੁਨੀਆ ਤੱਕ ਉਸ ਧਰਤੀ ਦੀ ਤਸੀਰ ਵਿੱਚੋਂ ਗੁਰੂ ਕੀ ਰੂਹਾਨੀਅਤ ਖਤਮ ਨਹੀਂ ਹੋਵੇ। ਫਰਕ ਇਹਨੇ ਕਿ ਉਹਨੂੰ ਕੈਚ ਕਰਨ, ਉਹਨੂੰ ਪਕੜਨ ਵਾਲਾ ਕੋਈ ਹੋਵੇ, ਉਹਨੂੰ ਅੰਦਰੋਂ ਧੂਹ ਪਾਉਣ ਵਾਲਾ ਕੋਈ ਹੋਵੇ। ਜਿਵੇਂ ਧਾਤ ਧਾਤ ਨੂੰ ਦੌੜ ਕੇ ਮਿਲਦੀ ਏ, ਯਾਦ ਰੱਖਿਓ ਇਸੇ ਤਰ੍ਹਾਂ ਲਿਵ ਲਿਵ ਨੂੰ ਭੱਜ ਕੇ ਮਿਲਦੀ ਏ। ਜਿਵੇਂ ਇੱਕ ਲੋਭੀ ਬੰਦਾ ਧਨ ਵੱਲ ਖਿੱਚਿਆ ਜਾਂਦਾ ਹੈ, ਕਾਮੀ ਬੰਦਾ ਕਾਮਨੀ ਵੱਲ ਖਿੱਚਿਆ ਜਾਂਦਾ ਹੈ, ਮੋਹ ਵਿੱਚ ਵੱਧਾ ਹੋਇਆ ਬੰਦਾ ਸੰਬੰਧੀਆਂ ਵੱਲ ਖਿੱਚਿਆ ਜਾਂਦਾ ਹੈ, ਜਦੋਂ ਕਿਸੇ ਦਾ ਅੰਦਰ ਗੁਰੂ ਵੱਲ ਖਿੱਚ ਪਾਉਣ ਲੱਗ ਪਵੇ ਤੇ ਗੁਰੂ ਉਹਦੇ ਵੱਲ ਖਿੱਚਿਆ ਆਉਂਦਾ। ਧਾਤ ਮਿਲੇ ਹੁਣ ਧਾਤ ਕੋ, ਲਿਵ ਲਿਵੈ ਕੋ ਧਾਵੈ। ਮਾਇਆ ਮਾਇਆ ਨੂੰ ਮਿਲੇਗੀ, ਅੰਦਰ ਵਾਲੀ ਨਿਰਮਲ ਲਿਵ ਜਿਹੜੀ ਹੈ ਉਹ ਗੁਰੂ ਵੱਲ ਤੇ ਗੁਰੂ ਉਹਦੇ ਵੱਲ। ਸਿਰਫ ਸਮਾਪਤੀ ਤੇ ਕਿ ਦੇਖੋ ਜਿੱਥੋਂ ਗੁਰਮੁਖ ਪਿਆਰੇ ਕਹਿ ਰਹੇ ਸਨ ਮੌਤ ਦਾ ਭੈ ਨਹੀਂ, ਵਾਹਿਗੁਰੂ ਮਿਹਰ ਕਰੇ ਕਿ ਉਸ ਬਜ਼ੁਰਗ ਮਾਈ ਦਾ ਪੁੱਤਰ ਜਿਹਦਾ ਨਾਮ ਸੀ ਸੇਵਾ ਰਾਮ, ਅਸੀਂ ਇਤਿਹਾਸ ਦੇ ਪੰਨਿਆਂ ਤੋਂ ਹੋਰ ਤਰੀਕੇ ਨਾਲ ਪੜ੍ਹਿਆ, ਪਰ ਜਦੋਂ ਉਸ ਥਾਂ ਤੇ ਪਹੁੰਚੇ ਇਤਿਹਾਸ ਕੁਛ ਹੋਰ ਬੋਲ ਕੇ ਕਹਿ ਰਿਹਾ ਸੀ। ਕਿਉਂਕਿ ਹਰ ਲਿਖਾਰੀ ਦਾ ਆਪਣਾ ਅੰਦਰ ਵੀ ਹੈ, ਉਹਨੇ ਗੁਰੂ ਨੂੰ ਕਿਹੜੇ ਢੰਗ ਨਾਲ ਦੇਖਿਆ ਤੇ ਕਿਵੇਂ ਉਹ ਲਿਖਣ ਲੱਗਾ। ਪਰ ਆਈ ਤਾਂ ਬਾਣੀ 'ਚ ਵਿਲੱਖਣਤਾ ਹੈ, ਬਾਣੀ ਵਿੱਚ ਉਹ ਕੁਝ ਗੁਰੂ ਜੀ ਨੇ ਲਿਖ ਦਿੱਤਾ ਜਿਹੜਾ ਉਹਨਾਂ ਦਾ ਪਰਮ ਆਪਾ ਸੀ। ਹੋ ਸਕਦਾ ਕਿ ਇੱਕ ਸਾਖੀ ਕੋਈ ਭਾਵਨਾ ਵਾਲੀ ਹੋਵੇ ਤੇ ਲਿਖਣ ਵਾਲੇ ਦਾ ਅੰਦਰ ਹੀ ਖੁਸ਼ਕ ਹੋਵੇ, ਉਹ ਜਿਤਨਾ ਮਰਜ਼ੀ ਅੱਖਰ ਵਰਤੀ ਜਾਏ ਅੰਦਰ ਖੁਸ਼ਕ ਹੈ, ਉਹ ਭਾਵਨਾ ਦੀ ਗੱਲ ਕਦੀ ਕਰ ਨਹੀਂ ਸਕੇ। ਉੱਥੇ ਗਏ, ਪਤਾ ਲੱਗਾ ਕਿ ਭਾਈ ਸੇਵਾ ਰਾਮ ਇਸ ਮਾਤਾ ਦੇ ਪੁੱਤਰ ਦਾ ਨਾਮ ਸੀ, ਭਾਗ ਭਰੀ ਦੇ ਪੁੱਤਰ ਦਾ ਨਾਮ, ਵਿਦਵਾਨ ਬਹੁਤ ਸੀ। ਜਿੱਥੇ ਇਹ ਜਾਂਦਾ ਸੀ ਇਹਦੇ ਸਾਹਮਣੇ ਕੋਈ ਵਿਦਵਾਨ ਪੰਡਿਤ ਖਲੋ ਕੇ ਚਰਚਾ ਨਹੀਂ ਸੀ ਕਰ ਸਕਦਾ। ਇਹਨੂੰ ਪਤਾ ਲੱਗਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੰਜਾਬ ਦੀ ਧਰਤੀ ਤੇ ਬੜੀ ਜੈ ਜੈਕਾਰ ਹੈ। ਅੱਖਰਾਂ ਦਾ ਹੰਕਾਰ ਸੀ, ਮਨ ਨੇ ਕਿਹਾ ਚੱਲ ਉਹਨਾਂ ਨਾਲ ਗੋਸ਼ਟੀ ਕਰਨੀ, ਉਹਨਾਂ ਨਾਲ ਚਰਚਾ ਕਰਨੀ। ਜਦੋਂ ਇਹ ਪਹੁੰਚਿਆ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਸੰਗਤ ਕਤਾਰਾਂ ਬਣਾ ਕੇ ਮੱਥੇ ਟੇਕ ਰਹੀ ਸੀ, ਇਹ ਗੁਰੂ ਦਰਬਾਰ ਵਿੱਚ ਵੜਿਆ ਤੇ ਅੰਦਰ ਦੀ ਖੰਗਤਾ, ਮੈਂ ਚਰਚਾ ਕਰਾਂਗਾ ਇਸ ਭਰੇ ਦਰਬਾਰ 'ਚ। ਜਦੋਂ ਹਜ਼ੂਰ ਦੇ ਨੇੜੇ ਆਇਆ ਨਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਨਾ ਉੱਠ ਕੇ ਆਵਾਜ਼ ਦੇ ਕੇ ਕਿਹਾ ਸੇਵਾ ਰਾਮ ਆ ਤੂੰ ਛੇਤੀ ਅੱਗੇ ਆ ਜਾ, ਜਿਹੜੀ ਤੂੰ ਚਰਚਾ ਕਰਨੀ ਚਾਹੁੰਦਾ ਤੂੰ ਪਹਿਲਾਂ ਹੀ ਕਰ ਲੈ। ਬਸ ਇੰਨੇ ਸ਼ਬਦ ਕਹਿਣ ਦੀ ਦੇਰ ਸੀ, ਚਰਚਾ ਤਾਂ ਕਿੰਨੇ ਕਰਨੀ ਸੀ, ਅੰਦਰ ਮਰ ਗਿਆ ਤੇ ਗੁਰੂ ਦੇ ਚਰਨਾਂ ਤੇ ਟਹਿ ਗਿਆ। ਇੰਨਾ ਜੁੜਿਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ ਵਿੱਚ ਮੱਥਾ ਟੇਕ ਕੇ ਰੋ ਪਿਆ ਤੇ ਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ਕਿਹਾ ਉਹ ਭਲਿਆ, ਗਿਆਨ ਤਾਂ ਦੀਵਾ ਹੁੰਦਾ ਹੈ ਤੇ ਦੀਵੇ ਦਾ ਕੰਮ ਹੈ ਉਹਦੇ ਤੋਂ ਚਾਨਣ ਲੈ ਕੇ ਉਹਦੇ ਸਹਾਰੇ ਵਿੱਚ ਚੱਲੀਏ, ਤੇ ਜੇ ਦੀਵੇ ਘਰ ਨੂੰ ਅੱਗ ਲਾਉਣ ਲੱਗ ਪਵੇ ਤੇ ਆਪਾਂ ਉਸ ਦੀਵੇ ਨੂੰ ਕੀ ਕਰਨਾ। ਵਿਦਿਆ ਗਿਆਨ ਇੱਕ ਚਾਨਣ ਹੈ, ਇੱਕ ਦੀਪਕ ਹੈ, ਤੇ ਉਸੇ ਗਿਆਨ ਦਾ ਲਾਭ ਜਿਹੜਾ ਸਾਨੂੰ ਰੱਬ ਨਾਲ ਜੋੜੇ ਤੇ ਜਿਸ ਗਿਆਨ ਨੇ ਗੁਰੂ ਉੱਤੇ ਤਰਕ ਕਰਾਉਣ ਲੱਗ ਪੈਣਾ ਉਸ ਦੀਵੇ ਨੂੰ ਆਪਾਂ ਕੀ ਕਰਨਾ, ਕੀ ਕਰਾਂਗੇ ਉਹਨਾਂ ਅੱਖਰਾਂ ਨੂੰ। ਕਹਿੰਦਾ ਸਤਿਗੁਰੂ ਬਖਸ਼ ਦਿਓ, ਸਾਹਿਬ ਦੇ ਚਰਨਾਂ 'ਚ ਜੁੜਿਆ। ਹੁਣ ਗੁਰੂ ਨੇ ਸੀਸ ਤੇ ਹੱਥ ਰੱਖਿਆ ਹੋਵੇ ਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਆ ਕਿ ਜਿਹਦੇ ਮੱਥੇ ਤੇ ਗੁਰੂ ਹੱਥ ਰੱਖ ਦੇਣਾ ਇੱਕ ਖਿਣ 'ਚ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਅੰਦਰੋਂ ਖਿੱਚ ਲੈਂਦੇ। ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਆਸਾ ਕੀ ਵਾਰ, ਇੱਕ ਖਿਣ ਲਾਇਆ ਬਾਣੀ ਨਾਲ ਜੁੜ ਗਿਆ, ਕਈ ਮਹੀਨੇ ਨਹੀਂ ਘਰ ਗਿਆ, ਸਾਰੀ ਕਿਤਾਬਾਂ ਗ੍ਰੰਥ ਇੱਕ ਪਾਸੇ ਰੱਖ ਦਿੱਤੇ, ਸਿਰਫ ਜਪੋ ਤਾਂ ਏਕੋ ਨਾਮਾਂ ਵਾਲੀ ਗੱਲ ਬਣ ਗਈ, ਉਠਤ ਬੈਠਤ ਸੋਵਤ ਨਾਮ। ਜਦੋਂ ਇੰਨੀ ਅਵਸਥਾ ਪਹੁੰਚ ਗਈ ਵਾਪਸ ਘਰ ਗਿਆ, ਮਾਈ ਨੇ ਦੇਖਿਆ ਪੁੱਤਰ ਦੀਆਂ ਕਿਤਾਬਾਂ ਕੋਲ ਨਹੀਂ, ਪੁੱਛਿਆ ਸੇਵਾ ਰਾਮ ਬੇਟਾ ਤੇਰੇ ਆਵਾਜ਼ ਵਿੱਚ ਤਬਦੀਲੀ ਕਿਉਂ, ਇੰਨੀ ਰਾਤ ਗਈ ਤੂੰ ਕਈ ਵਾਰੀ ਚੌਂਕੜਾ ਮਾਰ ਕੇ ਬੈਠਣਾ, ਇਹ ਕੀ ਖੇਡ। ਕਹਿਣ ਲੱਗੇ ਮਾਂ ਅੱਜ ਤੀਕਰਾ ਹੰਕਾਰ ਦੇ ਗੱਡੇ ਧੋਏ ਨੇ, ਇੱਕ ਉਹ ਮੁਰਸ਼ਦ ਮਿਲਿਆ ਜਿਹਨੇ ਅੰਦਰ ਨੂੰ ਧੋ ਕੇ ਰੱਖ ਦਿੱਤਾ। ਜਦੋਂ ਸੁਖਮਨੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਜਪਜੀ ਸਾਹਿਬ ਸੁਖਮਨੀ ਸਾਹਿਬ ਮਾਤਾ ਨੂੰ ਸੁਣਾਇਆ ਤੇ ਕਹਿੰਦੇ ਨੇ, ਕਹਿਣ ਲੱਗੀ, ਪੁੱਤਰ ਉਮਰ ਤਾਂ ਮੇਰੀ ਕੋਈ ਨਹੀਂ, ਪਰ ਮੈਂ ਕੀ ਉਸ ਗੁਰੂ ਤੱਕ ਪਹੁੰਚ ਸਕਦੀ ਹਾਂ? ਤੇ ਉਸ ਬੇਟੇ ਨੇ ਕਿਹਾ, ਮਾਂ, ਗੁਰੂ ਸਾਹਮਣੇ ਕੋਈ ਖੱਦਾਂ ਨਹੀਂ, ਕੋਈ ਦੂਰੀਆਂ ਨਹੀਂ, ਤੂੰ ਭਾਵਨਾ ਨਾਲ ਘਰ ਬੈਠ ਕੇ ਚੇਤੇ ਕਰ, ਤੇਰਾ ਗੁਰੂ ਅੱਜ ਵੀ ਤੇਰੇ ਕੋਲ ਆ ਜਾਏਗਾ। ਇੱਥੇ ਇੱਕ ਬੇਨਤੀ ਕਰਾਂ, ਅਸੀਂ ਇੱਕ ਸ਼ਬਦ ਪੜ੍ਹਨੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਅਸੀਂ ਪੜ੍ਹਨੇ ਗੁਰੂ ਮੇਰੇ ਅੰਗ ਸੰਗ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਕਹਿ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਹੋਇਆ ਗੁਰਦੁਆਰੇ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਉਹ ਕਿਹੜਾ ਸਤਿਗੁਰੂ ਜਿਹੜਾ ਮੇਰੇ ਨਾਲ ਹੈ, ਜਿਹੜਾ ਅੰਗ ਸੰਗ ਹੈ? ਕੀ ਕਦੀ ਕਿਸੇ ਨੇ ਆਪਣੀ ਕਾਰ ਵਿੱਚ ਆਪਣੀ ਜੌਬ ਤੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਲੈ ਕੇ ਗਏ? ਨਹੀਂ, ਇੱਕ ਸਵਰੂਪ ਹੈ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਹੈ, ਤੇ ਇਸ ਗੋਦੀ ਵਿੱਚੋਂ ਬੈਠ ਕੇ ਜਿਹੜਾ ਤੂੰ ਆਤਮਕ ਗਿਆਨ ਲੈ ਕੇ ਜਾਂਦਾ ਸੱਚ ਜਾਣੀ, ਉਹ ਗੁਰੂ ਦਾ ਔਰਾ ਹਮੇਸ਼ਾ ਤੇਰੇ ਅੰਗ ਸੰਗ ਰਹਿੰਦਾ, ਉਹ ਗੁਰੂ ਕਾ ਗਿਆਨ, ਜਿੱਥੇ ਵੀ ਤੂੰ ਜਾਏ ਉਹ ਗੁਰੂ ਤੇਰੇ ਨਾਲ ਹੈ। ਇਹ ਬਾਤ ਵੱਖਰੀ ਕਿ ਤੇਰੇ ਅੰਦਰ ਦੇ ਕੰਮ ਕਿਸੇ ਬਹਾਨੇ ਰਹੀ ਕਰਾਦਾ, ਪਰ ਕਰਾਉਂਦਾ ਗੁਰੂ ਹੀ ਹੈ। ਕਹਿਣ ਲੱਗੇ, ਮਾਂ, ਯਾਦ ਕਰ, ਗੁਰੂ ਆਵੇਗਾ। ਉੱਥੋਂ ਦੇ ਸੱਜਣਾਂ ਦੇ ਦੱਸਣ ਮੁਤਾਬਕ ਕਿ ਮਾਈ ਨੇ 12 ਸਾਲ ਲਾਏ ਸਨ ਹਜ਼ੂਰ ਲਈ ਚੋਲਾ ਤਿਆਰ ਕਰਦੇ। 12 ਸਾਲ ਦੇ ਕਰੀਬ ਉਸਨੇ ਸੂਤ ਪਹਿਲਾਂ ਆਪਣੇ ਖੱਤੀ ਕਪਾਹ ਬੀਜ ਕੇ ਕੱਟ ਕੇ ਆਪਣੇ ਖੱਤੀ ਉਹਨੇ ਕੱਪੜਾ ਬੁਣਿਆ, ਵਸਤਰ ਤਿਆਰ ਕੀਤਾ। ਤੇ ਜਿਸ ਵੇਲੇ ਅਖੀਰਲੇ ਮੁਕਾਮ ਤੇ ਮਾਈ ਆਈ, ਉਸ ਵੇਲੇ ਉਹਦੇ ਅੱਖਾਂ ਦੀ ਜੋਤ ਵੀ ਚਲੀ ਗਈ ਸੀ। ਇੰਨੀ ਉਹਨੇ ਸੇਵਾ ਸਾਧਨਾ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ ਤੇ ਆਵਾਜ਼ ਮਾਰ ਕੇ ਕਿਹਾ, ਮਾਂ, ਲਿਆ ਮੈਂ ਤੇਰਾ ਚੋਲਾ ਪਾਉਣ ਆਇਆ ਹਾਂ। ਅੱਜ ਵੀ ਕਸ਼ਮੀਰ ਦੇ ਸਿੱਖ ਕਹਿੰਦੇ ਨੇ ਕਿ ਮਾਤਾ ਭਾਗ ਭਰੀ ਤੇਰੇ ਚਰਨਾਂ 'ਚ ਨਮਸਕਾਰ, ਤੇਰੀ ਭਾਵਨਾ ਕਰਕੇ ਗੁਰੂ ਨੇ ਇਸ ਧਰਤੀ ਨੂੰ ਭਾਗ ਲਾ ਦਿੱਤਾ। ਕਹਿਣ ਲੱਗੇ, ਮਾਂ, ਚੋਲਾ? ਕਹਿਣ ਲੱਗੇ, ਕੌਣ? ਉੱਤਰ ਮਿਲਿਆ ਗੁਰੂ ਹਰਗੋਬਿੰਦ ਸਾਹਿਬ। ਕਹਿੰਦੀ, ਮੈਂ ਕਿਵੇਂ ਪਹਿਚਾਣਾ, ਤੁਸੀਂ ਮੇਰੀਆਂ ਤਾਂ ਅੱਖਾਂ ਹੀ ਨਹੀਂ। ਤੇ ਉਸ ਵਿਹੜੇ ਵਿੱਚ ਇੱਕ ਖੂਹ ਹੈ। ਹਜ਼ੂਰ ਨੇ ਕਿਹਾ, ਮਾਂ, ਕਹਿੰਦੇ ਨੇ ਵਰਖਾ ਸੀ ਮਾਰਿਆ, ਜਲ ਦੀ ਧਾਰਾ ਵਹਿ ਤੁਰੀ। ਜਦੋਂ ਮਾਤਾ ਨੇ ਉਹ ਆਪਣੇ ਨੇਤਰਾਂ 'ਤੇ ਜਲ ਆਇਆ ਤੇ ਹਜ਼ੂਰ ਦੇ ਦੀਦਾਰ ਕੀਤੇ, ਅੱਖਾਂ ਦੀ ਜੋਤ ਆ ਗਈ। ਹੁਣ ਇੱਥੇ ਅਸੀਂ ਤਰਕ ਵੱਲ ਨਾ ਤੁਰਿਓ। ਮੈਂ ਇੱਕ ਬੇਨਤੀ ਕਰਾਂ, ਜਿਤਨੀ ਸਾਡੇ ਅੰਦਰ ਦੀ ਬੁੱਧੀ ਦੀ ਆ ਸਾਡੀ ਛੁਰੀ ਤੇਜ਼ ਹੋ ਗਈ, ਜਿੰਨਾ ਸਾਡਾ ਅੰਦਰ ਟੁਕੜੇ ਟੁਕੜੇ ਹੋ ਗਿਆ, ਉਨੇ ਅਸੀਂ ਬਾਹਰੋਂ ਟੁਕੜੇ ਟੁਕੜੇ ਹੋ ਗਏ। ਕਿ ਜੁੜਿਆ ਹੋਈ ਤਾਂ ਅੰਦਰ ਨੂੰ ਜੋੜੇਗਾ, ਜਿਹਦਾ ਅੰਦਰ ਹੀ ਖਿੰਡ ਗਿਆ ਉਹਨੇ ਬਾਹਰ ਦੇ ਖਿੰਡਾ ਵਿੱਚੋਂ ਇਕਾਗਰਤਾ ਕਿੱਥੋਂ ਲੈ ਆਉਣੀ ਹੈ? ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਤਾਂ ਇੱਥੋਂ ਤੱਕ ਕਿਹਾ ਸੀ, ਕਹਾਂਗੇ ਅੱਖਾਂ ਦੀ ਜੋਤ। ਬਾਬਾ ਜੀ ਤਾਂ ਕਹਿੰਦੇ ਨੇ, ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਧ ਪੈ ਸਰੋਤੇ, ਹਰ ਨਾਮਾ ਮੋਹ ਗਾਇਆ, ਗੁਰ ਪੂਰੇ ਕੀ ਦੇਖ ਬਡਾਈ, ਤਾਂ ਕੀ ਕੀਮਤ ਕਹੀ ਨਾ ਜਾਈ। ਗੁਰੂ ਦੀ ਕਿੰਨੇ ਕੀਮਤ ਜਾਣੀ ਭਾਈ? ਗੁਰੂ ਪਾਰ ਬ੍ਰਹਮ ਪਰਮੇਸ਼ਰ ਕਾ ਸਾਕਾਰ ਰੂਪ ਹੈ। ਮਾਂ ਦੇ ਅੱਖਾਂ ਦੀ ਜੋਤ ਆਈ, ਰੱਜ ਕੇ ਦੀਦਾਰ ਪਾਏ, ਤੇ ਅੱਜ ਵੀ ਉਹ ਅਸਥਾਨ ਬਣਿਆ। ਇੱਕ ਥਾਂ ਤੇ ਗੁਰੂ ਹਰਗੋਬਿੰਦ ਸਾਹਿਬ ਬੈਠੇ, ਸਾਹਮਣੇ ਮਾਈ ਭਾਗ ਭਰੀ। ਕਹਿਣ ਲੱਗੇ, ਮਾਂ, ਜੋ ਕੁਛ ਮੰਗੇ ਤੇਰੀ ਝੋਲੀ ਭਰ ਦਿਆਂਗੇ। ਕਹਿੰਦੇ ਨੇ ਕੰਬਦੇ ਹੱਥਾਂ ਨਾਲ, ਕਹਿਣ ਲੱਗੀ, ਕੀ ਮੰਗਾਂ ਹੋ, ਕੋਈ ਬਾਕੀ ਗੱਲ ਰਹਿ ਗਈ? ਐਸ ਸੁੱਕੇ ਤਨ ਉੱਤੇ ਇੰਨੀ ਕਿਰਪਾ ਕੀਤੀ, ਬਸ ਇੱਕ ਬੇਨਤੀ ਹੈ। ਕੀ? ਕਹਿਣ ਲੱਗੀ, ਮੈਂ ਕੱਲ੍ਹ ਨੂੰ ਸਰੀਰ ਤਿਆਗ ਜਾਣਾ, ਆਪਣੇ ਹੱਥੀ ਮੈਨੂੰ ਇਸ ਸੰਸਾਰ ਤੋਂ ਤੋਰ ਕੇ ਜਾਇਆ। ਹੁਣ ਉਹ 12 ਸਾਲ ਦੀ ਜਿਹੜੀ ਸਾਧਨ ਹੈ ਨਾ, ਉਹਨੇ ਇੱਥੋਂ ਤੱਕ ਜਾਣੂ ਕਰਾ ਦਿੱਤਾ, ਮਾਈ ਤੂੰ ਦੁਨੀਆਂ ਤੋਂ ਤੁਰਨਾ ਕਿੱਦਣ ਹੈ? ਸਤਿਗੁਰੂ ਦੇ ਚਰਨਾਂ 'ਚ ਟਿਕੀ ਰਹੀ ਮਾਂ, ਜਦੋਂ ਪ੍ਰਾਣ ਤਿਆਗੇ ਹਜ਼ੂਰ ਕੋਲ ਸਨ, ਤੇ ਅੱਜ ਵੀ ਉਹ ਸਥਾਨ ਬਣਿਆ ਜਿੱਥੇ ਮਾਤਾ ਦੀ ਚਿਖਾ ਬਣਾ ਕੇ ਸਤਿਕਾਰ ਕੀਤਾ ਗਿਆ। ਕੋਲ ਅਸਥਾਨ ਪ੍ਰਕਾਸ਼ ਹੈ, ਉੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਦੇਖਦੇ ਪਏ ਸਨ ਤੇ ਬਹੁਤ ਅਸੀਸਾਂ ਦਿੱਤੀਆਂ। ਪਿਆਰਿਓ ਆਓ ਜਾਣਾ, ਆਪਾਂ ਸਭ ਨੇ ਵੀ ਜੋ ਗੁਰਮੁਖ ਪਿਆਰੇ ਕਹਿ ਰਹੇ ਸਨ ਮੈਂ ਉਸੇ ਨੂੰ ਆਧਾਰ ਬਣਾ ਲਿਆ। ਇਹ ਤਾਂ ਪ੍ਰਸ਼ਾਦ ਸਭ ਨੂੰ ਮਿਲਣਾ, ਸਾਡੇ ਤੋਂ ਵੱਡਿਆਂ ਨੂੰ ਵੀ ਮਿਲਿਆ, ਸਾਨੂੰ ਵੀ ਮਿਲੇਗਾ। ਹਰ ਕਿੰਨੇ ਕਿੰਨਾ ਕੁਝ ਮਨਾ ਤੂੰ ਬਣਾ ਲਏਗਾ। ਅੱਜ ਘਰ ਜਾ ਕੇ ਦੇਖੀਏ, ਇੱਕ ਬੱਚੇ ਨੂੰ ਆਪਣੇ ਬਾਪ ਤੇ ਦਾਦੇ ਦਾ ਨਾਮ ਸਿਰ ਪਤਾ ਹੋਵੇਗਾ, ਉਸ ਤੋਂ ਅੱਗੇ ਤਾਂ ਕਿਸੇ ਨੂੰ ਪਤਾ ਹੀ ਨਹੀਂ। ਸਿਰਫ ਸਾਡੇ ਲਿਵਿੰਗ ਰੂਮ ਵਿੱਚ ਟੰਗੀਆਂ ਹੋਈਆਂ ਤਸਵੀਰਾਂ ਨੇ, ਆਹ ਮੇਰਾ ਦਾਦਾ ਸੀ, ਆਹ ਮੇਰਾ ਪੜਦਾਦਾ ਸੀ, ਸਿਰਫ ਕਾਗਜ਼ ਰਹਿ ਜਾਣਗੇ, ਬਾਕੀ ਕੁਛ ਨਹੀਂ ਰਹਿਣਾ। ਜੇ ਤੂੰ ਚੰਗਾ ਹੋਵੇ, ਨਾਮ ਦਾ ਪੱਲੂ ਪਕੜ ਲੈ, ਨਾਮ ਨੂੰ ਮੰਨ ਲੈ, ਤੇ ਜਿਹੜੇ ਮੰਨ ਲੈਂਦੇ ਨੇ ਨਾ, ਉਹਨਾਂ ਨੂੰ ਗੁਰੂ ਜੀ ਨੇ ਕਿਹਾ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੈ ਨਿਵਾਸ, ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੈ ਨਿਵਾਸ, ਸੱਚ ਸਭਣਾ ਹੋਏ ਦਾਰੂ ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ, ਤਾਂ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਸਕੀਏ। ਆਪ ਸਮੂਹ ਸਾਧ ਸੰਗਤ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਇੰਨੀ ਭਾਵਨਾ ਨਾਲ ਦੇਖ ਕੇ ਸੁਣਿਆ। ਆਉਣ ਵਾਲੇ ਦਿਨਾਂ ਵਿੱਚ ਬੜਾ ਚਿਤ ਸੀ ਵੀ ਕੀ ਪ੍ਰਕਰਨ ਸ਼ੁਰੂ ਕਰਾਂਗੇ, ਪਰ ਜੋ ਗੁਰੂ ਅਰਜਨ ਸਾਹਿਬ ਦਾ ਅਸੀਂ ਪੁਰਬ ਮਨਾ ਰਹੇ ਹਾਂ ਨਾ, ਇੱਕ ਸ਼ਬਦ ਹੁੰਦਾ ਤੁਹਾਨੂੰ ਸਾਰਿਆਂ ਨੂੰ ਚੇਤੇ ਵੇ, ਮਾਨ ਮੋਹ ਅਰ ਲੋਭ ਵਿਕਾਰਾ ਬਿਓ ਚੀਤ ਨਾ ਘਾਲਿਓ, ਨਾਮ ਰਤਨ ਗੁਣਾ ਹਨ ਵਰਜੇ, ਲਾਦ ਵੱਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭਗੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਸੱਤ ਦਿਨ ਆਪਾਂ ਸਿਰਫ ਇਸੇ ਸ਼ਬਦ ਦੀ ਵਿਚਾਰ ਕਰਾਂਗੇ। ਧੰਨ ਗੁਰੂ ਅਰਜਨ ਸਾਹਿਬ, ਉਹਨਾਂ ਦਾ ਇਤਿਹਾਸ ਵੀ, ਉਹਨਾਂ ਦੀ ਬਾਣੀ ਵੀ, ਅਤੇ ਚਾਹੀਦਾ ਇਹ ਵੀ ਪਿਆਰਿਓ, ਹੁਣ ਜਿਵੇਂ ਪੁਰਬ ਮਨਾਉਂਦੇ ਹਾਂ ਨਾ, ਪੁਰਾਤਨ ਗੁਰਸਿੱਖਾਂ ਵਿੱਚ ਥੋੜ੍ਹਾ ਜਿਹਾ ਸਾਡੇ ਹੋ ਅੱਜ ਵੀ ਕਹਿਣ ਬੀਜ ਨਾਸ਼ ਨਹੀਂ ਹੋਇਆ। ਇੱਕ ਹੁੰਦਾ ਵੀ ਅਸੀਂ ਕੀਰਤਨੀਏ, ਕਥਾ ਵਾਚਕ ਆ ਜਾਣਗੇ, ਗੁਰਮੁਖ ਪਿਆਰੇ ਢਾਡੀ ਆਉਣਗੇ, ਲੰਗਰ ਲੱਗਣਗੇ, ਛਬੀਲਾਂ ਲੱਗਣਗੀਆਂ, ਪ੍ਰਚਾਰ ਪ੍ਰਸਾਰ ਹੋਵੇਗਾ, ਪੁਰਬ ਮਨਾਇਆ। ਇੱਕ ਹੁੰਦਾ ਆਪਣੇ ਅੰਤਰ ਆਤਮੇ ਮਨਾਉਣਾ, ਜਿਹੜੇ ਸਤਿਗੁਰੂ ਦੀ ਬਾਣੀ ਨਾ ਪੜ੍ਹਦੇ, ਨਿਤਨੇਮ ਤਾਂ ਕਰਨੇ ਹੀ ਕਰਨੇ, ਉਹ ਘੱਟੋ ਘੱਟ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੱਕ ਜਿਹੜੇ ਕਰਦੇ ਨੇ ਸਦਾ ਲਈ, ਉਹਨਾਂ ਨੂੰ ਨਮਸਕਾਰ, ਸੁਖਮਨੀ ਸਾਹਿਬ ਦਾ ਪਾਠ ਹੀ ਕਰ ਲਿਆ ਕਰੀਏ। ਧੰਨ ਗੁਰੂ ਅਰਜਨ ਦੇਵ ਜੀ, ਆਪ ਤੱਤੀ ਤਵੀ 'ਤੇ ਬੈਠੇ, ਤੁਹਾਨੂੰ ਤੱਤੀ ਤਵੀ ਵੀ ਤਪਾ ਨਾ ਸਕੀ, ਅਸੀਂ ਠੰਡ ਵਿੱਚ ਬੈਠੇ ਵੀ ਅੰਦਰ ਕਿਉਂ ਤਪਦਾ ਹੈ? ਸਤਿਗੁਰੂ ਕਿਰਪਾ ਕਰਨ, ਪੁਰਬ ਤਾਂ ਹੀ ਹੈ। ਸਾਡੇ ਉੱਤੇ ਇੱਕ ਲੁਧਿਆਣੇ ਸੱਜਣ ਨੇ, ਉਹ ਤਕਰੀਬਨ ਸਾਲ 12 ਪਾਠਾਂ ਦਾ ਭੋਗ ਪਾਉਂਦੇ ਨੇ। ਆਪ ਜਦੋਂ ਸਤਿਗੁਰੂ ਦਾ ਜਿਹੜਾ ਪੁਰਬ ਆਉਣਾ ਸਤਿਗੁਰੂ ਜੀ ਦਾ, 11 ਤਾਂ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਲਈ, ਅਤੇ 12ਵਾਂ ਕਰਦੇ ਨੇ ਗੁਰੂ ਕੇ ਲਾਲਾਂ ਦੀ ਸ਼ਹੀਦੀ ਲਈ। ਇਹ ਬੜਾ ਤਰੀਕਾ ਹੈ ਸੋਹਣਾ, ਨਾਲੇ ਤਾਂ ਅੰਦਰ ਓਨੀ ਦੇਰ ਨੂੰ ਚੱਲ ਪੈਂਦਾ, ਅਤੇ ਫਿਰ ਜਿਉਂ ਜਿਉਂ ਭਾਵਨਾ ਵੱਜਦੀ, ਹੁਣ ਤੱਤੀ ਤਵੀ ਦੀ ਗੱਲ ਆਏਗੀ, ਸਾਡਾ ਅੰਦਰ ਜ਼ਰੂਰ ਭਿੱਜੇਗਾ। ਕਿਤਨਾ ਚੰਗਾ ਹੋਵੇ ਸਤਿਗੁਰੂ ਦੇ ਪੁਰਬ ਵਾਲੇ ਦਿਨ ਬਾਣੀ ਦਾ ਬੋਝ ਥਾ ਸਾਡੇ ਅੰਦਰ ਬਾਣੀ ਦਾ ਕਿਤੇ ਚੱਪੂ ਮਾਰ ਦੇਵੇ, ਖੋਈਆਂ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਝ ਸਾਹਿਬ।
2: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250 392 3074। ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib, Western Singh Sabha at Williams Lake. Any comments and suggestions, please call 250-392-3874.

ਇਹ ਹੈ ਆਪੇ ਗੁਰਚੇਲਾ ਦੀ ਨਿਸ਼ਾਨੀ। ਇਹ ਤੁਸੀਂ ਸ਼ਬਦ ਕਈ ਵਾਰੀ ਸਰਵਣ ਕੀਤਾ ਔਰ ਕਈ ਵਾਰ ਆਪਾਂ ਗਾਇਆ, ਪਰ ਇਹਦੀ ਡੂੰਘਾਈ ਵਿੱਚ ਅਗਰ ਅਸੀਂ ਪਹੁੰਚੀਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਦੀ ਕੁਰਬਾਨੀ ਕੋਈ ਸੰਸਾਰ ਚ ਕਰ ਹੀ ਨਹੀਂ ਸਕਦਾ। ਅਮਾਨ ਸਾਰਾ ਸਾਨੂੰ ਅੱਜ ਇੱਥੇ ਅੱਖਰ ਲਿਖੇ ਨੇ ਇਨਹੀ ਕੀ ਕਿਰਪਾ ਕੇ, ਇਹ ਸਾਰਾ ਮਾਣ ਹੈ ਖਾਲਸੇ ਨੂੰ, ਖਾਲਸੇ ਨੂੰ ਮਾਣ। ਜੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਜਿੰਨੀ ਮੇਰੀ ਫਤਿਹ ਹੋਈ ਹੈ, ਜਿੰਨੀ ਮੇਰੀ ਵਿਜੇ ਹੋਈ ਹੈ, ਇਹ ਸਾਰੇ ਖਾਲਸਾ ਜੀ ਦੀ ਕਿਰਪਾ ਦਾ ਸਦਕਾ। ਔਰ ਪੰਡਿਤ ਜੀ ਜੋ ਮੈਂ ਦਾਨ ਕਰ ਰਿਹਾ, ਇਹ ਵੀ ਖਾਲਸਾ ਜੀ ਦੀ ਕਮਾਈ ਹੈ। ਮੈਂ ਮਾਲਕ ਨਹੀਂ, ਮਾਲਕ ਖਾਲਸਾ ਹੈ, ਮਾਲਕ ਮੇਰਾ ਇਹ ਹੈ, ਮੈਂ ਇਹਦਾ ਨੌਕਰ, ਮੈਂ ਇਹਦਾ ਤਾਬਾਦਾਰ ਹਾਂ, ਇਹ ਮੇਰਾ ਮਾਲਕ ਹੈ। ਅੱਗ ਉਹ ਕਰੇ ਇਨਹੀ ਕੇ ਪ੍ਰਸਾਦ, ਜਿਵੇਂ ਲਿਖਿਆ ਗੁਰੂ ਰਾਮਦਾਸ ਜੀ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ। ਅੱਖਰ ਉਹੀ ਨੇ, ਅੱਗ ਉਹ ਕਰੇ ਇਨਹੀ ਕੇ ਪ੍ਰਸਾਦ, ਇਨਹੀ ਕੀ ਕਿਰਪਾ ਫੁਨ ਧਾਮ ਭਰੇ। ਆ ਜੋ ਕੁਛ ਘਰ ਵਿੱਚ ਮੇਰਾ ਹਰਿਆ ਭਰਿਆ ਹੈ, ਸਾਰਾ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਹੈ। ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ, ਮੈਂ ਜਿੰਨੀ ਵਿਦਿਆ ਪੜ੍ਹੀ ਹੈ, ਜੋ ਮੈਨੂੰ ਕੁਛ ਪ੍ਰਾਪਤ ਹੋਇਆ ਹੈ, ਇਹ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਹੈ। ਇਨਹੀ ਕੀ ਕਿਰਪਾ ਸਭ ਛਤਰ ਮਰੇ। ਜੇ ਕੋਈ ਧਰਮ ਵਿਰੋਧੀ ਮੈਂ ਖਤਮ ਕੀਤਾ, ਜੇ ਧਰਮ ਦਾ ਕੋਈ ਦੁਖੀ ਮੈਂ ਖਤਮ ਕੀਤਾ ਹੈ, ਜੇ ਮਜ਼ਲੂਮਾਂ ਨੂੰ ਦੁੱਖ ਦੇਣ ਵਾਲਾ ਮੈਂ ਖਤਮ ਕੀਤਾ, ਤੇ ਇਹਦੀ ਕਿਰਪਾ ਦੇ ਨਾਲ, ਖਾਲਸਾ ਜੀ ਦੀ ਕਿਰਪਾ ਦੇ ਨਾਲ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਆ ਜੋ ਕੁਛ ਮੈਂ ਸਜਾ ਬੈਠਾ ਹਾਂ, ਜੋ ਕੁਛ ਮੇਰੀ ਸਜ ਸ਼ਬ ਹੈ, ਖਾਲਸਾ ਜੀ ਤੁਹਾਡੀ ਕਿਰਪਾ ਦਾ ਸਦਕਾ ਹੈ। ਜੇ ਤੁਹਾਡੀ ਕਿਰਪਾ ਮੇਰੇ ਤੇ ਨਾ ਹੋਵੇ, ਤੇ ਮੇਰੇ ਵਰਗੇ ਕਰੋੜਾਂ ਗਰੀਬ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿਮਰਤਾ ਨਿਰਮਾਣਤਾ, ਧੰਨ ਹੈ ਕਲਗੀ ਵਾਲਾ ਸੱਚਾ ਪਾਤਸ਼ਾਹ ਜਿਨ੍ਹਾਂ ਨੇ ਐਸੇ ਸੋਹਣੇ ਚੋਜ ਕੀਤੇ ਨੇ। ਫਿਰ ਅੱਗੋਂ ਜਾ ਕੇ ਕਸਮ ਖਾ ਲਈ, ਜੇ ਇਹ ਖਾਲਸੇ ਦਾ ਨਿਰਣਾ ਕਰਨਾ ਹੋਵੇ, ਤੇ ਫਿਰ ਇਹ ਪੜ੍ਹ ਲੈਣਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਇਹ ਕੋਈ ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਪੜ੍ਹ ਕੇ ਸੁਣਾਈਏ ਤੇ ਸਾਡੇ 'ਤੇ ਤੁਸੀਂ ਇਤਬਾਰ ਕਰੋ, ਕਦੀ ਤੁਸੀਂ ਪੜ੍ਹਿਆ ਕਰੋ।

और दूजी आस चुकाई। कछु सियाणप उक्त न मोरी, एक आस ठाकुर तब

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਹ ਹੈ ਆਪੇ ਗੁਰਚੇਲਾ ਦੀ ਨਿਸ਼ਾਨੀ। ਇਹ ਤੁਸੀਂ ਸ਼ਬਦ ਕਈ ਵਾਰੀ ਸਰਵਣ ਕੀਤਾ ਔਰ ਕਈ ਵਾਰ ਆਪਾਂ ਗਾਇਆ, ਪਰ ਇਹਦੀ ਡੂੰਘਾਈ ਵਿੱਚ ਅਗਰ ਅਸੀਂ ਪਹੁੰਚੀਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਦੀ ਕੁਰਬਾਨੀ ਕੋਈ ਸੰਸਾਰ ਚ ਕਰ ਹੀ ਨਹੀਂ ਸਕਦਾ। ਅਮਾਨ ਸਾਰਾ ਸਾਨੂੰ ਅੱਜ ਇੱਥੇ ਅੱਖਰ ਲਿਖੇ ਨੇ ਇਨਹੀ ਕੀ ਕਿਰਪਾ ਕੇ, ਇਹ ਸਾਰਾ ਮਾਣ ਹੈ ਖਾਲਸੇ ਨੂੰ, ਖਾਲਸੇ ਨੂੰ ਮਾਣ। ਜੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਤੋਂ ਦਾਨ ਕਰੇ। ਜਿੰਨੀ ਮੇਰੀ ਫਤਿਹ ਹੋਈ ਹੈ, ਜਿੰਨੀ ਮੇਰੀ ਵਿਜੇ ਹੋਈ ਹੈ, ਇਹ ਸਾਰੇ ਖਾਲਸਾ ਜੀ ਦੀ ਕਿਰਪਾ ਦਾ ਸਦਕਾ। ਔਰ ਪੰਡਿਤ ਜੀ ਜੋ ਮੈਂ ਦਾਨ ਕਰ ਰਿਹਾ, ਇਹ ਵੀ ਖਾਲਸਾ ਜੀ ਦੀ ਕਮਾਈ ਹੈ। ਮੈਂ ਮਾਲਕ ਨਹੀਂ, ਮਾਲਕ ਖਾਲਸਾ ਹੈ, ਮਾਲਕ ਮੇਰਾ ਇਹ ਹੈ, ਮੈਂ ਇਹਦਾ ਨੌਕਰ ਹਾਂ, ਮੈਂ ਇਹਦਾ ਤਾਬਾਦਾਰ ਹਾਂ, ਇਹ ਮੇਰਾ ਮਾਲਕ ਹੈ। ਅੱਗ ਉਹ ਟਰੇ ਇਨਹੀ ਕੇ ਪ੍ਰਸਾਦ, ਜਿਵੇਂ ਲਿਖਿਆ ਗੁਰੂ ਰਾਮਦਾਸ ਜੀ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ। ਅੱਖਰ ਉਹੀ ਨੇ, ਅੱਗ ਉਹ ਟਰੇ ਇਨਹੀ ਕੇ ਪ੍ਰਸਾਦ, ਇਨਹੀ ਕੀ ਕਿਰਪਾ ਫੁਣ ਧਾਮ ਭਰੇ। ਆ ਜੋ ਕੁਛ ਘਰ ਵਿੱਚ ਸਾ ਮੇਰਾ ਹਰਿਆ ਭਰਿਆ ਹੈ, ਸਾਰਾ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਹੈ। ਇਨਹੀ ਕੇ ਪ੍ਰਸਾਦ ਤੋਂ ਵਿਦਿਆ ਲਈ, ਮੈਂ ਜਿੰਨੀ ਵਿਦਿਆ ਪੜ੍ਹੀ, ਜੋ ਮੈਨੂੰ ਕੁਛ ਪ੍ਰਾਪਤ ਹੋਇਆ ਹੈ, ਇਹ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਹੈ। ਇਨਹੀ ਕੀ ਕਿਰਪਾ ਸਭ ਛਤਰ ਮਰੇ। ਜੇ ਕੋਈ ਧਰਮ ਵਿਰੋਧੀ ਮੈਂ ਖਤਮ ਕੀਤਾ, ਜੇ ਧਰਮ ਦਾ ਕੋਈ ਦੁਖੀ ਮੈਂ ਖਤਮ ਕੀਤਾ ਹੈ, ਜੇ ਮਜ਼ਲੂਮਾਂ ਨੂੰ ਦੁੱਖ ਦੇਣ ਵਾਲਾ ਮੈਂ ਖਤਮ ਕੀਤਾ, ਤੇ ਇਹਦੀ ਕਿਰਪਾ ਦੇ ਨਾਲ, ਖਾਲਸਾ ਜੀ ਦੀ ਕਿਰਪਾ ਦੇ ਨਾਲ। ਇਨਹੀ ਕੀ ਕਿਰਪਾ ਕੇ ਸਦੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਆ ਜੋ ਕੁਛ ਮੈਂ ਸਜਾ ਬੈਠਾ ਹਾਂ, ਜੋ ਕੁਛ ਮੇਰੀ ਸਜ ਸਭ ਹੈ, ਖਾਲਸਾ ਜੀ ਤੁਹਾਡੀ ਕਿਰਪਾ ਦਾ ਸਦਕਾ ਹੈ। ਜੇ ਤੁਹਾਡੀ ਕਿਰਪਾ ਮੇਰੇ ਤੇ ਨਾ ਹੋਵੇ, ਤੇ ਮੇਰੇ ਵਰਗੇ ਕਰੋੜਾਂ ਗਰੀਬ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿਮਰਤਾ, ਨਿਰਮਾਨਤਾ, ਧੰਨ ਹੈ ਕਲਗੀ ਵਾਲਾ ਸੱਚਾ ਪਾਤਸ਼ਾਹ ਜਿਨ੍ਹਾਂ ਨੇ ਐਸੇ ਸੋਹਣੇ ਚੋਜ ਕੀਤੇ ਨੇ। ਫਿਰ ਅੱਗੋਂ ਜਾ ਕੇ ਕਸਮ ਖਾ ਲਈ, ਜੇ ਇਹ ਖਾਲਸੇ ਦਾ ਨਿਰਣਾ ਕਰਨਾ ਹੋਵੇ, ਤੇ ਫਿਰ ਇਹ ਪੜ੍ਹ ਲੈਣਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਇਹ ਕੋਈ ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਪੜ੍ਹ ਕੇ ਸੁਣਾਈਏ ਤੇ ਸਾਡੇ 'ਤੇ ਤੁਸੀਂ ਇਤਬਾਰ ਕਰੋ, ਕਦੀ ਤੁਸੀਂ ਕੁਝ ਪੜ੍ਹਿਆ ਕਰੋ।

ਰਸਤਾ ਦੱਸਿਆ, ਲੈ ਪਿਆਰੇ ਲਾਈਟ ਲੈ ਲਓ, ਲਾਈਟ ਕੀ ਹੈ ਸੱਚ ਅਤੇ ਹਨੇਰਾ ਕੀ ਹੈ ਝੂਠ, ਲਾਈਟ ਲੈ ਲਓ। ਲਾਈਟ ਦੇ ਨਾਲ ਤੁਹਾਨੂੰ ਰਸਤਾ ਦਿੱਸੇਗਾ, ਆ ਰੱਬ ਦਾ ਦਰਵਾਜ਼ਾ ਦਿੱਸੇ। ਜੰਗਲ ਵਿੱਚ ਸਾਡਾ ਘਰ ਹੋਵੇ ਅਤੇ ਹੋਵੇ ਮੱਸਿਆ ਦੀ ਰਾਤ, ਇੱਕ ਦਰਖਤਾਂ ਦਾ ਅੰਧੇਰਾ, ਇੱਕ ਮੱਸਿਆ ਦੀ ਰਾਤ ਦਾ ਅੰਧੇਰਾ, ਅਤੇ ਫਿਰ ਇੱਕ ਝੁੱਗੀ ਲੱਭ ਕੇ ਦੱਸੇ ਤਾਂ ਸਹੀ, ਆਪਣਾ ਘਰ 'ਤੇ ਕੋਈ ਲੱਭ ਕੇ ਦੱਸੇ ਨਹੀਂ ਲੱਭ ਸਕੇ। ਉਹਦੀ ਜ਼ਰੂਰਤ ਕਾਹਦੀ ਪਵੇਗੀ? ਲਾਈਟ ਦੀ। ਲਾਈਟ ਹੋਵੇਗੀ ਘਣੇ ਜੰਗਲਾਂ ਵਿੱਚੋਂ, ਇਹਨੂੰ ਆਪਣਾ ਘਰ ਲੱਭ ਜਾਵੇ। ਇਸੇ ਤਰ੍ਹਾਂ ਸੰਸਾਰ ਕੋਲ ਅੰਧੇਰਾ ਹੈ, ਲਾਈਟ ਹੈ ਸੱਚ ਦੀ। ਜਿਹਦੇ ਕੋਲ ਵੀ ਸੱਚ ਹੋਵੇਗਾ ਉਹਨੂੰ ਘਰ ਲੱਭ ਜਾਏਗਾ, ਜਿਹਦੇ ਕੋਲ ਸੱਚ ਨਹੀਂ ਹੋਵੇਗਾ ਉਹ ਆਪਣਾ ਘਰ ਕਦੀ ਵੀ ਨਹੀਂ ਲੱਭ ਸਕੇਗਾ, ਕਦੀ ਵੀ ਨਹੀਂ ਲੱਭ ਸਕੇਗਾ। ਤੋ ਮੇਰੇ ਸਾਹਿਬ ਜੀ ਨੇ ਸੱਚ ਕਹੇ ਸੁਣ ਲਿਓ ਸਭੇ, ਉਹ ਦੁਨੀਆਂ ਦੇ ਲੋਕ ਇੱਕ ਸੱਚ ਸੁਣੋ ਕਿ ਦੁਨੀਆਂ 'ਚ ਝੂਠ ਕਿੰਨਾ ਹੈ, ਹਨੇਰਾ ਕਿੰਨਾ। ਮੇਰੇ ਪਹਿਲੇ ਪਾਤਸ਼ਾਹ ਜੀ ਨੇ ਲਿਖ ਦਿੱਤਾ ਕਿ ਪੂਰ ਉਮਾਰ ਸੋ ਸੱਚ ਚੰਦਰਮਾ ਦੀਤੇ ਨਾ ਹੀ ਕਹਿ ਚੜਿਆ, ਹੋ ਪਾਲ ਕੁੰਨੀ ਹੋਈ ਹਨੇਰੇ ਰਾਹ ਨਾ ਕੋਈ। ਸਾਹਿਬ ਜੀ ਫਰਮਾਉਂਦੇ ਕਿ ਮੈਂ ਪਾਲਦੀ ਮੈਂ ਥੱਕ ਗਈ ਹਾਂ, ਪਰ ਮੈਨੂੰ ਹਨੇਰੇ 'ਚ ਰਾਹ ਨਹੀਂ ਕੋਈ ਲੱਭਦਾ। ਇਹਨਾਂ ਕੋਲ ਅੰਧੇਰਾ 'ਚ ਜਿਵੇਂ ਮੱਛਾਂ ਦੀ ਰਾਤ ਨੂੰ ਚੰਦਰਮਾ ਨਹੀਂ ਦਿਸਦਾ, ਇਸੇ ਤਰ੍ਹਾਂ ਹੀ ਹੋਰ ਕਲਯੁਗ ਅੰਧੇਰੇ ਵਿੱਚ ਸੱਚ ਕਿਤੇ ਨਜ਼ਰੀ ਆਉਂਦਾ ਹੀ ਨਹੀਂ। ਕਰਾਂ ਕੀ? ਸਿੱਧਾ ਨੇ ਪੁੱਛਿਆ ਤੁਸੀਂ ਕਿਉਂ ਆਏ ਹੋ? ਆਖਿਆ ਮੈਂ ਸੱਚ ਲੱਭਣ ਵਾਸਤੇ ਚੱਲਿਆ। ਪੂਰ ਉਮਾਰਸ ਵਰਤਿਆ, ਹਾਂ ਪਾਲਣ ਚੜਿਆ ਸੰਸਾਰਾ, ਮੈਂ ਸੱਚ ਨੂੰ ਲੱਭਣ ਵਾਸਤੇ ਤੁਰਿਆ ਕਿ ਕਿਤੇ ਸੱਚ ਮਿਲੇ, ਪਰ ਸੱਚ ਤੁਹਾਡੇ ਕੋਲ ਵੀ ਹੈ ਨਹੀਂ, ਤੁਸੀਂ ਭੁੱਲ ਗਏ ਵਿਧੀਆਂ ਸਿੱਧੀਆਂ ਪਾ ਕੇ। ਉਹੀ ਸੱਚ ਨਾਲ ਨਾਲ ਤੁਰਿਆ ਆਇਆ, ਸੱਚ ਬੋਲਣ ਵਾਲੇ ਨੂੰ ਤੱਤੀ ਲੋਹ 'ਤੇ ਬਿਠਾ ਦਿੱਤਾ, ਸੱਚ ਬੋਲਣ ਵਾਲੇ ਨੂੰ ਉਬਲਦੀ ਦੇਗ ਵਿੱਚ ਬਿਠਾ ਦਿੱਤਾ, ਸੱਚ ਬੋਲਣ ਵਾਲੇ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ, ਅਤੇ ਸੱਚ ਬੋਲਣ ਵਾਲੇ ਨੂੰ ਦਿੱਲੀ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ। ਸੱਚ ਬੋਲਣ ਵਾਲਿਆਂ ਦੇ ਇੱਕ ਇੱਕ ਬੰਦ ਚੋਟੇ ਕੀਤਾ ਗਿਆ, ਖੋਪੜੀਆਂ ਲਾਹੀਆਂ ਗਈਆਂ, ਚਰਖੜੀਆਂ 'ਤੇ ਚੜਿਆ ਗਿਆ, ਤੁੰਬਿਆ ਗਿਆ, ਜਿਵੇਂ ਰੂਹ ਤੁੰਬੀਦਾ ਇਵੇਂ ਸਿੱਖਾਂ ਨੂੰ ਤੁੰਬਿਆ ਜਾਂਦਾ ਸੀ। ਉਹ ਕੀ ਸੀ? ਉੱਥੇ ਜ਼ੁਲਮ 'ਚ ਕਿਸੇ ਨਾਲ ਨਹੀਂ ਸਨ ਕਰਦੇ, ਸਿਰਫ ਸੱਚ ਦਾ ਇਨਸਾਫ ਚਾਹੁੰਦੇ ਸਨ, ਝੂਠ ਦੇ ਖਿਲਾਫ ਬਗਾਵਤ ਕਰਦੇ ਸਨ। ਝੂਠ ਨਹੀਂ ਸੀ, ਸੱਚ ਸੱਚ ਹੈ, ਇਨਸਾਫ ਕਰਨਾ ਹੈ, ਇਹਦੇ ਖਿਲਾਫ ਇਹ ਗੌਰਮੈਂਟ ਕਹਿ ਨਾ ਸਕੀ। ਫਿਰ ਇੱਥੇ ਤੱਕ ਕਰ ਦਿੱਤਾ ਕਿ ਜਿਹੜਾ ਜਿੰਦਾ ਫੜਾਵੇ ਉਹਨੂੰ 80 ਰੁਪਏ ਇਨਾਮ, ਅਤੇ ਜਿਹੜਾ ਸਿਰ ਲੈ ਆਵੇ ਉਹਨੂੰ 40 ਰੁਪਏ ਇਨਾਮ ਦਿੱਤਾ ਜਾਏਗਾ। ਇਹਨੀ ਸੱਚ ਦੇ ਖਿਲਾਫ ਗੌਰਮੈਂਟ ਹੋ ਗਈ, ਪਰ ਫਿਰ ਵੀ ਸੱਚ ਕਹਿ ਰਿਹਾ। ਉਹ ਸੱਚ ਦਾ ਸਦਕਾ ਤੁਸੀਂ ਸਾਰੇ ਇੱਥੇ ਬੈਠੇ ਹੋ। ਹੁਣ ਜ਼ਿੰਦਗੀ ਵਾਸਤੇ ਲਾਈਟ ਲੈਣੀ ਹੈ, ਲਾਈਟ ਕੌਣ ਦੇਵੇਗਾ? ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ। ਸਾਰੇ ਪੜ੍ਹੋ ਬਈ, ਲਾਈਟ ਤਾਂ ਸਭਨਾਂ ਨੂੰ ਚਾਹੀਦੀ ਹੈ। ਖੜਾਕ ਹੋਵੇ, ਕਸਰ ਹੋਵੇ ਤੇ ਬਿਜਲੀ ਪੈਦਾ ਹੁੰਦੀ, ਦੂਰੋਂ ਚੀਜ਼ ਡਿੱਗੇ ਤੇ ਅੱਗ ਵਿੱਚੋਂ ਨਿਕਲਦੀ ਹੈ, ਪੱਥਰ 'ਤੇ ਪੱਥਰ ਮਾਰੋ ਅੱਗ ਨਿਕਲਦੀ, ਡੱਬੀ ਦੀ ਪੀਲੀ ਨੂੰ ਕਸਾਓ ਮਸਾਲੇ ਉੱਤੇ ਤੇ ਅੱਗ ਪੈਦਾ ਹੋ ਜਾਏਗੀ। ਵੈਸੇ ਮੂੰਹ 'ਚ ਪਾ ਲਓ ਕੋਈ ਡਰ ਨਹੀਂ, ਲੇਕਿਨ ਕਸਾਓ ਤੇ ਅੱਗ ਹੋਵੇਗੀ। ਜਦੋਂ ਤੁਸੀਂ ਬੋਲੋਗੇ ਉਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਤੇਜ ਦਾ ਪ੍ਰਕਾਸ਼ ਤੁਹਾਡੇ ਹਿਰਦੇ 'ਚ ਆ ਜਾਏਗਾ, ਕਿਉਂਕਿ ਇਸ ਬਾਣੀ ਦੇ ਨਾਲ ਕਨੈਕਸ਼ਨ ਹੈ ਕਲਗੀਧਰ ਸੱਚੇ ਪਾਤਸ਼ਾਹ ਦਾ ਅਤੇ ਅਕਾਲ ਪੁਰਖ ਦਾ। ਇਸ ਲਈ ਇਹ ਬਾਣੀ ਬੋਲਣ ਦੇ ਨਾਲ, ਧੁਨੀ ਦੇ ਨਾਲ ਅੰਦਰੋਂ ਕੋਈ ਚੀਜ਼ ਐਸੀ ਹੋਵੇਗੀ ਜਿਹੜੀ ਆਨੰਦ ਦੇ ਜਾਏਗੀ, ਹਲਾਰਾ ਦੇ ਜਾਏਗੀ। ਇਸ ਲਈ ਸਾਰੇ ਪੜਿਓ ਬਾਣੀ।

ਮੈਂ ਤਾਂ ਦੁਨੀਆਂ ਦਾ ਹਨੇਰਾ ਦੂਰ ਕਰਨ ਵਾਸਤੇ ਆਇਆ। ਪ੍ਰਭ ਹਮੇ ਬਿਨਾ ਤੇਰ ਪਾਠ ਇਹ ਲੋਕ ਪਠਾਇਓ। ਆਖੋ ਸ੍ਰੀ ਵਾਹ। ਜਿੱਥੇ ਗੌਰਮੈਂਟ ਆਪਣੀ ਮਸ਼ੀਨਰੀ ਭੇਜੇ ਉੱਥੋਂ ਦਾ ਸਾਰਾ ਭੇਜ ਦਿੱਤਾ ਜਾਂਦਾ ਕਿ ਉੱਥੇ ਆਹ ਨੁਕਸ ਹਨ, ਇਸ ਤਰ੍ਹਾਂ ਉੱਥੇ ਡਾਕੇ ਵੱਜਦੇ ਨੇ, ਇਸ ਤਰ੍ਹਾਂ ਉੱਥੇ ਰਿਸ਼ਵਤ ਹੁੰਦੀ ਹੈ, ਖਾਸ ਤਰ੍ਹਾਂ ਦੇ ਲੋਕ ਉੱਥੇ ਭੇਜੇ ਜਾਂਦੇ ਨੇ ਤਾਂ ਕਿ ਪ੍ਰਬੰਧ ਚੰਗਾ ਹੋ ਜਾਏ। ਇਹ ਸੰਸਾਰ ਬੜਾ ਵਿਸ਼ਾਲ ਹੈ, ਇਹਦੇ 'ਚ ਕਰਮ ਬੜੇ ਸਨ। ਜਿੰਨੇ ਹਿੰਦੁਸਤਾਨ 'ਚ ਕਰਮ ਭਰਮ ਅਤੇ ਕਰਮ ਸਨ, ਉਹਨੇ ਕਿਸੇ ਦੇਸ਼ ਵਿੱਚ ਹੈ ਹੀ ਨਹੀਂ। ਜੇ ਘਰ ਦੇ ਪੰਜ ਜੀ ਨੇ ਤਾਂ ਪੰਜਾਂ ਦਾ ਆਪਣਾ ਆਪਣਾ ਵੱਖਰਾ ਵੱਖਰਾ ਧਰਮ, ਵੱਖਰਾ ਵੱਖਰਾ ਇਸ਼ਟ ਹੈ। ਇਸੇ ਲਈ 33 ਕਰੋੜ ਦੇਵਤਾ ਬਣ ਗਿਆ ਕਿ ਪੂਜਣ ਵਾਲੇ ਬਹੁਤੇ ਸਨ ਅਤੇ ਗੁਰੂ ਲੱਭਦੇ ਨਹੀਂ ਸਨ, ਔਰ ਫਿਰ ਗੁਰੂ ਜ਼ਿਆਦਾ ਹੋ ਗਏ, ਪੂਜਣ ਵਾਲੇ ਘੱਟ ਗਏ। ਹਜ਼ੂਰ ਕਹਿੰਦੇ ਮੈਨੂੰ ਇਹ ਸਾਰਾ ਭੇਤ ਦੱਸ ਕੇ, ਮੈਨੂੰ ਇਹ ਸਾਰਾ ਰਾਜ ਦੇ ਕੇ ਅਕਾਲ ਪੁਰਖ ਨੇ ਇਸ ਲੋਕ 'ਤੇ ਬਿਠਾਇਆ ਅਤੇ ਮੈਂ ਸਭਨਾਂ ਦਾ ਰਾਜ ਖੋਲ੍ਹਣ ਲੱਗਾ। ਸੱਚ ਦਾ ਆਸਰਾ ਲੈ ਚੰਗਿਆਂ ਦੀ ਰਖਵਾਲੀ ਕਰਾਂਗਾ, ਜਿਹਨਾਂ 'ਤੇ ਜ਼ੁਲਮ ਹੁੰਦਾ ਉਹਨਾਂ ਦੀ ਥਾਂ ਆਪਣੇ ਪੁੱਤਰ ਕੁਰਬਾਨ ਕਰ ਦਿਆਂਗਾ, ਉਹਨਾਂ ਨੂੰ ਬਚਾ ਲਊਂਗਾ, ਪਰ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਮੈਂ ਦੰਡ ਦਿਆਂਗਾ, ਸਜ਼ਾ ਦਿਆਂਗਾ। ਮੈਂ ਕਿਸੇ ਦਾ ਵੀ ਲਿਹਾਜ਼ ਨਹੀਂ ਕਰਨਾ, ਲਿਹਾਜ਼ ਕਰਾਂਗਾ ਕੇਵਲ ਸੱਚ ਦਾ ਕਰਾਂਗਾ, ਦੂਜੇ ਦਾ ਕਿਸੇ ਦਾ ਕਰਨਾ ਨਹੀਂ। ਇਹ ਕਾਰਨ ਪ੍ਰਭ ਹਮੇ ਬਣਾਇਓ, ਭੇਦ ਪਾਠ ਇਹ ਲੋਕ ਪਠਾਇਓ, ਭੇਦ ਦੱਸ ਕੇ ਜਿਮ ਤਿਨ ਕਹੀ ਸਭਨ ਉਚਰੋ। ਜਿਵੇਂ ਮੈਨੂੰ ਮੇਰੇ ਵਾਹਿਗੁਰੂ ਨੇ ਕਹੀ ਹੈ, ਮੈਂ ਸਾਰਿਆਂ ਨੂੰ ਕਹਿਣ ਲੱਗਾ ਮੁਖਾਤਬ ਕਰਕੇ, ਇਹ ਚੀਜ਼ ਯਾਦ ਰੱਖਣੀ, ਡਿੰਬ ਵਿੰਬ ਕਿਛ ਨਾਇਕ ਨਾ ਕਰੋ। ਇੱਕ ਤੈਨੂੰ ਭੇਖ ਨਹੀਂ ਕਰਨਾ, ਔਰ ਇੱਕ ਵਹਿ ਵਿੱਚ ਭੁਲੇਖੇ 'ਚ ਨਹੀਂ ਪੈਣਾ। ਇਹ ਮੈਂ ਬਿਲਕੁਲ ਨਹੀਂ ਕਰਨਾ, ਔਰ ਨਾ ਸਿੱਖ ਨੂੰ ਕਰਨ ਦੇਣਾ। ਡਿੰਬ ਵਿੰਬ ਕਿਛ ਨਾਇਕ ਨਾ ਕਰੋ, ਮੈਂ ਨਾ ਭੇਖ ਕਰਨਾ ਅਤੇ ਨਾ ਵਹਿਮ ਕਰਨਾ, ਇੱਕ ਅਕਾਲ ਪੁਰਖ ਦੀ ਓਟ ਰੱਖਣੀ ਅਤੇ ਕਹਾਂਗਾ ਕਿ ਲੋ ਪਿਆਰੇ ਤੇ ਸਾਰੇ ਤੁਸੀਂ ਕਹਿ ਲਓ।

ਆਹ ਭਾਗ ਨੇ ਇਹ ਬਣੇ ਰਹੇ। ਸਾਰੀ ਚੀਜ਼ ਗਵਾਚ ਜਾਵੇ ਪਰ ਆਹ ਨਾ ਗਵਾਚੇ, ਜੇ ਇਸਦੀ ਕੀਮਤ ਹੈ। ਜੇ ਸਾਰੀ ਚੀਜ਼ ਦੁਨੀਆਂ ਦੀ ਲੱਭ ਜਾਏ ਤੇ ਆਹ ਵਿੱਚੋਂ ਚਲੀ ਜਾਏ ਤੇ ਫਿਰ ਕੰਗਾਲ ਦਾ ਕੰਗਾਲ ਹੀ ਹੈ। ਹਜ਼ੂਰ ਨੇ ਕਿਹਾ ਕਿ ਛੇ ਚੀਜ਼ਾਂ ਮੈਂ ਨਾ ਕਿਸੇ ਨੂੰ ਕਰਨ ਦੇਣੀਆਂ ਤੇ ਨਾ ਆਪ ਕਰਨੀਆਂ ਨੇ। ਹਜ਼ੂਰ ਨੇ ਇਹੋ ਲਿਖਿਆ। ਇੱਕ ਵਾਰ ਸਾਰੇ ਫਿਰ ਇਸ ਨੂੰ ਪੜ੍ਹ ਲਈਏ।

0: ਜਹਾਂਗੀਰ ਹਾਜ਼ਰਾ ਹਜ਼ੂਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੇ ਸਾਧ ਸੰਗਤ ਜੀ ਆਹ ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਦਾ ਬਖਸ਼ਿਆ ਹੋਇਆ ਫਤਿਹ ਦਾ ਜਿਕਾਰਾ ਬੁਲੰਦ ਕਰੋ, ਰਸਨਾ ਪਵਿੱਤਰ ਕਰੋ ਤੇ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦੇ ਢਾਡੀ ਜਥੇ ਦੀ ਹਾਜ਼ਰੀ ਲਵਾਓ ਤੇ ਸਾਰੇ ਗੱਜ ਵੱਜ ਕੇ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਆਓ ਉਹ ਦੇਖ ਸਕੀਏ ਜਦੋਂ ਸਮੁੰਦਰ ਦੇ ਵਿਚਕਾਰ ਛੱਲਾਂ ਉੱਠੀਆਂ ਨੇ। ਇੱਕ ਸੁਦਾਗਰ ਦਾ ਜਹਾਜ਼ ਡਿੱਗ ਡੋਲੇ ਖਾਣ ਲੱਗਿਆ। ਜਹਾਜ਼ ਵਿੱਚ ਹਾਲਧਾਰੀ ਮਚ ਗਈ। ਇਸ ਜਹਾਜ਼ ਦਾ ਮਾਲਕ ਮੱਖਣ ਸ਼ਾਹ ਲੁਬਾਣਾ ਸੀ। ਇਹ ਤਿੰਨ ਜਹਾਜ਼ਾਂ ਦਾ ਮਾਲਕ, 1000 ਬਲਦ ਗੱਡਾ ਅਤੇ 3000 ਬੰਦਾ ਇਸ ਦਾ ਨੌਕਰ ਸੀ। ਇਸ ਨੇ ਸਾਰੇ ਦੇਵੀ ਦੇਵਤਿਆਂ ਨੂੰ ਧਿਆਇਆ ਪਰ ਜਹਾਜ਼ ਬਣੇ ਨਾ ਲੱਗਾ। ਅਖੀਰ ਇਹ ਅਮੀਰ ਸੁਦਾਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਹਡੋਲ ਖੋਤਾ ਜਿਸ ਤਰ੍ਹਾਂ ਬੇਨਤੀਆਂ ਕਰ ਰਿਹਾ ਉਹਨਾਂ ਬੋਲਾਂ ਨੂੰ ਢਾਡੀ ਅਥਾਰ ਦੀ ਸੇਵਾ ਵਿੱਚ ਜੇ

ਮੱਖਣ ਸ਼ਾਹੀ ਦਾ ਜਹਾਜ ਬਣੇ ਲੱਗ ਗਿਆ। ਉਹ ਦਸਵਾਂ ਦੀ ਰਕਮ ਲੈ ਕੇ ਪਰਿਵਾਰ ਅਤੇ ਕਰਮਚਾਰੀਆਂ ਸਮੇਤ ਦਿੱਲੀ ਪਹੁੰਚੇ, ਕਿਉਂਕਿ ਉਹਨਾਂ ਨੂੰ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਦਿੱਲੀ ਹੋਣ ਬਾਰੇ ਪਤਾ ਸੀ। ਪਰ ਜਦ ਦਿੱਲੀ ਪਹੁੰਚ ਕੇ ਅੱਠਵੇਂ ਪਾਤਸ਼ਾਹ ਦਾ ਜੋਤੀ ਜੋ ਸਮਾਉਣ ਤੇ ਨੌਵੇਂ ਪਾਤਸ਼ਾਹ ਦਾ ਬਕਾਲੇ ਹੋਣ ਬਾਰੇ ਪਤਾ ਚੱਲਿਆ ਤਾਂ ਉਹ ਦਿੱਲੀ ਤੋਂ ਬਕਾਲੇ ਚਲੇ ਗਏ। ਬਕਾਲੇ ਜਾ ਕੇ ਉਹਨਾਂ ਨੇ ਕੀ ਦੇਖਿਆ ਕਿ ਇੱਥੇ ਤਾਂ ਵਾਹਿਗੁਰੂ ਬਣੇ ਬੈਠੇ ਨੇ। ਮੱਖਣ ਸ਼ਾਹ ਜੀ ਸੋਚਾਂ ਵਿੱਚ ਪੈ ਗਏ, ਸ਼ਹਿਰ ਤੋਂ ਬਾਹਰ ਜਾ ਕੇ ਤੰਬੂ ਲਗਾ ਲਏ। ਸੌਦਾਗਰ ਦੀ ਆਮਦ ਸੁਣ ਕੇ ਬਾਈ ਬਨਾਵਟੀ ਗੁਰੂਆਂ ਨੇ ਆਪਣੇ ਏਜੰਟ ਮੱਖਣ ਸ਼ਾਹ ਜੀ ਪਾਸ ਭੇਜੇ। ਇਹਨਾਂ ਵਿੱਚ ਸਭ ਤੋਂ ਵੱਡਾ ਗੱਡੀ ਦਾ ਦਾਅਵੇਦਾਰ ਸੀ ਧੀਰਮਲ। ਇਸ ਕੋਲ ਆਦ ਬੀੜ ਗੋਲੀ ਸਿੱਕਾ ਤੇ ਮਸੰਤ ਸਨ। ਧੀਰਮਲ ਦੇ ਏਜੰਟ ਮੱਖਣ ਸ਼ਾਹ ਜੀ ਨੂੰ ਜੋ ਕੋਈ ਕਹਿ ਰਹੇ ਨੇ ਉਹਨਾਂ ਬੋਲਾਂ ਨੂੰ ਤੁਹਾਡੀ ਅਖਾਲ ਦੀ ਸੇਵਾ ਵਿੱਚ ਹੈ।

ਇਸਦੀ ਥਾਂ ਤੇ ਬਾਈ ਗੁਰੂਆਂ ਦਾ ਰਾਣਾ ਸੁਣ ਕੇ ਮੱਖਣ ਸ਼ਾਹ ਦੀ ਸਾਰੀ ਰਾਤ ਸੋਚਦੇ ਰਹੇ। ਅਰਦਾਸਾਂ ਕੀਤੀਆਂ, ਨਿਸ਼ਚਾ ਕੀਤਾ ਕਿ ਮੈਂ ਹੁਣ ਪੂਰੇ ਗੁਰੂ ਦੀ ਭਾਲ ਕਰਕੇ ਹੀ ਜਾਵਾਂਗਾ। 11 ਮਹੀਨੇ ਦਾ ਸਮਾਂ ਹੋ ਚੁੱਕਿਆ ਸੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੂੰ ਜੋਤ ਜੋਤ ਸਮਾਇਆ, ਪਰ ਅਸਲੀ ਗੁਰੂ ਦਾ ਪਤਾ ਨਹੀਂ ਸੀ ਲੱਗ ਰਿਹਾ। ਮੱਖਣ ਸ਼ਾਹ ਜੀ ਚਾਹੁੰਦੇ ਸਨ ਕਿ ਦਸਵੰਧ ਠੀਕ ਥਾਂ ਤੇ ਪੁੱਜਣਾ ਚਾਹੀਦਾ ਹੈ। ਉਹਨਾਂ ਨੇ ਮਨ ਵਿੱਚ ਸੋਚ ਸੋਚ ਕੇ ਵਿਚਾਰਿਆ ਕਿ ਜੋ ਵੀ ਅਸਲੀ ਗੁਰੂ ਹੋਵੇਗਾ ਮੇਰੇ ਦਸਵੰਧ ਦੀ ਵਾਰਤਾ ਆਪ ਦੱਸ ਕੇ ਆਪਣਾ ਦਸਵੰਧ ਆਪ ਮੰਗ ਲਵੇਗਾ। ਇਹ ਸੋਚ ਕੇ ਮੱਖਣ ਸ਼ਾਹ ਜੀ ਨੇ ਸਾਰੇ ਬਨਾਵਟੀ ਗੁਰੂ ਅੱਗੇ ਦੋ ਦੋ ਮੋਹਰਾਂ ਆ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਸਭ ਨੇ ਵੱਧ ਚੜ ਕੇ ਅਸੀਸਾਂ ਦਿੱਤੀਆਂ, ਕਿਸੇ ਨੇ ਰੇਸ਼ਮੀ ਸਰੋਪਾ ਦਿੱਤਾ, ਕਿਸੇ ਨੇ ਪ੍ਰਸ਼ਾਦ ਦਿੱਤਾ, ਕਿਸੇ ਨੇ ਕੁਛ ਤੇ ਕਿਸੇ ਨੇ ਕੁਝ, ਪਰ ਜਹਾਜ਼ ਦੀ ਵਾਰਤਾ ਤੇ ਦਸਵੰਧ ਦੀ ਗੱਲ ਕਿਸੇ ਨਾ ਸੁਣਾਈ। ਅਖੀਰ ਭਾਈ ਮੱਖਣ ਸ਼ਾਹ ਜੀ ਪਿੰਡ ਦੇ ਸਿਆਣੇ ਬੰਦਿਆਂ ਕੋਲ ਪੁੱਛਦੇ ਨੇ ਕਿ ਇੱਥੇ ਕੋਈ ਹੋਰ ਵੀ ਗੁਰੂ ਹੈ। ਇੱਕ ਸੱਜਣ ਜਿਸ ਤਰ੍ਹਾਂ ਭਾਈ ਮੱਖਣ ਸ਼ਾਹ ਜੀ ਨੂੰ ਕਹਿ ਰਿਹਾ ਉਹਨਾਂ ਬੋਲਾਂ ਨੂੰ ਘੱਟ ਹੀ ਸਾਹਿਬ ਦੀ ਸੇਵਾ ਵਿੱਚ ਹੈ।

ਪਤਾ ਲੱਗਿਆ ਕਿ ਛੇਵੇਂ ਪਾਤਸ਼ਾਹ ਸਾਹਿਬਜ਼ਾਦਾ ਤੇਗ ਬਹਾਦਰ ਵੀ ਇੱਥੇ ਹੀ ਰਹਿੰਦਾ ਹੈ। ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮੱਖਣਸ਼ਾਰੀ ਗਦਗਦ ਹੋ ਉੱਠੇ। ਮੱਖਣਸ਼ਾਰੀ ਪਸੀਸ ਤਾਂ ਗਏ ਪਰ ਫਰਕ ਜ਼ਰੂਰੀ ਸੀ। ਉਹਨਾਂ ਨੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਗੁਰੂ ਸਾਹਿਬ ਇਹ ਵੇਖ ਕੇ ਮੁਸਕਰਾ ਪਏ ਤੇ ਕਹਿਣ ਲੱਗੇ, ਭਾਈ ਸਿੱਖਾ, ਸਮੁੰਦਰ ਵਿੱਚ ਫਸ ਜਾਣ ਸਮੇਂ ਅਰਦਾਸ ਵਿੱਚ ਜੋ ਸੰਕਲਪ ਦਸਵੰਧ ਦੇਣ ਦਾ ਕੀਤਾ ਸੀ ਉਹ ਦੇਣਾ ਬਣਦਾ ਹੈ। ਉਸ ਨੂੰ ਆਪਣੇ ਕੋਲ ਹੀ ਰੱਖਣਾ ਚਾਹੀਦਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਸ ਤਰ੍ਹਾਂ ਮੱਖਣ ਸ਼ਾਹ ਜੀ ਨੂੰ ਕਹਿ ਰਹੇ ਨੇ, ਉਹਨਾਂ ਬੋਲਾਂ ਨੂੰ ਤੁਹਾਡੀ ਸਾਹਿਬ ਦੀ ਸੇਵਾ ਵਿੱਚ ਹੇ

ਗੁਰੂ ਸਾਹਿਬ ਦੇ ਮੁਖਾਰਜਨ ਤੋਂ ਇਹ ਵਾਪ ਸੁਣ ਕੇ ਮੱਖਣ ਸ਼ਾਹ ਜੀ ਨਿਹਾਲ ਹੋ ਗਏ। ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਪਏ। ਗੁਰੂ ਸਾਹਿਬ ਨੇ ਮੱਖਣ ਸ਼ਾਹ ਦੇ ਸਿਰ ਤੇ ਹੱਥ ਰੱਖ ਕੇ ਆਖਿਆ, ਪ੍ਰੇਮੀਆਂ ਤੇਰੀ ਭਾਵਨਾ ਪੂਰਨ ਹੋ ਚੁੱਕੀ ਹੈ, ਪਰ ਤੂੰ ਅਜੇ ਸਾਨੂੰ ਬਾਹਰ ਪ੍ਰਗਟ ਨਾ ਕਰੀ। ਮੱਖਣ ਸ਼ਾਹ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸੰਗਤਾਂ ਦਾ ਦੁੱਖ ਮੇਰੇ ਕੋਲੋਂ ਸਹਾਰਿਆ ਨਹੀਂ ਜਾਂਦਾ। ਸੰਗਤਾਂ ਦਰ ਦਰ ਭੜਕ ਗਈਆਂ ਹਨ। ਭੜਕਦੀਆਂ ਸੰਗਤਾਂ ਨੂੰ ਸ਼ਾਂਤ ਕਰਨ ਵਾਸਤੇ ਹੁਣ ਹਜ਼ੂਰ ਨੂੰ ਪ੍ਰਗਟ ਹੋਣਾ ਹੀ ਪਵੇਗਾ। ਇੰਨੀ ਗੱਲ ਕਹਿ ਕੇ ਮੱਖਣ ਸ਼ਾਹ ਜੀ ਖੁਸ਼ੀ ਵਿੱਚ ਦੀਵਾਨੇ ਹੋ ਕੇ ਬਾਹਰ ਆਏ। ਕੋਠੇ ਤੇ ਚੜ ਕੇ ਗਲੇ ਚ ਕੱਲਾ ਪਾ ਕੇ ਉੱਚੀ ਉੱਚੀ ਬੋਲ ਕੇ ਜੋ ਕੁਝ ਕਹਿ ਰਹੇ ਨੇ ਉਹਨਾਂ ਬੋਲਾਂ ਨੂੰ ਤੁਹਾਡੀ ਸਿਆ ਵਿੱਚ ਹੋ

ਸਭ ਸੁਣ ਕੇ ਸੰਗਤਾਂ ਹੋਬ ਹਮ ਆ ਕੇ ਇਕੱਠੀਆਂ ਹੋਣ ਲੱਗੀਆਂ। ਬੜਾ ਸ਼ਾਨਦਾਰ ਮੰਡਪ ਸਜਾਇਆ ਗਿਆ, ਮੱਖਣ ਸ਼ਾਹ ਦੀ ਲਿਆਂਦੀ ਹੋਈ ਬਹੁਮੁੱਲੀ ਪੋਸ਼ਾਕ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਪਹਿਨਾਈ ਗਈ। ਫਿਰ ਹਜ਼ੂਰ ਨੂੰ ਗੁਰਗੱਦੀ ਤੇ ਬਿਠਾ ਕੇ ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਗੁਰਜੀਤਾ ਜੀ ਦੇ ਹੱਥੋਂ ਗੁਰਿਆਈ ਦਾ ਤਿਲਕ ਦਿੱਤਾ ਗਿਆ। ਮੱਖਣ ਸ਼ਾਹ ਨੇ ਸੁਖਨਾ ਦੀਆਂ 500 ਮੋਹਰਾਂ ਤੇ ਹੋਰ ਅਨੇਕਾਂ ਤੋਹਫੇ ਗੁਰੂ ਸਾਹਿਬ ਨੂੰ ਭੇਟ ਕੀਤੇ। ਫਿਰ ਮੱਖਣ ਸ਼ਾਹ ਜੀ ਨੇ ਜਹਾਜ਼ ਦੀ ਵਾਰਤਾ ਤੇ ਦੋ ਦੋ ਮੋਹਰਾਂ ਮੱਥਾ ਟੇਕਣ ਦੀ ਵਿੱਥਿਆ ਸਾਰੀਆਂ ਸੰਗਤਾਂ ਨੂੰ ਸੁਣਾਈ। ਇਹ ਸੁਣ ਕੇ ਸੰਗਤਾਂ ਨਿਹਾਲ ਹੋ ਗਈਆਂ, ਸਾਰਿਆਂ ਨੇ ਯਥਾ ਸ਼ਕਤ ਭੇਟਾ ਧਰੀ। ਪਰ ਜਦ ਇਹ ਖਬਰਾਂ ਦੂਜੇ 22 ਗੁਰੂਆਂ ਤੱਕ ਪਹੁੰਚੀਆਂ ਤਾਂ ਬਹੁਤ ਔਖੇ ਹੋਏ, ਖਾਸ ਕਰਕੇ ਧੀਰਮਲ ਤਾਂ ਬਹੁਤਾ ਹੀ ਸਰ ਪੁੱਜ ਗਿਆ। ਉਸ ਨੇ ਆਪਣੇ ਸਾਰੇ ਮਸੰਦ ਆਪਣੇ ਪਾਸ ਬੁਲਾਏ ਤੇ ਇੱਕ ਗੁਪਤ ਮੀਟਿੰਗ ਕੀਤੀ। ਧੀਰਮਲ ਡੇਰੇ ਸਦ ਕੇ ਮਸੰਦ ਸਾਰੇ ਆਖਦਾ ਹੈ ਚਾਰਾ ਹੁਣ ਦੱਸੋ ਕੀ ਚਲਾਇਆ ਜਾਵੇ। ਤੇ ਕਿ ਮਸਤਾਨੀ ਨੂੰ ਬਿਠਾ ਦਿੱਤਾ ਹੈ ਗੱਦੀ ਲੋਕਾਂ, ਦੱਸੋ ਇਹ ਰੋਲਾ ਕਿਵੇਂ ਰਾਹ ਕਿਉਂ ਹਟਾਇਆ ਜਾਵੇ। ਇੱਕੋ ਹੈ ਇਲਾਜ ਅੱਗੋਂ ਆਖਿਆ ਮਸੰਦ ਸੀਗੇ, ਮਾਰ ਕੇ ਤੇ ਗੋਲੀ ਇਹਨੂੰ ਸਦਾ ਲਈ ਮੁਕਾਇਆ ਜਾਵੇ, ਫਿਰ ਗੱਡੀ ਦੇ ਕੇ ਨਾਲ ਹਾਕਮਾਂ ਨੂੰ ਬੰਨ ਲਈਏ, ਇਸ ਤਰ੍ਹਾਂ ਪੱਕਾ ਹੱਕ ਗੱਦੀ ਦਾ ਜਮਾਇਆ ਜਾਵੇ। ਧੀ ਮਰ ਤੇ ਕਸੀਏ ਮਸੰਦ ਨੇ ਗੁਰੂ ਸਾਹਿਬ ਤੇ ਜਿਸ ਤਰ੍ਹਾਂ ਗੋਲੀ ਚਲਾਈ, ਉਸ ਸਾਰੇ ਨੂੰ ਤੁਹਾਡੀ ਸਾਹਿਬ ਦੀ ਸੇਵਾ ਵਿੱਚ ਹੋਰ ਰੱਖਣਾ ਹੈ।

ਨਜ਼ਰ ਹੱਥ ਜੱਦੀ ਸੀ ਆਪਣੀ ਉਦੋਂ ਨਾਲ ਕਿਹਦੀ ਗੱਦੀ ਸੀ ਆਪਣੀ ਉਦੋਂ ਨਾਲ ਕਿਹਦੀ ਗੱਦੀ ਸੀ ਕੋਈ ਕਿਸਮਤ ਕਰਨਾ ਸੀ ਮਾਲਨੇ ਰਾਤ ਗੋਲੀ ਚਲਾ ਦਿੱਤੀ ਮਾਲਨੇ ਰਾਤ ਗੋਲੀ ਚਲਾ

ਮੱਤੇ ਵਾਲੇ ਸੱਜੇ ਲੰਘ ਜਾਓ ਵਿੱਚ ਕੇ।

0: ਸੱਚੀ ਹਿੰਮਤ ਸੰਘ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਉੱਤੇ ਗੋਲੀ ਚਲਾ ਦਿੱਤੀ, ਪਰ ਮਸਤਕ ਹਿੱਲ ਜਾਣ ਕਾਰਨ ਗੋਲੀ ਜ਼ਖਮ ਕਰਦੀ ਹੋਈ ਇੱਕ ਪਾਸੇ ਨੂੰ ਚਲ ਪਈ। ਫਿਰ ਕਿਸੇ ਤਰ੍ਹਾਂ ਗੁਰੂ ਸਾਹਿਬ ਦਾ ਸਾਰਾ ਸਮਾਨ ਲੁਕਿਆ ਗਿਆ, ਜਿਸ ਨੂੰ ਮੱਖਣ ਸ਼ਾਹ ਦੇ ਬੰਦਿਆਂ ਨੇ ਵਾਪਸ ਲੈ ਕੇ ਆਂਦਾ। ਗੁਰੂ ਸਾਹਿਬ ਦਾ ਇਹਨਾਂ ਨੂੰ ਮਾਫ ਕਰਨਾ, ਕੁਝ ਦੇਰ ਬਾਅਦ ਗੁਰੂ ਸਾਹਿਬ ਦਾ ਆਨੰਦਪੁਰ ਸਾਹਿਬ ਵਸਾਉਣਾ, ਹੋਰ ਅਨੇਕਾਂ ਪਰਮਕਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਸ ਦੁਨੀਆਂ ਤੇ ਆ ਕੇ ਕੀਤੇ।
1: ਇਤਿਹਾਸ ਬਹੁਤ ਲੰਬਾ ਹੈ, ਇਸ ਪ੍ਰਸੰਗ ਤੋਂ ਅਸੀਂ ਸੇਧ ਲੈਣੀ ਹੈ। ਇੱਕ ਨੁਕਤਾ ਜੋ ਅਸੀਂ ਇਸ ਤੋਂ ਪ੍ਰਾਪਤ ਕਰਨਾ ਹੈ, ਸਤਸੰਗ ਜੀ ਇਤਿਹਾਸ ਆਪਾਂ ਸਰਵਣ ਕੀਤਾ ਹੈ। ਧੰਨ ਭਾਈ ਮੱਖਣ ਸ਼ਾਹ ਜੀ ਲਵਾਣਾ, ਜਿਨ੍ਹਾਂ ਨੇ ਜਿੰਨਾ ਚਿਰ ਤੱਕ ਸੱਚੇ ਗੁਰੂ ਤੇ ਗੁਰੂ ਦੀ ਭਾਲ ਨਹੀਂ ਕਰ ਲਈ, ਚੈਨ ਨਾਲ ਨਹੀਂ ਬੈਠੇ, ਤੇ ਕਿੱਥੇ ਖੜੇ ਹਾਂ ਅਸੀਂ ਅੱਜ ਦੇ ਸਿੱਖ, ਜਿਨ੍ਹਾਂ ਨੂੰ ਕਲਗੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿਦਾਇਤ ਕੀਤੀ ਹੈ, ਸਿੱਖੋ ਆਗਿਆ ਭਈ ਅਕਾਲ ਕੀ, ਸਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋਚ ਹੈ, ਖੋਜ ਸ਼ਬਦ ਮੈਨੇ। ਬਾਣੀ ਵਿੱਚ ਬਾਰ ਬਾਰ ਆਉਂਦਾ ਹੈ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪਰ ਤੱਕ ਗੁਰੂ ਨਿਸਤਾਰੇ। ਅਸੀਂ ਵੱਡਿਆਂ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਸ਼ਬਦ ਗੁਰੂ ਦੀ ਰਹਿਨਮਾਈ ਪ੍ਰਾਪਤ ਹੈ, ਪਰ ਅੱਜ ਅਸੀਂ ਜਾ ਕਿੱਧਰ ਨੂੰ ਰਹੇ ਹਾਂ? ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਭੇਖਾਂ ਪਖੰਡਾਂ ਦੇ ਵਿੱਚ ਪਏ ਹੋਏ ਹਾਂ, ਕਰਮ ਕਾਂਡਾਂ ਦੇ ਵਿੱਚ ਅਸੀਂ ਉਲਝੇ ਹੋਏ ਹਾਂ, ਮੜੀਆਂ ਮੱਠਾ ਮਸਾਨਾਂ ਤੇ ਜਾ ਕੇ ਸਾਡੇ ਸਿਰ ਚੁੱਕਦੇ ਨੇ। ਗੁਰੂ ਖਾਲਸਾ ਜੀ, ਸਿੱਖ ਦਾ ਸਿਰ ਨਿਵੇਂ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ, ਹੋਰ ਕਿਸੇ ਵੀ ਨਹੀਂ। ਇਹ ਤਾਂ ਉਹ ਦਰ ਹੈ ਜਿਸ ਬਾਰੇ ਕਿਸੇ ਸ਼ਾਇਰ ਨੇ ਕਿਹਾ, ਜਿਸ ਦਰ ਤੇ ਝੁਕੇ ਸਰਨਾ ਉਸੇ ਸਰ ਨਹੀਂ ਕਹਤੇ, ਜਿਸ ਦਰ ਤੇ ਝੁਕੇ ਸਰਨਾ ਉਸੇ ਦਰ ਨਹੀਂ ਕਹਤੇ, ਜੋ ਦਰ ਦਰ ਤੇ ਝੁਕੇ ਉਸੇ ਸਰ ਨਹੀਂ ਕਹਤੇ। ਮੱਕੇ ਮੇ ਕਹਿ ਦੇਤੇ ਹੈ ਹਿੰਦੂ ਕੋ ਕਾਫਿਰ, ਮਗਰ ਗੁਰੂ ਘਰ ਮੇ ਕਿਸੀ ਕੋ ਵੀ ਕਾਫਰ ਨਹੀਂ ਕਹਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਨੂੰ ਬਾਰ ਬਾਰ ਇਹ ਉਪਦੇਸ਼ ਦਿੰਦੇ ਨੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼, ਜੋ ਵਰਨਾ ਕੋ ਸਾਂਝਾ, ਇਹ ਸਾਰੇ ਧਰਮਾਂ ਦੇ ਸਾਂਝੇ ਗ੍ਰੰਥ ਨੇ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਇਸ ਜਲ ਦੇ ਸਾਗਰ ਤੋਂ ਤਰਨ ਵਾਸਤੇ ਸਾਨੂੰ ਬਾਣੀ ਦਾ ਬਹੁਤ ਬਖਸ਼ਿਸ਼ ਕੀਤਾ। ਆਓ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਅੰਮ੍ਰਿਤ ਵੇਲੇ ਦੀ ਸੰਭਾਲ ਕਰੀਏ, ਆਪ ਅੰਮ੍ਰਿਤ ਵੇਲੇ ਉੱਠੀਏ, ਬਾਣੀ ਪੜ੍ਹੀਏ, ਨਾਲ ਬੱਚਿਆਂ ਨੂੰ ਉਠਾ ਕੇ ਬਾਣੀ ਪੜ੍ਹਨ ਵਾਸਤੇ ਲਾਈਏ, ਤੇ ਆਪਣੀ ਜੀਵਨ ਯਾਤਰਾ ਅਸੀਂ ਸਫਲ ਕਰਦੇ ਹੋਏ ਜਾਈਏ। ਸਫਲ ਸਫਲ ਕਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ, ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲਿਆਂ ਦੀ ਲਾਈ ਹੋਈ ਫੁਲਵਾੜੀ, ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਵਿਦਿਆਰਥਣਾਂ ਦਾ ਢਾਡੀ ਜਥਾਰ ਜੀ ਤੋਂ ਆਗਿਆ ਚਾਹੁੰਦਾ, ਇੰਨੀ ਸੇਵਾ ਪ੍ਰਵਾਨ ਕਰੋ। ਆਓ ਆਪਾਂ ਹੁਣ ਸਾਰੇ ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ ਜੀ।

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

不听命呀、啊。把这一磕呀，那个人又，啊，那不起来那也啥不顾及呢。ਪੁੱਛਣਾ ਚੰਗੀ ਗੱਲ ਹੈ ਪੁੱਛਣ ਦਾ ਮਨ ਬਣਨਾ ਕੋਈ ਮਾੜਾ ਨਹੀਂ ਅਗਲੀ ਅੱਧੀ ਲਾਈਨ ਜਿਹੜੀ ਹੈ ਨਾ ਇਹਨੂੰ ਜਦੋਂ ਨਾਲ ਸੰਬੰਧਿਤ ਕਰਨੇ ਆ ਇੱਕ ਅਜੀਬ ਭੇਤ ਖੁੱਲਦਾ ਫਿਰ ਸਤਿਗੁਰੂ ਰੱਬ ਦੇ ਰਾਹ ਦਿਨ ਰਾਤ ਪੁੱਛ ਰਹੀ ਹਾਂ ਪਰ ਪੁੱਛ ਰਹੀ ਜੀਵ ਰੂਪ ਇਸਤਰੀ ਪ੍ਰੀਤਮ ਦਾ ਰਾਹ ਪੁੱਛ ਰਹੀ ਪਰ ਭੁੱਲ ਜਾਂਦੀ ਚੱਲ ਜਿਵੇਂ ਕਿਉਂ ਕਿਉਂਕਿ ਜੋਬਨ ਬਾਲੀ ਹੈ ਆ ਦੋ ਲਫ਼ਜ਼ਾਂ ਦਾ ਹਾਰ ਜਾਣੇ ਨਾ ਬਹੁਤ ਜ਼ਰੂਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਸ਼ਬਦਾਵਲੀ ਜਿਹੜੀ ਹੈ ਨਾ ਇੱਕ ਇੱਕ ਲਫ਼ਜ਼ ਆਪਣੇ ਵਿੱਚ ਬੜੀ ਵੱਡੀ ਕਹਾਣੀ ਸਮੋਈ ਬੈਠਾ ਇਹ ਲਫ਼ਜ਼ ਦੋ ਨੇ ਜੋਬਨ ਬਾਲੀ ਜੋਬਨ ਕਹਿੰਦੇ ਨੇ ਜਵਾਨੀ ਨੂੰ ਜਵਾਨੀ ਮਸਤਾਨੀ ਹੁੰਦੀ

अर्ग ना तरे पग, पूछत पत्थत ते मार्ग ना तरे पग।

ਮੇਰੇ ਸਤਿਗੁਰੁ ਉਹ ਨਾਮ ਜਿਹੜਾ ਤੂੰ ਦ੍ਰਿੜ ਕਰਾਵੇ ਉਹ ਮੇਰੇ ਮਨ ਤੇ ਤਨ ਦਾ ਆਸਰਾ ਬਣ ਜਾਏ, ਆਧਾਰ ਬਣ ਜਾਏ, ਬੇਸ ਬਣ ਜਾਏ। ਮੇਰੇ ਮਨ ਤੇ ਤਨ ਦੇ ਵਿਚਾਰ ਤੇ ਵਿਹਾਰ ਉਹਨਾਂ ਗੁਣਾਂ ਤੇ, ਉਸ ਨਾਮ ਰੂਪੀ ਗੁਣਾਂ ਤੇ ਆਧਾਰਿਤ ਹੋ ਜਾਏ। ਮੇਰਾ ਮਨ ਤਨ ਨਾਮ ਆਧਾਰ ਹੈ, ਉਹਦਾ ਫਾਇਦਾ ਕੀ ਹੋਵੇਗਾ? ਜਿਹੜੀ ਅੰਦਰ ਜ਼ਹਿਰ ਪਈ ਨਾ, ਜਦੋਂ ਨਾਮ ਅੰਮ੍ਰਿਤ ਜਾਏਗਾ ਅੰਦਰ, ਜਿਹੜੀ ਅੰਦਰ ਹਉਮੈ ਦੀ ਜ਼ਹਿਰ ਬੈਠੀ ਹੈ ਨਾ, ਜਿਹੜੀ ਨਾਮ ਨੂੰ ਅੰਦਰ ਟਿਕਣ ਨਹੀਂ ਦਿੰਦੀ, ਉਹ ਜਲ ਜਾਏਗੀ, ਖਤਮ ਹੋ ਜਾਏਗੀ, ਸੜ ਜਾਏਗੀ।

हाथ मत यो है मैं बख्शिश कर रहे प्रभु सतगुरु दे जिंदी रहमत नाल नाम दृढ़ हो जाए ते जिस नाम दे अंदर निवास प्रवेश नाल अंदरों होमे दी जहर निकल जाए प्रभु मिल जाए वो सतगुरु मैनू वो राह दस मैं तो दिन रात रात क्यों कुछ नहीं ਇਹ ਗੱਲ ਵੱਖਰੀ ਕਿ ਚੱਲਦੀ ਨਹੀਂ ਕਿਉਂਕਿ ਦਿਲ ਨਹੀਂ ਰਹਿੰਦਾ ਚੇਤਾ ਨਹੀਂ ਰਹਿੰਦਾ ਉਹ ਦਿਲ ਵੀ ਕਰਾ ਦੇ ਉਹ ਚੇਤਾ ਵੀ ਕਰਾ ਦੇ ਤੇ ਰਹਿਮਤ ਕਰਕੇ ਮੈਨੂੰ ਰਾਹ ਦੱਸ ਉਹ ਰਾਹ ਕੀ ਰਹਿ ਜਿੱਥੋਂ ਪ੍ਰਭੂ ਮਿਲ ਜਾਏ ਉਹ ਪੰਥ ਜਾਣਨਾ ਚਾਹੁੰਦਾ ਲਓ ਹੁਣ ਸਲੋਕ ਸ਼ੁਰੂ ਹੋਇਆ ਗੁਰੂ ਕਹਿਣ ਲੱਗੇ ਰਾਹ ਪੁੱਛਣਾ ਬੜੇ ਨੇ ਰਾਹ ਜਿਹੜੇ ਵੱਖ ਵੱਖ ਕਾਫਲੇ ਤੁਰੇ ਜਾਂਦੇ ਨੇ ਜਿਹਨਾਂ ਰਾਹਾਂ ਤੇਰੇ ਪੁੱਛਣ ਤੋਂ ਪਹਿਲਾਂ ਕਿਹੜੇ ਰਾਹ ਨਹੀਂ ਹੈਗੇ ਜਾਂ ਉਹਨਾਂ ਤੇ ਕਾਫਲੇ ਨਹੀਂ ਤੁਰ ਰਹੇ ਲੈ ਮੈਂ ਤੇਰੇ ਸਾਹਮਣੇ ਸਾਰੇ ਹੀ ਰਾਹ ਰੱਖ ਦਿੰਦਾ ਤੇ ਤੈਨੂੰ ਇਹ ਵੀ ਸਮਝਾ ਦਿੰਦਾ ਇਸ ਰਾਹ ਵਿੱਚ ਕੀ ਹੈ ਤੇਰੇ ਮਨ ਅੰਦਰ ਇਹ ਸ਼ੱਕ ਨਾ ਰਹਿ ਜੇ ਕਿ ਫਲਾਣਾ ਰਾਹ ਨਹੀਂ ਵੇਖਿਆ ਆਪਾਂ ਕਈ ਵਾਰੀ ਕੋਈ ਨਾ ਰਾਹ ਵੇਖਿਆ ਭਾਵੇਂ ਫਾਤੀ ਜਾਈਏ ਉਸ ਰਾਹ ਵਿੱਚ ਕਹੀਦਾ ਵੀ ਅੱਜ ਫਲਾਣੇ ਰਾਹ ਚੱਲਨੇ ਆ ਨਵਾਂ ਰਾਹ ਇਹ ਵੀ ਵੇਖ ਲਈਏ ਰੋਜ਼ ਜਿਸ ਰਾਹੋਂ ਜਾ ਰਹੇ ਹੋਈਏ ਭਾਵੇਂ ਉਹਦੀ ਵਾਕਫੀਤ ਵੀ ਹੋਵੇ ਸੌਖਾ ਵੀ ਹੋਵੇ ਤੇ ਕੋਈ ਆਖੇ ਨਾ ਆਹ ਵੀ ਕਹਿੰਦੇ ਨੇ ਚਲੋ ਅੱਜ ਨਵਾਂ ਰਾਹ ਵੀ ਵੇਖ ਲਈਏ ਇਹ ਤੇਰੇ ਮਨ ਵਿੱਚ ਸ਼ੌਕ ਨਾ ਰਹਿ ਜਾਏ ਇਹ ਤੇਰੇ ਮਨ ਵਿੱਚ ਸੌਖਲਾ ਵੀ ਨਾ ਰਹਿ ਜਾਏਗਾ ਬਈ ਆਹ ਰਾਹ ਜਾਣਨਾ ਆ ਨਹੀਂ ਜਾਣਨਾ ਚਲੋ ਇਹਦੇ 'ਤੇ ਵੀ ਚੱਲ ਕੇ ਵੇਖ ਲਵਾਂ ਲੈ ਮੈਂ ਤੇਰੇ ਸਾਡੇ ਸਾਹਮਣੇ ਸਾਰੇ ਹੀ ਰਾਹ ਰੱਖ ਰੱਖਾ ਦਿੰਦਾ ਜਿਹੜੇ ਵਕਤ ਦੇ ਰਾਹ ਸਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਆਏ ਉਹਨਾਂ 'ਚ ਲਿਸਟ ਬਣਾ ਦਿੱਤੀ ਹਾਲਾਂਕਿ ਉਹ ਸਾਰੇ ਹੀ ਰਾਹ ਤੇ ਉਹਨਾਂ ਰਾਹਾਂ 'ਤੇ ਚੱਲਣ ਵਾਲੇ ਕਾਫਲੇ ਇਹੋ ਹੀ ਆਖਦੇ ਸਨ ਅਸੀਂ ਰੱਬ ਵੱਲ ਜਾ ਰਹੇ ਉਹ ਸਾਰੀ ਰਾਹ ਹੁਣ ਕਿਹੜਾ ਰਾਹ ਕਿਸ ਨਾਲ ਜਾਂਦਾ ਕਿਹੜਾ ਰਾਹ ਕਿੰਨਾ ਸੁਖਾਲਾ ਹੈ ਕਿਸ ਰਾਹ ਵਿੱਚ ਕਿੰਨੇ ਭਰਮ ਨੇ ਭੁਲੇਖੇ ਨੇ ਖੇਡੇ ਨੇ ਉਹ ਤੇ ਰਾਹ ਪਿਆ ਜਾਂ ਵਾਹ ਪਿਆ ਜਾਣੀ ਗੁਰੂ ਨੇ ਆਖਿਆ ਲੈ ਮੈਂ ਤੈਨੂੰ ਰਾਹ ਦੱਸ ਜਿਹੜੇ ਚੱਲ ਰਹੇ ਹੁਣ ਰਾਹਾਂ ਦੀ ਗਿਣਤੀ ਕਰਨ ਲੱਗੇ

no estoy mal. ¿Dónde viste que se fue? The obvious capital would be safe for someone to buy Sharan. ਉਹਦੇ ਵਿੱਚ ਨਿਯਮ ਹੈ ਜਿਹਨੂੰ ਆਪਾਂ ਆਪਣੇ ਬੋਲੀ ਵਿੱਚ ਕਹਿ ਦਿੰਦੇ ਹਾਂ ਰਹਿਤ ਮਰਿਆਦਾ ਮਰਿਆਦਾ ਡਿਸਿਪਲਨ ਇੱਕ ਐਸੀ ਲਕੀਰ ਜਿਹਨੂੰ ਹਰ ਕੋਈ ਤੋੜ ਨਾ ਸਕਦਾ ਇਸਲਾਮ ਵਿੱਚ ਸਭ ਤੋਂ ਵਿਸ਼ੇਸ਼ ਚੀਜ਼ ਜਿਹੜੀ ਹੈ ਉਹ ਹੈ ਸ਼ਰਅ ਲੋੜ ਹਰ ਇੱਕ ਨੂੰ ਹੈ ਹਰ ਇੱਕ ਨੂੰ ਭਾਵੇਂ ਬਦਲ ਵੀ ਲੱਗ ਸਮਝ ਮਰਿਆਦਾ ਵੀ ਹੋਣਾ ਮਰਿਆਦਾ ਨੂੰ ਜੁਗਤ ਕਹਿੰਦੇ ਨੇ ਮੈਂ ਕਲ ਕਰਾਂ ਤੇ ਬਿਨਾਂ ਮਰਿਆਦਾ ਤੋਂ ਦੁਨੀਆਂ ਦੀ ਕੋਈ ਚੀਜ਼ ਜਿਹੜੀ ਸਫਲ ਨਹੀਂ ਹੁੰਦੀ ਹਰ ਇੱਕ ਚੀਜ਼ ਦੀ ਬਣਤਰ ਜਿਹੜੀ ਹੈ ਉਹ ਮਰਿਆਦਾ ਦੀ ਪ੍ਰਤੀਕ ਹੈ ਇੱਕ ਕਾਰ ਦਾ ਦਸ ਪੰਜਾਹ ਸੌ ਪੁਰਜ਼ਾ ਹੋਵੇ ਤੇ ਉਹਦੀ ਕੋਈ ਮਰਿਆਦਾ ਨਾ ਹੋਵੇ ਉਹਦਾ ਸਾਈਜ਼ ਕੀ ਹੈ ਦੂਜੀ ਵਾਰ ਸਪੇਅਰ ਪਾਰਟ ਨਹੀਂ ਮਿਲ ਸਕਦੇ ਚਾਰ ਦਿਨ ਨਹੀਂ ਚੱਲ ਸਕਦੇ ਪਰ ਨਹੀਂ ਬਣਾਉਣ ਵਾਲੇ ਨੇ ਮੇਰੀ ਕਾਰ ਨਹੀਂ ਬਣਾਈ ਉਹਦੇ ਅੰਦਰ ਜਿਹੜਾ ਇੱਕ ਇੱਕ ਪੁਰਜ਼ਾ ਹੈ ਨਾ ਉਹਦੀ ਵੀ ਮਰਿਆਦਾ ਬਣਾ ਇੰਨਾ ਚੌੜਾ ਹੈ ਇੰਨਾ ਲੰਬਾ ਹੈ ਇੰਨੇ ਸੂਤ ਮੋਟਾ ਹੈ ਆਹ ਉਹਦਾ ਨੰਬਰ ਹੈ ਤਾਂ ਹੀ ਚੱਲ ਸਕੇਗੀ ਤੇ ਜੇ ਮਨ ਘੱਟ ਆਪਣੀ ਮਰਜ਼ੀ ਨਾਲ ਜਿਉਂ ਜਿਉਂ ਮਰਜ਼ੀ ਹੋਵੇ ਤਿਉਂ ਥੋਂ ਕੋਈ ਬਣਾਈ ਜਾਏ ਉਹ ਕਾਰ ਨਾ ਚੱਲ ਸਕੇ ਜੀਵਨ ਨੂੰ ਮਰਿਆਦਾ ਹੀ ਚਲਾਉਂਦੀ ਜੇ ਮੈਂ ਕਹਿ ਸਕਦਾ ਜਿੱਥੇ ਮਰਿਆਦਾ ਕੋਈ ਨਾ ਰਹੇ ਉੱਥੇ ਜੀਵਨ ਨਹੀਂ ਰਹਿੰਦੇ ਟਕਰਾ ਜਾਂਦੇ ਭਾਵੇਂ ਉਹ ਪਰਿਵਾਰ ਵਿੱਚ ਮਰਿਆਦਾ ਨਾ ਰਹੇ ਭਾਵੇਂ ਕਾਰੋਬਾਰ ਵਿੱਚ ਮਰਿਆਦਾ ਨਾ ਰਹੇ ਭਾਵੇਂ ਕੌਮਾਂ ਵਿੱਚ ਮਰਿਆਦਾ ਨਾ ਰਹੇ ਭਾਵੇਂ ਧਰਮ ਵਿੱਚ ਮਰਿਆਦਾ ਨਾ ਜਿੱਥੇ ਮਰਿਆਦਾ ਟੁੱਟੇਗੀ ਉੱਥੇ ਹਾਦਸੇ ਹੋਣ ਆ ਹਿੰਦੁਸਤਾਨ ਦੀ ਟ੍ਰੈਫਿਕ ਨੇ ਖੱਬੇ ਪਾਸੇ ਚੱਲਣਾ ਇੱਕ ਮਰਿਆਦਾ ਹੈ ਜਿਸ ਵੇਲੇ ਕੋਈ ਮਰਿਆਦਾ ਤੋੜੇਗਾ ਉਸੇ ਵੇਲੇ ਐਕਸੀਡੈਂਟ ਦਾ ਖਤਰਾ ਪੈਦਾ ਹੋ ਜਾਏਗਾ ਇੱਕ ਮਰਿਆਦਾ ਦਾ ਨਾ ਹੀ ਦੂਜਾ ਸ਼ਰਅ ਅੱਜ ਭਾਵੇਂ ਮਰਿਆਦਾ ਸਾਡੇ ਵਿੱਚ ਵੀ ਕੋਈ ਨਹੀਂ ਉਹਨਾਂ ਵਿੱਚ ਵੀ ਕੋਈ ਨਹੀਂ ਪਰ ਦੇਸ਼ ਇਹੋ ਗੁਰੂ ਕਹਿੰਦੇ ਨੇ ਕਰੋ ਉਹ ਰਾਹ ਚੱਲ ਰਿਹਾ ਹੈ ਜਿਹੜਾ ਮਰਿਆਦਾ ਤੇ ਖੜਾ ਤੇ ਉਹਨਾਂ ਦਾ ਵਿਸ਼ਵਾਸ ਹੈ ਉਹਨਾਂ ਦੇ ਮਨ ਵਿੱਚ ਇੱਕ ਫੈਸਲਾ ਹੈ ਕਿ ਜਿਹੜਾ ਵੀ ਕੰਮ ਕਰਨਾ ਹੈ ਉਹ ਸਰਾਂ ਕੋਲੋਂ ਪੁੱਛ ਲਓ ਸਰਾਂ ਵਿੱਚ ਵਿਚਾਰ ਲਓ ਵੀ ਇਹ ਕਰ ਲੈਣਾ ਚਾਹੀਦਾ ਉਹਦਾ ਸਾਨੂੰ ਹੁਕਮ ਹੈ ਆਗਿਆ ਹੈ ਸਰਾਂ ਮੰਨਦੀ ਹੈ ਇਸ

0: ਕਿ ਨਾਲ ਨਾਲ ਅਸੀਂ ਅੱਜ ਦਾ ਸਮਾਜ ਨਹੀਂ ਸਮਝਦੇ। ਅੱਜ ਸ਼ਰਾ ਜਾਂ ਮਰਿਆਦਾ ਦਾ ਨਜਾਇਜ਼ ਫਾਇਦਾ ਨਜਾਇਜ਼ ਰੂਪ ਵੀ ਵਰਤਿਆ ਜਾਂਦਾ। ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਸ਼ਰਾ ਬਾਰੇ ਵੀ ਆਖਿਆ, ਪੈਸਾ ਭਾਈ ਗੁਰਦਾਸ ਜੀ ਨੇ ਸ਼ਰਾ ਬਾਰੇ ਵੀ ਆਖਿਆ। ਕਾਜੀ ਜਿਹੜਾ ਉਹ ਅਨੇਕਾਂ ਰਿਸ਼ਤੇ, ਅਨੇਕਾਂ ਕੰਮ, ਅਨੇਕਾਂ ਜ਼ੁਲਮ ਸ਼ਰਾ ਦੇ ਸਹਾਰੇ ਵੀ ਕਰ ਜਾਂਦੇ। ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਵੇ, ਸ਼ਰਾ ਦੀ ਦੁਰਵਰਤੋਂ ਆਪਣੀ ਮਰਜ਼ੀ ਦਾ ਸ਼ਰਾ ਨੂੰ ਮੋਲਡ ਕਰਨਾ ਸਾਡੇ ਵਿੱਚ ਵੀ ਹੋ ਰਿਹਾ। ਮਰਿਆਦਾ ਦੇ ਨਾਮ ਤੇ ਅਨੇਕਾਂ ਕੰਮ ਐਸੇ ਹੋ ਰਹੇ ਨੇ ਜਿਹੜੇ ਬੇਮਰਿਆਦਗੀ ਨੇ। ਮਰਿਆਦਾ ਧਰਮ ਦੇ ਨਾਮ ਤੇ ਅਨੇਕਾਂ ਕੰਮ ਐਸੇ ਹੋ ਰਹੇ ਨੇ। ਮੈਂ ਤਾਂ ਇੱਕ ਵਾਰ ਕੀਤੀ, ਕਿਹੜੀ ਅਜੀਬ ਗੱਲ, ਇੱਕੋ ਗੁਰੂ ਅੱਗੇ ਮੱਥਾ ਟੇਕ ਰਹੇ। ਐਸਾ ਤਾਂ ਨਹੀਂ ਹੋ ਸਕਦਾ ਨਾ ਗੁਰੂ ਮੈਨੂੰ ਕੋਈ ਹੋਰ ਮਰਿਆਦਾ ਦੇਵੇ, ਤੈਨੂੰ ਕੋਈ ਹੋਰ ਮਰਿਆਦਾ ਦੇਵੇ, ਤੈਨੂੰ ਕੋਈ ਹੋਰ ਮਰਿਆਦਾ ਦੇਵੇ, ਮੈਨੂੰ ਕੋਈ ਹੋਰ ਉਪਦੇਸ਼ ਕਰੇ, ਮੈਨੂੰ ਕੋਈ ਜੀਵਨ ਦੀ ਜੁਗਤ ਹੋਰ ਦੱਸੇ, ਦੂਜੇ ਨੂੰ ਹੋਰ ਦੱਸੇ। ਐਸਾ ਤਾਂ ਨਹੀਂ ਹੋ ਸਕਦਾ। ਕੀ ਕਾਰਨ ਹੈ? ਮੇਰੀ ਸੋਚ ਤੇ ਦੂਜੇ ਦੀ ਸੋਚ ਮਿਲਦੀ ਕਿਉਂ ਨੇ? ਮੇਰਾ ਮਤ ਤੇ ਦੂਜੇ ਦਾ ਮਤ ਭੇਦ ਕਿਉਂ ਨੇ? ਆਖਰ ਕੋਈ ਵੀ ਨਹੀਂ ਇਸ ਗੱਲ ਨੂੰ ਮੰਨਦਾ ਕਿ ਜਿਹੜੀ ਗੱਲ ਮੈਂ ਸੋਚਣਾ ਇਹ ਗਲਤ ਹੈ। ਨਾਮ ਗੁਰਮਤ ਕਰੀਏ, ਛੋਟੀਆਂ ਛੋਟੀਆਂ ਗੱਲਾਂ ਦੇ ਸਾਡੇ ਆਪਸੀ ਇਸਤਰਾਫ ਨੇ ਗੁਰਮਤ ਦੇ ਨਾਮ ਥੱਲੇ, ਛੋਟੀਆਂ ਛੋਟੀਆਂ ਗੱਲਾਂ ਦੇ ਸਾਡੇ ਆਪਸੀ ਮਤ ਭੇਦ ਨੇ ਜਿਹੜੇ ਸਾਨੂੰ ਜੀਵਨ ਵਿੱਚ ਇੱਕ ਨਹੀਂ ਹੋਣ ਦਿੰਦੇ, ਨਾ ਗੁਰਮਤ ਦਾ ਮਰਿਆਦਾ ਦਾ ਕਾਰਨ ਕੀ ਹੈ? ਜਿਵੇਂ ਇਸਲਾਮ ਵਿੱਚ ਸ਼ਰ੍ਹਾਂ ਦਾ ਨਾਮ ਵਿਸ਼ੇਸ਼ ਹੈ, ਪਰ ਉਸ ਸ਼ਰ੍ਹਾਂ ਦਾ ਨਜਾਇਜ਼ ਫਾਇਦਾ ਵੀ ਉਠਾਇਆ ਜਾ ਰਿਹਾ। ਇਸ ਸਾਡੇ ਵਿੱਚ ਗੁਰੂ ਨੇ ਇੱਕ ਰਾਹ ਦਾ ਪ੍ਰਮਾਣ ਕੀਤਾ, ਕਹਿਣ ਲੱਗੇ ਮੈਂ ਇਸਲਾਮ ਵੱਲ ਕੀ ਦੇਖਣਾ। ਉਸ ਸ਼ਰ੍ਹਾਂ ਤੇ ਚੱਲਣ ਨੂੰ ਆਪਣਾ ਵਿਸ਼ੇਸ਼ ਗੁਣ ਸਮਝ ਲਿਆ। ਹਰ ਮੋੜ ਤੇ ਸ਼ਰ੍ਹਾਂ ਨੂੰ ਵਿਚਾਰਦੇ ਨੇ, ਅਨੁਕੂਲ ਹੈ ਕਿ ਨਹੀਂ, ਇਜਾਜ਼ਤ ਦਿੰਦੀ ਕਿ ਨਹੀਂ।
1: ਮੁਸਲਮਾਨ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ।
0: ਫਿਰ ਇੰਨਾ ਵਿਸ਼ਵਾਸ ਹੈ ਉਹਨਾਂ ਦੇ ਮਨ ਵਿੱਚ ਕਿ ਉਹ ਸਮਝਦੇ ਨੇ,
1: ਬੰਦੇ ਹੈ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਵਾਰ।
0: ਕਹਿੰਦੇ ਨੇ ਰੱਬ ਨੂੰ ਮਿਲਣਾ ਬਿਨਾਂ ਸ਼ਰ੍ਹਾਂ ਦੇ ਨਿਯਮਾਂ ਦੇ ਪਾਲਣ ਦੇ ਹੋ ਹੀ ਨਹੀਂ ਸਕਦਾ। ਜਿਹਨੇ ਖੁਦਾਵੰਦ ਨੂੰ ਮਿਲਣਾ ਉਹਨੂੰ ਸ਼ਰ੍ਹਾਂ ਦੀ ਗੱਲ ਮੰਨਣੀ ਪੈਣੀ, ਹੋ ਹੀ ਨਹੀਂ ਸਕਦਾ। ਬੰਦੇ ਹੀ ਉਹ ਨੇ ਜਿਹੜੇ ਇਸ ਸ਼ਰ੍ਹਾਂ ਦੀ ਪਾਬੰਦੀ ਵਿੱਚ ਰਹੇ ਨੇ ਰੱਬ ਦੇ ਖੁਦਾਵੰਦ ਦੇ ਮਿਲਣ ਵਾਸਤੇ। ਬੰਦੇ ਪਵੇ ਵਿੱਚ ਬੰਦੀ ਵੇਖਣ ਕੋ ਵਿਦਾਰ। ਗੁਰੂ ਕਹਿੰਦੇ ਨੇ ਇੱਕ ਉਹ ਕਾਫਲਾ ਚੱਲ ਗਿਆ, ਇੱਕ ਉਹ ਕਾਫਲਾ ਹਿੰਦੂ ਸਲਾਹੀ ਸਲਾਹੀ ਦਰਸ਼ਨ ਰੂਪ ਅਪਾਰ, ਉਹ ਕੇਵਲ ਗੀਤਾਂ ਤੇ ਖਲੋਤਾ, ਭਜਨਾਂ ਤੇ ਖਲੋਤਾ। ਜਿਵੇਂ ਕੱਲ ਪਰਸੂ ਹੀ ਆਇਆ ਕਿ ਨੱਚਣਾ ਟੱਪਣਾ ਗੀਤ ਗਾਉਣੇ ਫੇਰੀਆਂ ਲੈਣੀਆਂ, ਉਹ ਕੇਵਲ ਸਿਫਤ ਸਲਾਹ ਕਰਨ ਤੇ ਖਲੋਤਾ। ਇਸ ਤੋਂ ਅੱਗੇ ਵਧਿਆ ਕਿ ਉਹਨੇ ਇੱਕ ਹੋਰ ਕੰਮ ਫੜਿਆ, ਉਹ ਹੈ ਤੀਰਥ ਨਾਵੈ, ਤੀਰਥਾਂ ਤੇ ਖਲੋਤਾ, ਅਰਥਾ ਪੂਜਾ ਤੇ ਖਲੋਤਾ, ਮੰਦਰਾਂ ਠਾਕਰ ਦੁਆਰਿਆਂ ਵਿੱਚ ਆਰਤੀਆਂ ਉਤਾਰਨੀਆਂ, ਭੋਗ ਲਵਾਉਣੇ, ਪ੍ਰਸ਼ਾਦ ਭੇਟ ਕਰਨੇ, ਤੀਰਥਾਂ ਤੇ ਇਸ਼ਨਾਨ ਕਰਨੇ, ਗੀਤ ਗਾਉਣੇ। ਤੁਸੀਂ ਖਿਆਲ ਕਰਿਓ ਆਪਣੇ ਆਪ ਤੇ ਝਾਤੀ ਹਰ ਮੂਡ ਤੇ ਮਾਰਦੇ ਚੱਲੇ ਇਹ ਜਿੰਨੀਆਂ ਗੱਲਾਂ ਹਿੰਦੂਇਜ਼ਮ ਵਿੱਚ ਹਨ ਕਦੀ ਆਪਣੇ ਅੰਦਰ ਝਾਤ ਮਾਰ ਲਿਓ ਇਹ ਸਾਰੀਆਂ ਸਾਡੇ ਵਿੱਚ ਆ ਗਈਆਂ ਅਸੀਂ ਵੀ ਆਸਾ ਦੀ ਵਾਰ ਪਤਾ ਨਹੀਂ ਕਿੰਨੀਆਂ ਮੁੱਦਤਾਂ ਤੋਂ ਸੁਣ ਰਹੇ ਹਾਂ ਪਰ ਸਮਝੇ ਨਹੀਂ ਜਪ ਜੀ ਪਤਾ ਨਹੀਂ ਕਿੰਨੀ ਉਮਰ ਤੋਂ ਸ਼ੁਰੂ ਕੀਤਾ ਪੜ੍ਹਨਾ ਰੋਜ਼ ਪੜ੍ਹ ਰਹੇ ਹਾਂ ਪਰ ਸਮਝੇ ਨਹੀਂ ਕੇਵਲ ਗੀਤ ਗਾਉਣ ਤੇ ਸੁਣਨ ਪ੍ਰਸ਼ਾਦ ਭੇਟ ਕਰਨ ਰੁਮਾਲੇ ਚੜ੍ਹਾਉਣ ਮੱਥੇ ਟੇਕਣ ਆਰਤੀ ਕਰਨ ਬਦਲ ਮੇਰੇ ਬਸ ਅਸੀਂ ਗੁਰੂ ਨਾਲ ਉਹ ਸੰਬੰਧ ਨਹੀਂ ਜੋੜ ਸਕੇ ਜਿਹੜੇ ਸਾਡੇ ਜੀਵਨ ਦਾ ਰਸ ਕਦੀ ਦੇਖਿਓ ਮੈਂ ਇੱਕ ਵਾਰ ਕੀਤੀ ਸੀ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਦੇਖਣਾ ਸੁਣਨਾ ਤੇ ਸੁਣਾਵਣਾ ਇਹ ਤਾਂ ਹੀ ਸਫਲ ਹੈ ਕਿ ਮਨ ਵਿੱਚ ਸੱਚ ਆ ਜਾਏ

ਜੇ ਵੇਖ ਵੀ ਲਈਏ ਭਾਵ ਸਤਿਗੁਰੂ ਦੇ ਦਰਸ਼ਨ ਵੀ ਕਰ ਲਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਇੱਥੇ ਆ ਕੇ ਕੋਈ ਬਾਣੀ ਸੁਣਾ ਵੀ ਦੇਵੇ ਤੇ ਕੋਈ ਬਾਣੀ ਸੁਣ ਵੀ ਲਵੇ ਤੇ ਸੁਣ ਕੇ ਸੁਣਾ ਕੇ ਦਰਸ਼ਨ ਕਰਕੇ ਪਰਿਕਰਮਾ ਕਰਕੇ ਤੁਰ ਜਾਈਏ, ਬਸ ਮਨ ਵਿੱਚ ਸੱਚ ਆਵੇ ਨਾ ਬਹੁਤਾ, ਸਾਡੀ ਜ਼ਿੰਦਗੀ ਐਵੇਂ ਹੋ ਗਈ। ਆ ਤੁਸੀਂ ਵੱਡੇ ਵੱਡੇ ਸਥਾਨਾਂ 'ਚ ਧਰਮ ਸਥਾਨਾਂ 'ਚ ਜਾ ਕੇ ਦੇਖ ਲਓ ਲਾਈਨਾਂ ਲੱਗੀਆਂ ਹੁੰਦੀਆਂ ਨੇ, ਉਹ ਲੋਕ ਜਿਹੜੇ ਸ਼ਾਮਾਂ ਨੂੰ ਕੰਮ ਤੋਂ ਜਦੋਂ ਛੁੱਟੀ ਹੁੰਦੀ ਹੈ ਮੱਥਾ ਜ਼ਰੂਰ ਟੇਕਣ ਜਾਣਾ, ਬਸ ਆਉਣਾ ਮੱਥਾ ਟੇਕਣਾ ਪਰਿਕਰਮਾ ਕਰਨੀ ਹੈ ਦੂਜੇ ਪਾਸੇ ਲੰਘ ਜਾਣਾ, ਸਾਡਾ ਕੰਮ ਪੂਰਾ ਹੋ ਗਿਆ। ਸਵੇਰੇ ਸ਼ਾਮ ਇਸ ਕਿਸਮ ਦੀ ਹਾਜ਼ਰੀ ਭਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ, ਦੇਖਣ ਸੁਣਨ ਸੁਣਾਵਣੋ ਤੱਕ ਮਨ ਮੈਂ ਜਿਹੜੀ ਇਹ ਸਾਥ ਵਾਲੀ ਬਿਲਕੁਲ ਕੋਈ ਗੱਲ ਨਹੀਂ। ਤੇ ਗੁਰੂ ਨੇ ਆਖਿਆ ਹਿੰਦੂ ਵਿੱਚ ਵੀ ਮੈਂ ਇਹ ਕੁਝ ਦੇਖ ਰਿਹਾ,

ਮੈਂ ਤੇ ਧੂਪ ਜਗਾਣੀ ਦੀਵੇ ਜਗਾਣੇ ਫੁੱਲ ਰੱਖ ਲੈਣੇ ਪੂਜਾ ਕਰਨੀ ਵਸਤੂਆਂ ਪਦਾਰਥਾਂ ਦਾ ਅਰਪਣ ਕਰਨਾ ਇਸ ਦੇ ਵਿੱਚ ਹੀ ਆਪਣੀ ਭਗਤੀ ਸਮਝ ਹਾਲਾਂਕਿ ਗੁਰੂ ਨੇ ਆਵਾਜ਼ ਦਿੱਤੀ ਸੀ ਤੇ ਆਖਿਆ ਸੀ ਤੇ ਉਹ ਭਲਿਆ

0: ਕਰਤਾਰ ਨੂੰ ਅਲਖ ਸਮਝ ਨਾ ਲਖੇ ਜਾਣ ਵਾਲਾ ਨਿਰਗੁਣ ਸਮੂਹ ਰੂਪ ਨਾ ਵੇਖ ਪੈਰਾਂ ਦੇ ਕਿਛ ਉਹਨਾਂ ਨੇ ਇਹ ਵਿਸ਼ਵਾਸ ਕਰ ਲਿਆ। ਇਸ ਲਈ ਉਹ ਸੁਣ ਸਵਾਦ ਲਗਾਉਂਦੇ ਨੇ, ਉਹ ਕਹਿੰਦੇ ਨੇ ਬਾਹਰ ਤਾਂ ਸਭ ਕੁਝ ਦਿਸਣ ਵਾਲਾ ਹੀ ਹੈ, ਬਾਹਰ ਤਾਂ ਸਭ ਕੁਝ ਦਿਸਣ ਵਾਲਾ ਉਹ ਅਲਖ ਹੈ, ਉਹਦਾ ਨਾਮ ਨਿਰੰਜਨ ਦਾ ਅਲਖ ਹੈ। ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਜੋਗੀ ਸੁਣ ਦੇ ਅਮਨ ਜਿੱਤ ਅਲਖ ਨਾਮ ਕਰਦਾ। ਉਹ ਸੁਣ ਸਮਾਧੀਆਂ ਵਿੱਚ ਸਮਾਧੀ ਇਸਤੁਤ ਹੋ ਕੇ ਅਸੁਰ ਅਵਸਥਾ ਵਿੱਚ ਜਾ ਕੇ ਦੁਨੀਆਂ ਨੂੰ ਤਿਆਗ ਕੇ ਸੰਸਾਰ ਦੀ ਹਰ ਦਿਸਣ ਵਾਲੀ ਚੀਜ਼ ਤੋਂ ਉਪਰਾਮ ਹੋ ਕੇ ਰੱਬ ਦੀ ਮੂਰਤ ਨੂੰ ਸੂਖਸ਼ਮ ਸਮਝਦੇ ਨੇ ਪਰ ਮੂਰਤ ਤਾਂ ਸਮਝਦੇ ਨਹੀਂ। ਕਾਇਆ ਦਾ ਆਕਾਰ ਵੱਡਾ ਨਾ ਸੀ, ਸੂਲ ਨਹੀਂ ਸੀ, ਸੂਖਮ ਸਹੀ ਖੜੇ ਤਾਂ ਕਾਇਆ ਚੱਲੇ, ਆਖਿਰ ਸਮਾਧੀ ਵੀ ਤਾਂ ਲਗਾਉਂਦੇ ਨੇ ਕਾਇਆ ਦੀ। ਗੁਰੂ ਕਹਿਣ ਲੱਗੇ ਇੱਕ ਹੋਰ ਵੀ ਕੰਮ ਲੈ, ਲੈ ਇੱਕ ਹੋਰ ਵੀ ਰਾਹ, ਉਹ ਹੈ ਅਮੀਰਾਂ ਦਾ, ਇੱਕ ਹੋਰ ਕੰਮ ਲੈ, ਉਹ ਅਮੀਰਾਂ ਦਾ ਰਾਹ ਹੈ। ਉਹ ਜਿਹਨਾਂ ਕੋਲ ਦੌਲਤ ਹੈ ਨਾ, ਪਦਾਰਥ ਨੇ, ਦੌਲਤਮੰਦ ਨੇ, ਉਹ ਕਹਿੰਦੇ ਨੇ ਰੱਬ ਨੂੰ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ। ਉਹ ਫਿਰ ਕਹਿੰਦੇ ਨੇ ਸਾਡੇ ਕੋਲ ਤਰੀਕਾ ਹੈ, ਤੁਸੀਂ ਦਾਨ ਪੁੰਨ ਕਰੀਏ, ਪੈਸਾ ਕੋਲ ਹੁੰਦਾ, ਉਹ ਦਾਨ ਪੁੰਨ ਦਾ ਰਾਹ ਅਪਣਾਉਂਦੇ। ਪਰ ਗੁਰੂ ਕਹਿੰਦੇ ਨੇ ਮੈਂ ਜਦੋਂ ਉਹਨਾਂ ਦੇ ਵੀ ਅੰਦਰ ਦੇਖਣਾ, ਕਿਉਂਕਿ ਉਹ ਬਿਜ਼ਨਸਮੈਨ ਨੇ ਨਾ, ਵਪਾਰੀ ਨੇ, ਪੈਸੇ ਵਾਲੇ, ਰੱਬ ਨੂੰ ਵੀ ਪੈਸੇ ਨਾਲ ਖਰੀਦਣਾ ਚਾਹੁੰਦੇ ਨੇ, ਦਾਨ ਪੁੰਨ ਨਾਲ ਖਰੀਦਣਾ ਚਾਹੁੰਦੇ ਨੇ, ਪਰ ਨਾਲ ਕਹਿੰਦੇ ਨੇ ਇਹ ਕਿਹੜੀ ਅਜੀਬ ਬਿਜ਼ਨਸ ਵਪਾਰ ਵਾਲੀ ਹਾਲਤ ਹੈ ਕਿ ਉਹ ਦਾਨ ਪੁੰਨ ਦਾ ਰਸਤਾ ਵੀ ਉਹਨਾਂ ਤਾਂ ਅਪਣਾਇਆ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗਾ ਕਿ ਦਾਨ ਕਰੀਏ ਤਾਂ ਹਜ਼ਾਰ ਗੁਣਾ ਹੋ ਕੇ ਫਲਦਾ ਹੈ। ਵਪਾਰ ਆਪਣੇ ਆਮ ਮਨਾਂ ਵਿੱਚ ਵੀ ਦਾਨ ਕਰਿਆ ਫਲੀ ਪੂਤ ਹੁੰਦੀ, ਬਹੁਤਾ ਹੁੰਦਾ, ਜੇ ਇੱਕ ਦਾਨ ਕਰੀਏ ਹਜ਼ਾਰ ਮਿਲਦਾ, ਜੇ ਇੱਕ ਚੰਗਾ ਹੋਰ ਸੌਦਾ ਹੁੰਦਾ। ਬਿਜ਼ਨਸ ਵਿੱਚ ਵੀ ਤਾਂ ਇਨਵੈਸਟ ਕਰਨਾ ਹੀ ਹੈ ਅਤੇ ਉੱਥੇ ਤਾਂ ਰੁਪਏ ਦਾ ਸਭਾ ਹੁੰਦਾ, ਇੱਥੇ ਸਹਿਸ ਗੁਣਾ ਹੁੰਦਾ, ਬਹੁਤ ਚੰਗਾ ਵਪਾਰ। ਔਰ ਫਿਰ ਅਜੇ ਕਿਸਮ ਦਾ ਵਪਾਰ ਹੈ, ਨਾਲ ਤਾਂ ਹਜ਼ਾਰ ਗੁਣਾ ਵਧੇਗਾ, ਨਾਲ ਲੋਕ ਆਖਣਗੇ ਬੜਾ ਵੱਡਾ ਦਾਤਾ ਹੈ, ਨਾਲ ਦਾਤੇ ਬਣਾਂਗੇ, ਡਬਲ ਕਰ ਦੂਰਾ ਫਾਇਦਾ ਉਠਾਉਣਾ ਚਾਹੁੰਦਾ। ਉਹ ਇਸ ਲਈ ਜਿਹੜਾ ਅਮੀਰ ਆਦਮੀ ਹੈ ਉਹਨੇ ਸੱਚੀਆ ਭਾਵ ਸੱਚ ਦਾ ਰਾਹ ਇਹ ਅਪਣਾਇਆ, ਉਹ ਕਹਿੰਦਾ ਰੱਬ ਨੂੰ ਮਿਲਣ ਦਾ ਆਹ ਰਾਹ ਮੇਰੇ ਲਈ ਚੰਗਾ ਹੈ, ਪੈਸਾ ਤਾਂ ਹੈ ਹੀ, ਦਾਨ ਪੁੰਨ ਕਰੋ, ਨਾਲ ਤੇ ਹਜ਼ਾਰ ਗੁਣਾ ਹੋ ਕੇ ਵਾਪਸ ਆ ਜਾਏਗਾ, ਨੁਕਸਾਨ ਵੀ ਨਹੀਂ ਹੋਏਗਾ, ਇਨਵੈਸਟਮੈਂਟ ਵੀ ਚੰਗੀ ਥਾਂ ਹੋਏਗੀ, ਤੇ ਨਾਲ ਲੋਕ ਆਖਣਗੇ ਬੜਾ ਵੱਡਾ ਦਾਨੀ ਹੈ ਜੀ, ਹਰ ਇੱਕ ਦੀ ਮਦਦ ਕਰਦਾ ਹੈ, ਹਰ ਇੱਕ ਨੂੰ ਦਿੰਦਾ ਹੈ। ਗੁਰੂ ਕਹਿਣ ਲੱਗੇ ਇੱਕ ਉਹ ਕੰਮ ਲੈ, ਸਖੀਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ, ਭਾਵ ਉਹ ਇਸੇ ਗੱਲ ਵਿੱਚ ਸੰਤੁਸ਼ਟ ਨੇ, ਸੰਤੋਖ ਉਪਜੇ ਉਹ ਇਸੇ ਗੱਲ ਵਿੱਚ ਹੀ ਸੰਤੁਸ਼ਟ ਨੇ ਕਿ ਅਸੀਂ ਦੇਣ ਦੀ ਵਿਚਾਰ ਕੀਤੀ ਹੈ ਨਾ, ਅਸੀਂ ਲੋਕਾਂ ਨੂੰ ਦੇਣਾ ਹੈ, ਕਿਸੇ ਨਾ ਕਿਸੇ ਲੋੜਵੰਦ ਦੇ ਕੰਮ ਆਉਣਾ, ਕਿਸੇ ਗਰੀਬ ਦੀ ਮਦਦ ਕਰਨੀ ਹੈ, ਅਸੀਂ ਦਾਨ ਕਰਨਾ ਹੈ, ਤੇ ਦਾਨ ਪੁੰਨ ਰੱਬ ਨੂੰ ਚੰਗਾ ਲੱਗੇਗਾ, ਨਾਲ ਲੋਕ ਚੰਗਾ ਆਖਣਗੇ, ਦਾਨੀ ਆਖਣਗੇ, ਨਾਲ ਹਜ਼ਾਰ ਗੁਣਾ ਵਾਪਸ ਆਏਗਾ। ਗੁਰੂ ਕਹਿਣ ਲੱਗੇ ਮੈਂ ਤੈਨੂੰ ਇਹ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਨੇ, ਪਰ ਇੱਕ ਮੇਰਾ ਹੋਰ ਫੈਸਲਾ ਵੀ ਸੁਣ,
1: ਨਾ ਤੂੰ ਆਵੇ ਵਸ ਬਹੁਤ

ਕਿਹਾ ਹੈ ਇੱਕ ਰਾਹ ਗੁਰੂ ਸਾਰੇ ਰਾਹ ਸਮਝਾ ਰਿਹਾ ਪਛਾਣ ਕਰ ਲੈ ਪਰ ਮੈਂ ਤੈਨੂੰ ਇੱਕ ਰਾਹ ਦੱਸਣਾ ਚਾਹੁੰਦਾ ਔਰ ਇਸ ਸ਼ਲੋਕ ਵਿੱਚ ਵੀ ਇਹੀ ਫੈਸਲਾ ਕਿੱਥੇ ਸੀ ਨਾ ਸਤੀ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਦੇ ਮੰਗੇ ਸਹਿਸਾਂ ਨੂੰ ਸੋਭ ਕਰੇ ਸੰਸਾਰ ਨਾਲ ਸਹਿਸਾਂ ਨੂੰ ਵਾਪਸ ਚਾਹੁੰਦੇ ਨੇ ਨਾਲ ਕਹਿੰਦੇ ਦੁਨੀਆਂ ਸੋਭਾ ਕਰੇ ਡਾਨੀ ਬੜਾ ਸੋਭ ਕਰੇ ਸੰਸਾਰ ਉਹ ਵੀ ਜਿਹਦੇ ਮੰਗੇ ਸਹਿਸਾਂ ਨੂੰ ਸੋਭ ਕਰੇ ਸੰਸਾਰ ਲੱਗੇ ਉਹ ਲੋਕ ਵੀ ਇਸ ਸੰਸਾਰ ਵਿੱਚ ਫਿਰਦੇ ਨੇ ਜਿਨ੍ਹਾਂ ਨੂੰ ਇਹ ਸਾਰੇ ਹੀ ਰਾਹ ਪ੍ਰਵਾਣੀ ਨੇ ਉਹ ਕੌਣ ਨੇ ਉਹ ਹਨ ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾਬਾਂ ਵਿਕਾਰ ਉਹਨਾਂ ਨੂੰ ਜੋ ਕੁਝ ਕਿਸਮਤ ਨਾਲ ਪਿਛਲੇ ਕੀਤੇ ਕਰਮਾਂ ਦਾ ਫਲ ਮਿਲਿਆ ਸੀ ਕੁਝ ਆ ਗਿਆ ਸੀ ਉਹ ਖਾ ਬੈਠੇ ਨੇ ਬਸ ਹੁਣ ਅੱਗੇ ਲਈ ਗਰੀਬ ਹੋ ਗਏ ਉਹਨਾਂ ਨੇ ਰੱਬ ਦੇ ਰਾਹ ਤੇ ਚੱਲਣ ਦਾ ਇਰਾਦਾ ਹੀ ਛੱਡ ਦਿੱਤਾ ਸਾਡੇ ਕੋਲ ਹੈ ਹੀ ਇਹ ਜਗ ਮਿੱਠਾ ਅਗਲਾ ਪਿੰਡ ਉਹਨਾਂ ਪੰਜ ਛੱਡ ਇੱਕ ਹੁੰਦਾ ਖਾਏ ਚੱਲੇ ਇਥਾਂ ਜਿੰਨਾ ਵੀ ਖਾਈ ਖਾ ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰਾਂ ਆਕਾਰ ਉਹ ਵੀ ਇਸ ਸੰਸਾਰ ਵਿੱਚ ਨੇ ਭਾਵੇਂ ਜਲ ਵਿੱਚ ਵਸਦੇ ਨੇ ਭਾਵੇਂ ਥਲ ਵਿੱਚ ਵਸਦੇ ਨੇ ਭਾਵੇਂ ਪੁਰੀਆਂ ਲੋਆਂ ਵਿੱਚ ਰਹਿੰਦੇ ਨੇ ਉਹਨਾਂ ਦਾ ਜਿਨ੍ਹਾਂ ਦਾ ਕੋਈ ਆਕਾਰ ਹੈ ਕੋਈ ਰੂਪ ਹੈ ਕਹਿਣ ਲੱਗੇ ਹੇ ਮੇਰੇ ਰੱਬ ਜੋ ਕੁਝ ਉਹ ਆਖਦੇ ਨੇ ਉਹ ਤੂੰ ਇਹ ਜਾਣਨਾ ਉਹਨਾਂ ਦੀ ਸਾਰ ਵੀ ਤੂੰ ਇਹ ਜਾਣ ਪਰ ਜੀ ਮੈਂ ਪੁੱਛਣਾ ਚਾਹੁੰਦਾ ਮਿਲਾਂ ਕਿਵੇਂ ਮਸਲਾ ਤਾਂ ਹੈ ਕਹਿਣ ਲੱਗੇ ਫਿਰ ਮੇਰੇ ਕੋਲ ਇਸ ਤੋਂ ਨਾਨਕ ਭਗਤਾਂ ਭੁੱਖ ਸਲਾਹਣ ਇੱਕ ਉਹ ਕਾਫਲਾ ਜਲਾ ਥੋੜਾ ਮਤਲਬ ਜੀਵ ਵੀ ਵੱਖ ਰਹੇ ਨੇ ਕੁੜਿਆਰ ਸੁਚਿਆਰ ਵੀ ਵੱਖ ਰਹੇ ਨੇ ਵੱਖ ਵੱਖ ਕਿਸਮ ਦੇ ਰਾਹਾਂ ਨੂੰ ਅਪਣਾ ਕੇ ਚਿਹਰੇ ਵੱਲ ਦੌੜਨ ਵਾਲੇ ਚੱਲਣ ਵਾਲੇ ਵੀ ਵੱਖ ਰਹੇ ਨੇ ਉਹ ਆਪਣੇ ਆਪਣੇ ਢੰਗ ਨਾਲ ਸਾਰੇ ਜੀਵ ਜਾਂਦੇ ਨੇ ਪਰ ਇੱਕ ਉਹ ਵੀ ਨੇ ਜਿਨ੍ਹਾਂ ਦਾ ਮਨ ਤਨ ਦਾ ਆਧਾਰ ਹੇ ਪ੍ਰਭੂ ਸੱਚਾ ਨਾਮ।

0: आनंद हुए दिन रात।
1: उन्हां नूं दिन रात प्रसन्नता विगास है, नानक भगतां सदा विगास,
0: सदा आनंद हुए दिन रात।
1: फिर उन्हां विच निम्रता है, नाम की शक्ति है, नाम का पदार्थ है, नाम का खजाना है। ते नाम का खजाना क्योंकि टिकता है निम्रता विच। गुरु नानक पातशाह जी ने रब कोलों मेरा नाम नहीं मंगया, नाल गरीबी भी मंगी। बाबा पैदा सचखंड नौने दा नाम गरीबी पाई। निम्रता की लोड़ है, जे बरकत ना होवेगा इन्नी वधिया चीज ते कहीं किथे, इन्नी कीमती चीज ते कहीं। सदा आनंद होवे दिन राती, दिन रात आनंद विच ने। नाम का पदार्थ उन्हां कोल है, पर जिहड़े गुणा वाले ने, चंगे पुरख ने, उन्हां दे पाछार उन्हां दी चरण धूड़ बन के रहिंदे। निम्रता भी इहदी ਉਹ ਸਮਝਦੇ ਨੇ ਜੋ ਕੁਛ ਸਾਨੂੰ ਮਿਲਣਾ ਸੀ ਮਿਲ ਗਿਆ, ਹੋਰ ਸਾਨੂੰ ਕਿਸੇ ਚੀਜ਼ ਦੀ ਖਾਸ ਆਸ ਨਹੀਂ, ਹੋਰ ਕੁਝ ਮੰਗਦੇ ਵੀ ਨਹੀਂ। ਹੁਣ ਇੱਕ ਖਿਆਲ ਰੱਖਿਆ ਨੀ, ਕਹਿੰਦੇ ਨੇ ਮੈਂ ਇੱਕ ਭਰਮ ਦੂਰ ਕਰਨਾ ਚਾਹੁੰਦਾ, ਇਸਲਾਮ ਕਈਆਂ ਨਾਲੋਂ ਬਹੁਤ ਚੰਗਾ ਹੈ, ਕਮ ਸੇ ਕਮ ਇਹ ਗੱਲ ਵੱਖਰੀ ਹੈ, ਵਕਤ ਨਾਲ ਕੋਈ ਸ਼ਰ੍ਹਾਂ ਦਾ ਰੂਪ ਬਦਲ ਦੇ। ਲੇਕਿਨ ਕਹਿਣ ਲੱਗੇ ਇੱਕ ਗੱਲ ਤੇ ਚੰਗੀ ਹੈ ਨਾ, ਇੱਕ ਮਰਿਆਦਾ ਨੂੰ ਕਬੂਲ ਦੇ, ਕਿਸੇ ਡਿਸਿਪਲਿਨ ਵਿੱਚ ਜਿਉਣਾ ਹੀ ਆਪਣਾ ਜੀਵਨ ਸਮਝਦੇ ਨੇ ਚੰਗੀ। ਪਰ ਕਹਿਣ ਲੱਗੇ ਚੰਗੀਆਂ ਚੀਜ਼ਾਂ ਹੁੰਦਿਆਂ ਹੋਇਆਂ ਇੱਕ ਭਰਮ ਪੈਦਾ ਹੋ ਗਏ, ਭਰਮ ਜਿਹੜੇ ਸਾਡੇ ਵਿੱਚ ਵੀ ਪੈਦਾ ਹੋ ਗਏ, ਬੜੇ ਭਰਮ ਪੈਦਾ ਹੋ ਗਏ ਨੇ ਸਾਡੇ ਵਿੱਚ। ਗੁਰੂ ਕਹਿੰਦੇ ਇੱਕ ਭਰਮ ਪੈਦਾ ਹੋ ਗਿਆ, ਇੱਕ ਰਾਹ ਮੈਂ ਉਹਨਾਂ ਨੂੰ ਵੀ ਸਮਝਾ ਦੇਣਾ, ਕਿਉਂਕਿ ਗੁਰੂ ਸੰਸਾਰ ਦਾ ਸਾਰੇ ਜਗਤ ਗੁਰੂ ਕਿਉਂ ਆਖਦੇ, ਜਿੱਥੇ ਵੀ ਕੋਈ ਕਮਜ਼ੋਰੀ ਹੈ ਉਹਦੀ ਕਮਜ਼ੋਰੀ ਦੂਰ ਕਰ ਰਹੇ, ਸਿਫਤ ਵੀ ਕਰਦੇ ਕਮਜ਼ੋਰੀ ਵੀ ਦੂਰ ਕਰਦੇ। ਕਹਿੰਦਾ ਉਹ ਕਮਜ਼ੋਰੀ ਕੀ ਹੈ ਕਿ ਮੁਸਲਮਾਨ ਦੇ ਹਿਰਦੇ ਵਿੱਚ ਇੱਕ ਖਿਆਲ ਹੈ, ਉਹਨੂੰ ਇਹ ਗੱਲ ਸਮਝਾਈ ਗਈ ਹੈ, ਉਹਦਾ ਨਤੀਜਾ ਇਹ ਹੈ ਕਿ ਉਹ ਕੇਵਲ ਸਰੀਰ ਦੀ ਸਤਾ ਤੋਂ ਸ਼ੁਰੂ ਹੋ ਗਿਆ। ਦੇਖੋ ਸਿੱਖ ਜਿਹੜਾ ਉਹ ਸਰੀਰ ਦੀ ਸਤਾ ਤੋਂ ਗੁਰੂ ਨੇ ਨਹੀਂ ਰਹਿਣ ਦਿੱਤਾ, ਨਾ ਸਿੱਖ ਦਾ ਰੱਬ ਸਰੀਰ ਵਾਲਾ ਹੈ ਬੇਧਾਰੀ ਹੈ, ਨਾ ਸਿੱਖ ਦਾ ਗੁਰੂ ਦੇਹਧਾਰੀ। ਈਵਨ ਸਿੱਖ ਵੀ ਦੇਹ ਨਹੀਂ, ਸ਼ਬਦ ਗੁਰੂ ਸੁਰਤ ਧੁਨ ਚਾਹੀਦਾ। ਪਰ ਇਸਲਾਮ ਦੇ ਵਿੱਚ ਗੁਣ ਹੋਣ ਦੇ ਬਾਵਜੂਦ ਇੱਕ ਭਰਮ ਖੜਾ ਹੋ ਗਿਆ, ਉਹ ਸੀ ਦੇਹ ਦਾ। ਤੇ ਉਹਨਾਂ ਰੱਬ ਦੇ ਰਾਹ ਨਰਕ ਤੇ ਸਵਰਗ, ਸੁੱਖ ਤੇ ਦੁੱਖ ਨੂੰ ਇੱਥੇ ਆ ਕੇ ਖੜਾ ਕਰ ਲਿਆ ਵੀ ਜੇ ਦੇਹ ਜਿਹੜੀ ਹੈ ਨਾ ਉਹ ਜਲ ਗਈ ਅੱਗ ਵਿੱਚ, ਤਾਂ ਉਹਦੀ ਜੀਵ ਆਤਮਾ ਨਰਕ ਵਿੱਚ ਜਾਏਗੀ, ਦੋਜ਼ਖ ਵਿੱਚ ਪਏਗੀ। ਇਸਲਾਮ ਵਿੱਚ ਇਹ ਗੱਲ ਪ੍ਰਚਲਿਤ ਕਿ ਜਿਸ ਜੀਵ ਦਾ ਸਰੀਰ ਜਲ ਜਾਏ ਮਰਨ ਤੋਂ ਬਾਅਦ, ਅਗਨ ਭੇਟ ਕਰ ਦਿੱਤਾ ਜਾਏ, ਅੱਗ ਵਿੱਚ ਜਲ ਜਾਏ, ਉਹ ਜੀਵ ਜਿਹੜਾ ਹੈ ਉਹ ਦੋਜ਼ਖ ਵਿੱਚ ਚਲਦਾ। ਇਸ ਲਈ ਦੇਹ ਨੂੰ ਮਿੱਟੀ ਵਿੱਚ ਕਬਰ ਵਿੱਚ ਦਫਨਾ ਕੇ ਸੰਭਾਲ ਦੇਣਾ ਚਾਹੀਦਾ, ਅਜ਼ਲ ਦੇ ਰੋਜ਼ ਦਿਹਾੜੇ। ਉਦੋਂ ਖੁਦਾਵੰਦ ਉਹਨਾਂ ਸਾਰੀਆਂ ਰੂਹਾਂ ਨੂੰ ਕੱਢੇਗਾ, ਇਹਦਾ ਮਤਲਬ ਰੂਹਾਂ ਵੀ ਰਹਿਣਗੀਆਂ, ਜਗਾਏਗਾ। ਤੇ ਨਵੀਂ ਜਿਹੜੇ ਨੇ ਸਾਡੇ, ਉਹ ਸਾਡੇ ਗਵਾਹ ਬਣਨਗੇ, ਤੇ ਜਿਹਨਾਂ ਦੀ ਚੰਗੀ ਗਵਾਹੀ ਦੇ ਦੇਣਗੇ ਉਹਨਾਂ ਨੂੰ ਉਸ ਤੋਂ ਬਾਅਦ ਉਹਨੂੰ ਜੀਵ ਨੂੰ ਸਵਰਗ ਵਿੱਚ ਬੇਸਤੀ ਭੇਜ ਦਿੱਤਾ ਜਾਏਗਾ, ਤੇ ਜਿੰਦੀ ਗਵਾਹੀ ਉਹ ਨਹੀਂ ਦੇਣਗੇ ਉਹਨੂੰ ਫਿਰ ਦੁੱਧ ਵਿੱਚ ਪਾਇਆ। ਇਹ ਫੈਸਲਾ ਉਦੋਂ ਹੋਣਾ, ਨਰਕ ਸੁਰਗ ਦੀ ਗੱਲ ਆ ਗਈ, ਦੁੱਧ ਤੇ ਬੇਸਤ ਦੀ ਗੱਲ ਆ ਗਈ, ਤੇ ਆਈ ਸਰੀਰ ਤੇ ਦੇਹ ਤੇ। ਜਿੱਥੇ ਜਲ ਗਈ ਕਿ ਉਹ ਨਚਾਣਕ ਨਹੀਂ ਰਹਿਣਾ, ਕਿ ਉਹ ਬੇਸਤ ਵਿੱਚ ਜਾ ਸਕੇ, ਇਸ ਲਈ ਜੇ ਨੂੰ ਸੰਭਾਲ ਕੇ ਰੱਖ ਤਾਂ ਕਿ ਤੂੰ ਬਹਿਸ਼ਤ ਵਿੱਚ ਜਾਣ ਦਾ ਚਾਂਸ ਨਾ ਗੁਆਏ। ਉੱਥੇ ਇੱਕ ਤਾਂ ਮਨੁੱਖ ਦੇਹ ਤੋਂ ਚੱਗਿਆ, ਇੱਕ ਦੋਜ਼ਖ ਤੇ ਤੂੰ ਡਰਨ ਲੱਗ ਪਿਆ, ਬਹਿਸ਼ਤ ਦਾ ਲਾਲਚ ਆ ਗਿਆ। ਲੇਕਿਨ ਗੁਰੂ ਦੀ ਗੁਰਮਤਿ ਕਿੱਡੀ ਉੱਚੀ ਸੀ, ਕਹਿਣ ਲੱਗੇ ਮੈਂ ਤਾਂ ਨਾ ਨਰਕ ਤੋਂ ਡਰਨਾ, ਨਾ ਸਵਰਗ ਦੀ ਇੱਛਾ ਰੱਖਣਾ, ਮੈਨੂੰ ਤਾਂ ਇਸ ਲਈ ਫਿਕਰ ਹੀ ਕੋਈ ਨਹੀਂ।

ਮੈਂ ਤਾਂ ਤੇਰੇ ਚਰਨਾਂ ਵਿੱਚ ਵਸਣਾ ਚਾਹੁੰਦਾ। ਨਾ ਮੈਨੂੰ ਸਵਰਗ ਦੀ ਲੋੜ ਹੈ, ਨਾ ਮੈਨੂੰ ਨਰਕ ਤੋਂ ਡਰ ਹੁੰਦਾ। ਬਲਕਿ ਇੱਥੋਂ ਤੱਕ ਅੱਜ ਤੱਕ ਕਹਿਣ ਲੱਗੇ, ਸੁਰਗ ਬਾਸ ਨੇ ਬਾਂਧੀਏ। ਉਹ ਭਲਿਆ ਸੁਰਗ ਦੀ ਵਾਸ਼ਨਾ ਵੀ ਨਾ ਪੈਦਾ ਕਰ, ਇੱਛਾ ਵੀ ਨਾ ਪੈਦਾ ਕਰ, ਕਿਉਂਕਿ ਉਹ ਲਾਲਚ ਹੋਏਗਾ। ਤੇ ਨਰਕ ਦਾ ਹਿਰਦੇ ਵਿੱਚ ਡਰ ਬਿਲਕੁਲ ਨਾ ਰੱਖ, ਕਿਉਂਕਿ ਉਹ ਪਹਿ ਹੋਏਗਾ।

guru ya awas tabu nana chanda. Guru kata dia palaya, saya unde ek pante heran ho ya, ke unne akhya jalao na, ni ta bhishmi chani ga sakoge. Guru kata dia, jadon main hoke nede dekhe, unda param, unu samjhana chanda. Ke palaya, मिट्टी मुसलमान की पेड़े कई कुमार काड़ पांडे इतना किया जल्दी करे पुकार लगे वो बोलिया जब तू कबर में शरीर नू रख देता ना ਉੱਥੇ ਨੇ ਹੌਲੀ ਹੌਲੀ ਮਿੱਟੀ ਹੋ ਜਾਣਾ ਤੇ ਉਹ ਮਿੱਟੀ ਹੁੰਦੀ ਹੈ ਚੀਕਣੀ ਕਬਰਾਂ ਦੀ ਮਿੱਟੀ ਚੀਕਣੀ ਹੁੰਦੀ ਹੈ ਕਿਉਂਕਿ ਮਨੁੱਖ ਦੇ ਸਰੀਰ ਵਿੱਚ ਚਰਬੀ ਹੁੰਦੀ ਹੈ ਚਰਬੀ ਜਦੋਂ ਮਿੱਟੀ ਨਾਲ ਮਿਕਸ ਹੁੰਦੀ ਹੈ ਉਹ ਮਿੱਟੀ ਚੀਕਣੀ ਹੋ ਜਾਂਦੀ ਹੈ ਤੇ ਕੁਮਾਰ ਨੂੰ ਚੀਕਣੀ ਮਿੱਟੀ ਦੀ ਲੋੜ ਹੁੰਦੀ ਹੈ ਉਹਦੇ ਨਾਲ ਬਰਤਨ ਚੰਗੇ ਸੋਹਣੇ ਮਜ਼ਬੂਤ ਬਣਦੇ ਨੇ ਇਸ ਲਈ ਕੁਮਾਰ ਚੋਣ ਕਰਦਾ ਹੈ ਮੈਂ ਆਪਣੇ ਆਵੇ ਵਾਸਤੇ ਕਿੱਥੋਂ ਮਿੱਟੀ ਲਿਆਵਾਂ ਉਸ ਜਿੱਥੇ ਕਬਰਾਂ ਦੀ ਮਿੱਟੀ ਹੋਵੇ ਨਾ ਉਹਨੂੰ ਪ੍ਰਵਾਨ ਕਰਦਾ ਤੇ ਉੱਥੋਂ ਮਿੱਟੀ ਪੱਟ ਕੇ ਲਿਆਉਂਦਾ ਉਹ ਤੇਰੇ ਸਰੀਰ ਤੋਂ ਬਣੀ ਜਿਸ ਸਰੀਰ ਨੂੰ ਤੂੰ ਅੱਗ ਦੇ ਜਲਣ ਤੋਂ ਬਚਾਉਣਾ ਚਾਹੁੰਦਾ ਨਾ ਉਸੇ ਸਰੀਰ ਦੀ ਮਿੱਟੀ ਲਿਆ ਕੇ ਉਹ ਭਾਂਡੇ ਬਣਾਉਂਦਾ ਤੇ ਭਾਂਡੇ ਬਣਾ ਕੇ ਮੁੜ ਬਲਦੀ ਹੋਈ ਅੱਗ ਦੇ ਆਵੇ ਵਿੱਚ ਰੱਖ ਦਿੰਦਾ ਪਕਾਉਣ ਵਾਸਤੇ ਉਹ ਵਿਚਾਰੀ ਉੱਥੇ ਫਿਰ ਜਲਦੀ ਰੋਂਦੀ ਆਵਾਜ਼ਾਂ ਦਿੰਦੀ मिट्टी मुसलमान की पेड़े पई कुमार कड़ पांडे

ਕਿਸੇ ਨੂੰ ਨਹੀਂ ਮਿਲਿਆ। ਕਿਉਂ? ਕਿਉਂਕਿ ਸਤਿਗੁਰੂ ਵਿੱਚ ਆਪ ਰੱਖਿਓ, ਰੱਬ ਨੇ ਸਤਿਗੁਰੂ ਵਿੱਚ ਆਪਾ ਰੱਖ ਦਿੱਤਾ। ਕਰ ਪ੍ਰਗਟ ਆਖ ਸੁਣਾਇਆ, ਤੇ ਜਦੋਂ ਗੁਰੂ ਬੋਲਦਾ ਨਾ ਤੇ ਆਖਦਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਉਦੋਂ ਉਸ ਸ਼ਬਦ ਵਿੱਚੋਂ ਰੱਬ ਪ੍ਰਗਟ ਹੁੰਦਾ। ਸਤਿਗੁਰੂ ਵਿੱਚ ਆਪ ਰੱਖੇ, ਕਰ ਪ੍ਰਗਟ ਆਖ ਸੁਣਾਇਆ, ਸਤਿਗੁਰੂ ਮਿਲਿਆ ਸਦਾ ਮੁਕਤ ਹੈ। ਮਰਨ ਤੋਂ ਬਾਅਦ ਕੋਈ ਮੁਕਤੀ ਪਾਲਣਾ ਹੈ? ਸਤਿਗੁਰੂ ਮਿਲਿਆ ਸਦਾ ਮੁਕਤ ਹੈ। ਜਿਹਨੇ ਵਿੱਚੋਂ ਮੋਹ ਚੁਕਾਇਆ, ਪਕੜ ਛੱਡ ਦਿੱਤੀ, ਨਾ ਨਰਕ ਦੀ ਪਕੜ ਰਹੀ, ਨਾ ਸਵਰਗ ਦੀ ਪਕੜ ਰਹੀ, ਬਾਕੀ ਪਕੜਾਂ ਤਾਂ ਕਿਤੇ ਰਹਿ ਗਈ, ਉੱਥੇ ਸਵਰਗ ਦੀ ਪਕੜ ਵੀ ਨਾ ਰਹੀ, ਸੁਰਗ ਬਾਸ ਮੈਂ ਬਾਸੀ ਹੈ, ਮੋਹ ਖਤਮ ਹੋ ਗਿਆ। ਕਹਿਣ ਲੱਗੇ ਉੱਤਮ ਇਹ ਵਿਚਾਰ ਹੈ, ਰੱਬ ਰਹਿੰਦਾ ਸ਼ਬਦ ਵਿੱਚ। ਆਪਾਂ ਰੋਜ਼ ਪੜ੍ਹਨੇ, ਜਦੋਂ ਅਰਦਾਸ ਹੁੰਦੀ ਕੀ ਪੜ੍ਹਨੇ? ਜੋ ਪ੍ਰਭ ਕੋ ਨਿਰਬੋ ਚਾਹੇ ਖੋਜ ਸ਼ਬਦ। ਕਹਿਣ ਲੱਗੇ ਇੱਕੋ ਤਰੀਕਾ ਹੈ, ਗੁਰੂ ਦੇ ਮਿਲਿਆਂ ਸੱਚ ਮਿਲਦਾ। ਉੱਤਮ ਇਹ ਵਿਚਾਰ ਹੈ, ਕਹਿਣ ਲੱਗੇ ਜਿੰਨੀਆਂ ਵਿਚਾਰਾਂ ਲੈ ਕੇ ਵੱਖਰੇ ਵੱਖਰੇ ਕਾਫਲੇ ਤੁਰੇ ਫਿਰਦੇ ਨੇ ਨਾ, ਉਹਨਾਂ ਵਿੱਚੋਂ ਇੱਕ ਉੱਤਮ ਵਿਚਾਰ ਤੈਨੂੰ ਦੱਸਣਾ ਚਾਹੁੰਦਾ ਕਿ ਤੂੰ ਸੱਚ ਨਾਲ ਜੁੜ ਜਾ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਕਿਉਂ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ। ਸੰਸਾਰ ਦਾ ਜੀਵਨ ਰੂਪ ਦਾਤਾ ਜਿਹਦੇ ਮਿਲਣ ਦੇ ਪੰਥ ਭਾਲਦਾ ਫਿਰਨਾ, ਜਿਸ ਦੇ ਮਿਲਣ ਦੇ ਰਾਹ ਪੁੱਛਦਾ ਫਿਰਨਾ, ਇੱਕੋ ਹੀ ਵਿਚਾਰ, ਇੱਕੋ ਹੀ ਰਸ ਦੱਸਣ ਦਾ ਰਾਹ ਹੈ, ਉਹ ਇਹ

माता तरत महत दिवस रात दोए दाई दाया खेल सकते।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

محلہ پنجواں چوپد کار دوجا ایک اونکار ست گر

रखी निवाज बरतन का सब किश को

जिन किए रंग अनक परकार ओ पत परलो।

ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸੂਪ ਗੁਰੂ ਖਾਲਸਾ ਸਤਿ ਸੰਗਤ ਜੀ, ਆਪਾਂ ਗੁਰਮੰਦਰ ਨਿਯਮਾਂ ਮੁਤਾਬਕ ਅੰਮ੍ਰਿਤ ਵੇਲੇ ਉੱਠ ਕੇ ਪਾਵਨ ਪੁੱਤਰ ਜਗਜੀਤ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕਰਦੇ ਹਾਂ। ਔਰ ਇਸ ਬਾਣੀ ਦੇ ਵਿੱਚ ਸਰੀਰ ਦਾ ਪਾਵਨ ਫਰਮਾਨ ਹੈ, ਭਰੀਆ ਮੱਤ ਪਾਪਾਂ ਕੇ ਸੰਗ ਇਹ ਧੋਤੇ ਲਾਵੇ ਕਰਾਂਗੇ।

ਧੋਣ ਦਾ ਯਤਨ ਕਰ। ਆਪਾਂ ਕਈ ਵਾਰ ਅਸਰ ਵੇਖਦੇ ਹਾਂ ਕੱਪੜੇ ਤੇ ਚਾਹ ਦੇਣਗੇ ਤੇ ਆਪਾਂ ਕਹਿੰਦੇ ਵੀ ਚਾਹ ਦਾ ਦਾਗ ਲੈਣਾ ਵੀ ਬੜਾ ਪੱਕਾ। ਇਸੇ ਤਰ੍ਹਾਂ ਗੁਰੂ ਘਰ ਅੰਤਰੀ ਦਾਗਾਂ ਦੇ ਵਿੱਚੋਂ ਇੱਕ ਦਾਗ ਦਾ ਨਾਮ ਅਕਿਰਤ ਘੰਟਾ ਦਾ ਦੋਸ਼। ਦੁੱਧ ਡੁੱਲ ਗਿਆ ਹੈ, ਚਾਹ ਡੁੱਲ ਗਏ ਜਾਂ ਕੋਈ ਹੋਰ ਚੀਜ਼ ਡੁੱਲ ਗਿਆ ਤੇ ਆਪਾਂ ਕਹਿੰਦੇ ਵੀ ਥੋੜਾ ਜਿਹਾ ਪਾਣੀ ਚ ਘਿਓ ਨਾ ਲਹਿ ਜਾਏਗਾ ਇਹ ਲਹਿੜਾ ਨਹੀਂ, ਕੋਈ ਲਹਿ ਜਾਏਗਾ ਤੇ ਕੋਈ ਲਹਿੜਾ ਨਹੀਂ। ਇਸੇ ਪ੍ਰਕਾਰ ਜਿਹੜੇ ਅੰਤਰੀ ਦਾਗ ਨੇ ਨਾ ਉਹਨਾਂ ਦਾਗਾਂ ਦੇ ਵਿੱਚ ਇੱਕ ਬਹੁਤ ਪੱਕਾ ਤੇ ਕਰੜਾ ਦਾਗ ਨਕਰਦਾ ਘਟਿਆ ਦਾਗ ਹੈ, ਉਹਨੂੰ ਕਹਿੰਦੇ ਅਕਿਰਤ ਘੰਟਾ ਦਾ ਦੋਸ਼। ਅਕਿਰਤ ਘੰਟਾ ਤੋਂ ਪਾ ਜਾਂਦਾ ਕਿ ਕਿਸੇ ਨੇ ਲੇਖੀ ਕੀਤੀ ਤੇ ਲੇਖੀ ਦੇ ਬਦਲੇ ਆਪਦਾ ਦੌੜਾ ਤਾਂ ਕੀ ਹੈ। ਆਪਾਂ ਉਹਨੂੰ ਇਹ ਵੀ ਨਹੀਂ ਕਹਿੰਦੇ ਕਿ ਗੁਰਮੁਖਾ ਤੇਰੀ ਮਿਹਰਬਾਨੀ ਤੇਰਾ ਧੰਨਵਾਦ, ਧੰਨਵਾਦ ਦਾ ਕੋਈ ਖਰਚਾ ਨਹੀਂ, ਕੋਈ ਖਰਚ ਨਹੀਂ। ਲੇਕਿਨ ਧੰਨਵਾਦ ਕਹਿਣ ਦੇ ਨਾਲ ਉਸ ਗੁਰਮੁਖ ਦਾ ਮਨ ਠੰਡਾ ਹੋ ਜਾਏਗਾ ਕਿ ਉਹਨੇ ਮੇਰੀ ਨੇਕੀ ਦੇ ਚੇਤੇ ਰੱਖਿਆ। ਅੱਜ ਪਾਵਨ ਪੁੱਤਰ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕੋਲੀ ਦੀ ਮੂੰਹ ਦੇ ਕਟੋੜ ਮਾਰੀ ਹੈ, ਕਿਉਂਕਿ ਬਾਪ ਬੱਚੇ ਨੂੰ ਡਾਂਟਦਾ ਤਾਂ ਹੈ ਪਰ ਮਨ ਕਰਕੇ ਸਦਾ ਦੇਣ ਦੀ ਇੱਛਾ ਦੇ ਨਾਲ ਵੀ ਉਹਨੂੰ ਸੁਧਾਰਨਾ ਚਾਹੀਦਾ। ਇਸੇ ਪ੍ਰਕਾਰ ਗੁਰਮੁਖ ਆਪਾਂ ਉਸ ਪਰਿਪੂਰਨ ਪਰਮਾਤਮਾ ਦੇ ਬੱਚੇ ਹੈ, ਗੁਰੂ ਦੇ ਬੱਚੇ ਹੈ ਤੇ ਅੱਜ ਦੇ ਪਾਵਨ ਪੁੱਤਰ ਫਰਮਾਨ ਦਾ ਜਿਹਨੂੰ ਨਿਚੋੜ ਕਹਿ ਲਓ, ਸਰੰਸ਼ ਕਹਿ ਲਓ, ਸੈਂਟਰਲ ਏਰੀਆ ਕਹਿ ਲਓ, ਉਹ ਇਹ ਹੈ ਧੋਲਿਆ ਵਾਹਿਗੁਰੂ ਨੇ ਤੁਰਨੇ ਬੜੀ ਨੇਕੀ ਕੀਤੀ, ਕਦੇ ਤਲਵਾਰ ਹੀ ਕਰ ਛੱਡਿਆ ਕਰ, ਕਦੇ ਸ਼ੁਕਰਾਨਾ ਹੀ ਕਰ ਛੱਡਿਆ ਕਰ। ਇਹ ਸ਼ੁਕਰਾਨਾ ਕਿਵੇਂ ਕਰਨਾ ਜਿਹੜੇ ਮਸੂਮ ਬੱਚੇ ਨੂੰ ਉਹਦਾ ਟੀਚਰ, ਉਹਦੀ ਮਾਂ, ਉਹਦੀ ਭੈਣ, ਉਹਦਾ ਭਰਾ ਉਹੀ ਸੜਕ ਤੇ ਲਿਖਣ ਦੀ ਜਾਚ ਦੱਸਦਾ ਨਾ। ਇਸੇ ਤਰ੍ਹਾਂ ਦੀਨ ਦੁਨੀਆਂ ਦੇ ਨਾਲ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਨੂੰ ਇਸ ਦੋਸ਼ ਤੋਂ ਬਚਣ ਦੀ ਸਾਡੀ ਬਿਰਤੀ ਨੀਤੀ ਬਹੁਤ ਫਰਕ ਜਾਚ ਦੱਸ ਰਹੇ ਨੇ। ਪਰ ਉਹ ਜਾਚ ਕਿਵੇਂ ਆਏਗੀ, ਉਹ ਅਸਲ ਕਵਿਤਾ ਦਾ ਦੋਸ਼ ਕਿਵੇਂ ਲੱਗੇਗਾ, ਹਜ਼ੂਰ ਕਿਰਪਾ ਕਰਨਗੇ, ਸਾਰੇ ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਯਤਨ ਕਰੀਏ। ਬੋਲੋ ਸਤਿ ਨਾਮ।

0: Indonesia Indah. Kaisa ek raat kati ke jene saada ke samaj prasme jida si maan karde si unu vidha karan jane vidha kandini ane reke unu si off karna to vidha karan chalea te pai gariye de tere de tere de tere de ਖਬਰ ਦੇ ਕੱਪੜੇ ਪਏ ਪਾਏ ਨੇ ਉਹ ਵੀ ਮੋਟਾ ਨੀ ਲਾ ਕੇ ਉਸ ਪੀਰ ਦੌਲੇ ਸ਼ਾਹ ਦੇ ਮਨ ਵਿੱਚ ਸ਼ੰਕਾ ਆਇਆ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਨੂੰ ਲੋਕੀ ਤੋਪਾਂ ਭੇਡ ਕਰਦੇ ਨੇ ਲੱਖਾਂ ਦੇ ਘੋੜੇ ਭੇਡ ਕਰਦੇ ਨੇ ਸਵਾ ਸਵਾ ਲੱਖ ਦੀ ਕਾਠੀ ਭੇਡ ਕਰਦੇ ਨੇ ਇਹ ਗੁਰੂ ਕਰਦਾ ਪ੍ਰਚਾਰ ਕਰਦਾ ਕੋਈ ਇੰਪਰੈਸ਼ਨ ਕਰਾ ਜਿਹਦੇ ਲੋਕਾਂ ਦੇ ਉੱਤਰ ਜੇ ਅਸੀਂ ਜਾਣੇ ਨਾ ਕਥਾ ਕਰ ਲਓ ਕਥਾ ਭਾਵੇਂ ਆਵੇ ਨਾ ਆਵੇ ਪਰ ਪਹਿਲਾਂ ਕਹਿੰਦੇ ਕਿ ਚੋਰਾ ਪ੍ਰੈਸ ਤੇਰੇ ਪਾਸ ਲੋਕੀ ਸਾਰੀ ਚੋਰੀ ਦਾ ਲੇਖ ਲਓ ਜੇ ਅਸੀਂ ਗੁਰੂ ਕਿਰਪਾ ਕਰੇ ਕਿਤੇ ਸਾਡੇ ਅੰਦਰ ਦੇ ਵੱਸ ਵਿਗੜਨ ਅੰਦਰ ਦੇ ਵੱਟ ਅਸੀਂ ਬਾਹਰ ਦੇ ਵੱਟਾਂ 'ਚ ਬੜਾ ਜ਼ੋਰ ਲਾ ਰਹੇ ਹਾਂ ਕਿ ਸਾਡੇ ਬਾਹਰ ਦੇ ਵੱਟ ਲੈ ਜਾਣ ਲੋਕੀ ਸਾਡੇ ਵੱਲ ਵੇਖਣ ਗੁਰੂ ਤੋਂ ਸਿੱਖਾ ਤੇਰੀ ਜ਼ਬਾਨ ਤੋਂ ਬਾਣੀ ਨਿਕਲੇ ਲੋਕੀ ਤੇਰੇ ਨੇ ਪਰਮਾਤਮਾ ਨੂੰ ਵੇਖਣ ਤੂੰ ਕਹਿੰਦਾ ਮੈਨੂੰ ਦੇਖੀ ਕਰਨ ਗੁਰੂ ਕਰਦਾ ਪ੍ਰਚਾਰਕ ਤੁਰਿਆ ਧੌੜੀ ਦੇ ਕੱਪੜੇ ਵਾਪਸ ਕਰਨਾ ਧੌੜੀ ਦੀ ਜੁੱਤੀ ਖਦਰ ਦੇ ਕੱਪੜੇ ਪੀਰ ਦੌਲੇ ਸ਼ਾਹ ਦੇ ਮਨ ਵਿੱਚ ਸ਼ੰਕਾ ਹੈ ਕਿ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਨੇ ਲੱਖਾਂ ਦੇ ਘੋੜੇ ਲੱਖਾਂ ਦੀਆਂ ਕਾਠੀਆਂ ਕੀਮਤੀ ਵਿਛਾਲੇ ਚੜ੍ਹਦੇ ਨੇ ਤੇ ਗੁਰੂ ਕਰਦੇ ਪ੍ਰਚਾਰਕ ਦੀ ਟੁੱਟੀ ਜੁੱਤੀ ਦਰ ਅਸਲ ਜਿਹੜੀ ਦੌਲੇ ਸ਼ਾਹ ਦੀ ਸੋਚ ਹੈ ਨਾ ਇਹ ਸਾਡੀ ਵੀ ਸੋਚ ਦੇ ਸਾਨੂੰ ਤੁਸੀਂ ਕਦੇ ਕਥਾ ਕੀਰਤਨ ਕਰਨ ਬੁਲਾ ਲਓ ਭਾਈ ਸਾਦੇ ਕੱਪੜੇ ਪਾਏ ਹੋਣੇ ਤੇ ਤੁਸੀਂ ਕਹਿੰਦੇ ਇਹ ਕੀ ਕੀਰਤਨ ਕਰੇਗਾ ਕੀ ਕਥਾ ਕਰੇਗਾ ਤੇ ਕੱਪੜੇ ਵੀ ਪ੍ਰੈਸ ਨਹੀਂ ਹੋਏ ਤੇ ਮੈਂ ਤਾਂ ਫਿਰ ਇਹ ਕਹਿੰਦਾ ਨਾ ਕਿ ਗੁਰਮੁਖਾ ਮੈਨੂੰ ਪਾਸੇ ਰੱਖਦੇ ਤੇ ਮੇਰੇ ਚੋਰੀ ਨੂੰ ਰੱਖਦੇ ਕਥਾ ਕਰੀ ਚੱਲੇਗਾ ਅਸੀਂ ਕੱਪੜਿਆਂ ਨੂੰ ਦੇ ਲਿਆ ਅਸੀਂ ਜੀਵਨ ਨੂੰ ਦੇ ਦੇ ਗੁਰੂ ਸਾਡੇ ਤੇ ਕਿਰਪਾ ਕਰੇ ਸਾਨੂੰ ਜੀਵਨ ਦੇਖਣ ਦੀ ਯਾਦ ਆ ਜਾਏ ਅਸੀਂ ਦੋ ਚਾਰ ਬੰਦੇ ਤੁਹਾਡੇ ਕੋਲ ਕਥਾ ਕਰਨ ਤੇ ਕੀਰਤਨ ਕਰਨ ਜਾਂਦੇ ਹਾਂ ਜਿਹਦੀ ਗੱਡੀ ਮਹਿੰਗੀ ਉਹਨੂੰ ਕਹਿੰਦੇ ਨੇ ਕਿ ਇਹਨੂੰ ਅੰਦਰ ਬਿਠਾਓ ਡਰਾਈਵ ਰੂਮ 'ਚ ਜੋ ਟਾਈਮ ਮੰਗੇ ਉਹ ਦੇ ਰਿਹਾ ਜੇ ਜਿਹੜਾ ਬਾਫਰ ਜਾਂਦਾ ਨਾ ਸਕੂਟਰ ਤੇ ਬਹਿ ਕੇ ਕਹਿੰਦੇ ਨੇ ਕਿਸ਼ੋਰ ਸਹੀ ਮੈਨੂੰ ਲੋਕ ਕਹਿੰਦੇ ਨੇ ਪੰਜ ਮਿੰਟ ਦੇ ਦਿਆਂਗੇ ਗੁਰੂ ਕੇ ਸਿਖਾ ਅਧਿਆਤਮਿਕ ਜੀਵਨ ਵਿੱਚ ਮਾਇਆ ਨੂੰ ਤਹਿਣ ਲੱਗ ਗਏ ਉਹਨੇ ਮਾਇਆ ਨੂੰ ਤਹਿਣ ਦਿੱਤੀ ਜੇ ਗੁਰੂ ਦਾ ਦਰਜਾ ਨਾ ਉਹਦੇ ਗੁਰੂ ਕੀ ਸਿੱਖ ਦੇ ਰਿਧੀਆਂ ਸਿੱਧੀਆਂ ਮਗਰ ਮਗਰ ਫਿਰਦੀਆਂ ਨੇ ਮਗਰ ਮਗਰ ਦੌਲੇ ਸ਼ਾਹ ਦੇ ਫਰਮੇ ਨੂੰ ਭਾਈ ਗੜੀਏ ਨੇ ਬੁੱਝ ਲਿਆ ਤੇ ਇਹਨੇ ਮੇਰੇ ਗੁਰੂ ਤੋਂ ਸ਼ਲਕਾ ਕੀਤਾ ਮੇਰੇ ਕੋਲ ਤੇ ਜੁੱਤੀ ਦਾ ਦੇਖਿਆ ਮੇਰੇ ਖੱਦਰ ਦੇ ਕੱਪੜਿਆਂ ਵੱਲ ਵੇਖਿਆ ਤੇ ਭਾਈ ਸਾਹਿਬ ਦੇ ਅੰਦਰ ਖਿਆਲ ਆਇਆ ਅੱਜ ਕੱਲ੍ਹ ਆਪਾਂ ਉਹ ਬਰਾਵਾ ਨਹੀਂ ਕਹਿੰਦੇ ਕਿਉਂਕਿ ਅੱਜ ਕੱਲ੍ਹ ਆਪਣਾ ਬਾਹਰਲਾ ਅੰਤਰੇਸ਼ਨ ਤੇ ਜ਼ੋਰ ਹੈ ਅੱਗੇ ਮੈਂ ਆਪਣੇ ਨਿੱਜੀ ਜੀਵਨ ਵਿੱਚ ਵੇਖਿਆ ਕਿ ਅਸੀਂ ਤਿੰਨ ਤਿੰਨ ਮਹੀਨੇ ਕੁੱਤੀ ਜੁੱਤੀ ਪਾਈ ਜਾਂਦੇ ਹਜੇ ਠੱਬੀ ਜੁੱਤੀ ਕਹਿੰਦੇ ਸੀ ਜੁੱਤੀ ਤਾਂ ਹੀ ਹੋਈ ਨਾ ਉਹਦੀ ਅੱਡੀ ਤੇ ਪੈਰ ਆ ਤੁਰੂ ਠੱਬਿਆ ਕਰ ਲੈਣਾ ਉਹਦੀ ਸਿੱਧੀ ਜੁੱਤੀ ਹੈ ਉਹ ਜੁੱਤੀ ਦੇ ਨਾਲ ਨਿੱਕੇ ਨਿੱਕੇ ਰੇਤ ਦੇ ਕਣਕੇ ਜੋ ਡਿੱਗਦੇ ਨੇ ਨਾ ਤੇ ਰੇਤ ਦੇ ਕਣਕੇ ਗੁਰਮੁਖੋਂ ਮੋਤੀ ਬਣਦਾ ਅਤੇ ਅੱਜ ਭਾਈ ਗੜੀਏ ਨੇ ਆਖਿਆ ਭਾਈ ਬੋਲਿਆ ਤੂੰ ਮੇਰੇ ਗੁਰੂ ਦੀ ਹੱਸੀ ਤੇ ਸ਼ਲਕਾ ਕੀਤਾ ਜੁੱਤੀ ਵੱਲ ਵੇਖ ਕੇ ਚੋਲੇ ਵੱਲ ਵੇਖ ਕੇ ਆ ਵੇਖ ਆ ਜਿੰਨੇ ਤੇਰੇ ਗੁਜਰਾਤ ਦੇ ਕਿੱਦੇ ਨੇ ਇਹ ਲਾਲਾ ਤੇ ਹੀ ਹੈ ਵੀ ਬਣ ਗਏ ਨੇ ਜਿਵੇਂ ਉਹ ਦੌਲੇ ਸ਼ਾਹ ਨੇ ਵੇਖਿਆ ਨਾ ਉਹਨੂੰ ਰੇਤ ਮੋਤੀ ਤੇ ਹੀਰੇ ਪ੍ਰਤੀਤ ਆਈ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਸ ਪ੍ਰਮਾਤਮਾ ਨੇ ਤੇਰੇ ਤੇ ਕਿਰਪਾ ਕੀਤੀ ਨਾ ਮੇਰੇ ਇਹ ਕਹਿਣ ਤੋਂ ਭਾਵ ਇਹ ਹੈ ਇਹ ਗੁਰੂ ਕੇ ਸਿੱਖਾ ਕੇਵਲ ਤੇ ਕੇਵਲ ਇੱਕ ਦਾ ਜੋੜ, ਇੱਕ ਓਂਕਾਰ ਇੱਕ ਵੇਰਾ ਨਹੀਂ ਸੈਂਕੜੇ ਵੇਰਾ ਹੈ। ਆਪਾਂ ਕਦੇ ਉਸ ਪਾਸੇ ਦੌੜਦੇ ਹਾਂ, ਕਦੇ ਉਸ ਪਾਸੇ ਜਾਂਦੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਇੱਕ ਦਾ ਹੋ, ਇੱਕ ਕਿਹੜਾ? ਓਂਕਾਰ, ਇੱਕ ਜਿਹਨੂੰ ਪਰਮਾਤਮਾ ਕਹਿੰਦੇ ਨੇ। ਇਸ ਓਂਕਾਰ ਦੇ ਗੁਰਮੁਖ ਵਿਦਵਾਨਾਂ ਦੀ ਭਾਸ਼ਾ ਦੇ ਤ੍ਰੇਹ ਭੇਦ ਨੇ। ਤ੍ਰੇਹ ਓਂਕਾਰ ਦੇ ਬਾਰੇ ਸਾਡੇ ਵਿਦਵਾਨਾਂ ਵਿੱਚ ਇੰਨੀ ਬਹਿਸ ਹੈ, ਇੰਨੀਆਂ ਦਲੀਲਾਂ ਨੇ ਕਿ ਇਸ ਓਂਕਾਰ ਦੀ ਵਿਚਾਰਧਾਰਾ ਨੂੰ ਦੁਨੀਆਂ 'ਚ ਫੈਲਾਉਣ ਲਈ ਵਿਦਵਾਨਾਂ ਦੀਆਂ ਤ੍ਰੇਹ ਟੀਮਾਂ ਕੰਮ ਕਰਦੀਆਂ ਨੇ। ਤ੍ਰੇਹ ਪਰ ਹੋ ਸਕਦਾ ਕਿ ਆਹ ਟੀਮ ਗਲਤ ਹੋਵੇ, ਇਹ ਥੋੜ੍ਹੀ ਜਿਹੀ ਗਲਤ ਹੋਵੇ, ਉਹ ਕੁਝ ਠੀਕ ਹੋਵੇ। ਉਸ ਓਂਕਾਰ ਨੂੰ ਸਮਝਿਆ ਕਿਵੇਂ ਜਾਏਗਾ? ਮੇਰੇ ਪਾਤਸ਼ਾਹ ਕਹਿੰਦੇ ਨੇ ਸੱਚੇ ਗੁਰੂ ਦੀ ਕਿਰਪਾ ਦਾ ਪਾਤਰ ਬਣਾ, ਪ੍ਰਸਾਦ ਦਾ ਸਤਿਕਿਰਪਾ, ਸਤਿਗੁਰੂ ਦਾ ਪਾਵਨ ਸੱਚਾ ਗੁਰੂ, ਤੂੰ ਸੱਚੇ ਗੁਰੂ ਦੀ ਕਿਰਪਾ ਦਾ ਪਾਤਰ ਬਣ ਤੇ ਤੈਨੂੰ ਉਸ ਇੱਕ ਦੀ ਸਮਝ ਪੈ ਜਾਏਗੀ।
1: ਹਰੀ ਪ੍ਰਾਣ ਕੀਏ ਗੁਣ ਸਾਜ,
0: ਗੁਰਮੁਖੋ ਪੁਰਾਤਨ ਜ਼ਮਾਨੇ ਦੇ ਵਿੱਚ ਵੱਖ ਵੱਖ ਧਾਰਮਿਕ ਆਗੂਆਂ ਨੇ ਪਰਮਾਤਮਾ ਨਾਲ ਜੋੜੀ ਕੁਝ ਵਸੀਲੇ ਕਾਇਮ ਕੀਤੇ, ਕੁਝ ਕਾਢਾ ਕੱਢੀਆਂ। ਅਮਰ ਸਿੰਘ ਜੀ ਨੂੰ ਕਹਿ ਲਿਆ ਉਹਨਾਂ ਕਾਢਾਂ ਦੇ ਵਿੱਚ ਕਾਲ ਸੀ ਬਾਲਾ ਤਸਦੀ, ਜਿਹੜੇ ਹਿੰਦੂ ਭਰਾ ਨੇ ਉਹ ਵੀ 100 ਮਣਕਿਆਂ ਦੀ ਮਾਲਾ ਫੇਰਦੇ ਨੇ, ਮੁਸਲਮਾਨ 100 ਮਣਕਿਆਂ ਦੀ ਮਾਲਾ ਫੇਰਦੇ ਨੇ। ਇਸੇ ਪ੍ਰਕਾਰ ਜਿਹੜੇ ਈਸਾਈ ਭਰਾ ਨੇ ਉਹਨਾਂ ਨੇ ਆਪਣੀ ਮਾਲਾ ਦਾ ਨਾਂ ਰੱਖਿਆ ਰੋਜ਼ਰੀ। ਕੋਈ ਤਸਵੀਰ ਕਹਿੰਦਾ, ਕੋਈ ਮਾਲਾ ਕਹਿੰਦਾ, ਕੋਈ ਰੋਜ਼ਰੀ ਕਹਿੰਦਾ। ਇਸੇ ਤਰ੍ਹਾਂ ਗੁਰਮੁਖੀ ਆਪਾਂ ਦੁਨੀਆਦਾਰ ਲੋਕ ਕਿ ਆਪਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੇ। ਕੋਈ ਆਪਣੇ ਪੀਰ ਵਾਲੇ ਪਾਸੇ ਤੋਂ ਪਰੇਸ਼ਾਨ ਹੈ, ਕੋਈ ਪੁੱਤਰ ਵਾਲੇ ਪਾਸੇ ਤੋਂ ਪਰੇਸ਼ਾਨ ਹੈ, ਕਿਸੇ ਦੇ ਘਰ ਦੌਲਤ ਦੀ ਕਮੀ ਹੈ, ਕਿਸੇ ਨੂੰ ਸਰੀਰਕ ਰੋਗ ਹੈ। ਦੀਨ ਦੁਨੀਆਂ ਦੇ ਬਾਲ ਗੁਰੂ ਪੰਚਮ ਪਾਤਸ਼ਾਹ ਨੂੰ ਸਾਡੇ ਦੀ ਤਰਫ ਆਇਆ, ਮੇਰੇ ਧੀਆ ਪੁੱਤਲੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਾ ਤੰਗ ਕਰੇ। ਉਹਨਾਂ ਨੇ ਇੱਕ 30 ਮਣਕਿਆਂ ਦਾ ਹੀ ਮਾਲਾ ਤਿਆਰ ਕੀਤੀ ਹੈ। ਉਸ ਮਾਲਾ ਦਾ ਨਾਮ ਹੈ ਸੁਖਮਨੀ, ਕਿਉਂਕਿ 30 ਅਸ਼ਪਤੀਆਂ ਨੇ ਤੇ 30 ਸ਼ਲੋਕ ਨੇ, ਇਸ ਕਰਕੇ ਮੈਂ ਇਹਦਾ ਨਾਂ ਰੱਖਿਆ 30 ਮਣਕਿਆਂ ਦਾ ਹੀ ਮਾਲਾ। ਉਹਨਾਂ 30 ਮਣਕਿਆਂ ਦੇ ਰਾਹੀਂ ਹਜ਼ੂਰ ਨੇ ਵੱਖ ਵੱਖ ਗੁਰਮਨ ਦੇ ਕੁਝ ਅਹਿਮ ਨੁਕਤਿਆਂ ਬਾਰੇ ਚਾਨਣਾ ਪਾਇਆ। ਉਹਨਾਂ ਅਹਿਮ ਨੁਕਤਿਆਂ ਦੇ ਵਿੱਚ ਜਿਹੜੀ ਚੌਥੀ ਅਸ਼ਪਤੀ ਹੈ ਨਾ, ਇਹਦਾ ਅਰਧ ਗੁਲਾਮੇ ਨਾਲ ਸੰਬੰਧ ਹੈ। ਉਸ ਅਸ਼ਪਤੀ ਵਿੱਚ ਕੀ ਹੈ? ਇਹ ਗੁਰਮੁਖਾ ਤੈਨੂੰ ਪਰਮਾਤਮਾ ਨੇ ਬੜਾ ਕੋਈ ਦਿੱਤਾ, ਤੇਰਾ ਸ਼ੁਕਰਾਨਾ ਕਰ, ਤਾਂ ਕਿ ਤੇਰੇ ਤੇ ਕਿਤੇ ਅਕਿਰਤ ਘੰਟਾ ਦਾ ਦੋਸ਼ ਨਾ ਲੱਗਦਾ। ਵੀ ਪਰਮਾਤਮਾ ਨੇ ਤੈਨੂੰ ਬੜਾ ਕੋਈ ਦਿੱਤਾ ਤੇ ਭਲਿਆ ਪੁਰਸ਼ਾ ਕਦੇ ਇਹ ਵੀ ਕਹਿ ਦਿਆ ਕਰ ਕਿ ਰੱਬਾ ਤੇਰੀ ਮਿਹਰਬਾਨੀ, ਤੂੰ ਤੇਰਾ ਖਰਚ ਹੋ ਜਾਂਦਾ। ਉਸ ਅਸਤਰੀ ਦਾ ਸੰਦੇਸ਼ ਹੈ ਜਿਹਨੇ ਮੇਰਾ ਇੱਕ ਤਜੀਆ ਕਲਾਮ ਹੈ ਮਿੱਠੂ, ਮੈਨੂੰ ਪਤਾ ਨਹੀਂ ਮੇਰੇ ਮੂੰਹ ਤੋਂ ਲੋਕ ਜਗ੍ਹਾ ਨਿਕਲਿਆ, ਇਹ ਤਜੀਆ ਕਲਾਮ ਮੇਰਾ। ਇਸੇ ਤਰ੍ਹਾਂ ਉਸ ਪਾਵਨ ਸ਼ਬਦ ਵਿੱਚ ਗੁਰਦੇਵ ਨੇ ਦਾ ਭਾਵ ਵਰਤਿਆ, ਨਿਰਗੁਣ ਆਰ ਐਲਿਆ ਸੋ ਪ੍ਰਭ ਸਦਾ ਸਮਾਨ, ਜਿਨ ਕਿਆ ਤਿਸ ਚੀਤ ਰੱਖ, ਨਾਨਕ ਨਿਧ ਹੀ ਲਾਲ। ਨਿਰਗੁਣ ਆਰ ਦਾ ਅਰਥ ਹੈ ਕਿ ਤੇਰੇ ਪੱਲੇ ਤਾਂ ਕੱਖ ਨਹੀਂ ਹੈ, ਤਾਂ ਉਗਣਾ ਹੀ ਭਰਿਆ ਨਿਕੰਮਿਆ। ਨਿਰਗੁਣ ਆਰ ਦਾ ਮੈਂ ਕਰਾਂਗਾ ਨਿਕੰਮਿਆ, ਤੇ ਤੇਰੇ ਪੱਲੇ ਕੱਖ ਨਹੀਂ, ਤੇਰੇ ਕੋਈ ਗੋਲੀ ਚਾਹੀਦੀ। ਤੇ ਜਿਵੇਂ ਬੰਦਾ ਰੋਣ ਲੱਗਦਾ ਨਾ ਧੀ ਚੁੱਪ, ਤੇ ਉਹਨੇ ਮੁੜ ਕੇ ਮਾਂ ਪਿਓ ਦੇ ਸਿਰ ਤੇ ਹੱਥ ਰੱਖ ਕਹਿੰਦੇ ਨੇ ਮੇਰਾ ਪੁੱਤ ਰਾਜਾ, ਉਹਨਾਂ ਨਿਕੰਮਾ ਕਿਹਾ, ਮੁੜ ਕੇ ਰਾਜਾ ਕਹਿ ਦਿੱਤਾ। ਨਿਰਗੁਣ ਆਰ ਇਹ ਆਲਿਆ, ਇਹ ਆਲਿਆ ਤੇ ਪਾਪ ਸਮਝਾ। ਸੋ ਪ੍ਰਭ ਸਦਾ ਸਮਾਲ, ਜਿਸ ਵਾਹਿਗੁਰੂ ਨੇ ਤੈਨੂੰ ਇਹਨਾਂ ਕੋਈ ਦਿੱਤਾ ਉਹਨੂੰ ਸਦਾ ਲਈ ਚੇਤੇ ਰੱਖਿਆ ਕਰ। ਤੇ ਜਗਿਆਸੂ ਸਿੱਖ ਬੱਚਾ ਗੁਰੂ ਪੰਚਮ ਪਾਤਸ਼ਾਹ ਨੂੰ ਕਹਿੰਦੇ ਜੇ ਮੈਂ ਚੇਤੇ ਰੱਖਾਂ ਤਾਂ ਕੀ ਕਰੇਗਾ ਉਹ। ਹਜ਼ੂਰ ਕਹਿੰਦੇ ਦਿਲ ਪਿਆ ਤੇ ਕੀਪ ਰੱਖ। ਜਿਸ ਵਾਹਿਗੁਰੂ ਨੇ ਤੈਨੂੰ ਇੰਨਾ ਕੋਈ ਦਿੱਤਾ ਭੋਲਿਆ ਉਹਨੂੰ ਚੇਤੇ ਰੱਖ। ਕਿਉਂ? ਨਾਨਕ ਨਿਧੀ ਨਾਲ, ਉਹ ਤੇਰੇ ਨਾਲ ਨਿਭੇਗਾ ਅਖੀਰ ਤੱਕ। ਇਹ ਸੰਕੇਤ ਇਹਦੀ ਵਿਆਖਿਆ ਪਾਤਸ਼ਾਹ ਕਰਦੇ ਰਮਈਆ ਕਿ ਗੁਰ ਚੇਤ ਪ੍ਰਾਣੀ ਕਮਲ ਮੂਲ ਤੇ ਕਮਲ ਦਸਤਾਨੀ ਜਿਨ ਤੂਫਾਨ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਵੇਂ ਉਬਾਰਿਆ। ਤੂੰ ਇਹਨਾਂ ਨੂੰ ਸੋਚ ਚੁੱਕੀ ਕਰ। ਹਜ਼ੂਰ ਕਹਿੰਦੇ ਇਸ ਕਰਕੇ ਤੈਨੂੰ ਕਿਹਾ ਕਿ ਤੂੰ ਹੈ ਕੀ ਸੀ ਤੇ ਬਣ ਕੀ ਗਿਆ। ਕਮਲ ਮੂਲ ਤੇ ਕਮਲ ਦਸਤਾਨੀ ਜਿਨ ਤੂਫਾਨ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਵੇਂ ਉਬਾਲਿਆ। ਮਾਂ ਦੇ ਗਰਭ ਦੀ ਅੱਗ ਦੇ ਵਿੱਚ ਉਹਨੇ ਤੈਨੂੰ ਸੇਕ ਨਹੀਂ ਲੱਗਣ ਦਿੱਤਾ, ਉਹਨੇ ਤੈਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ। ਜਨਮ ਹੋ ਗਿਆ ਬਾਰ ਬੋਸਤਾ ਤੇਰੇ ਪਿਆਰੇ ਦੂਧ, ਜਨਮ ਹੋਇਆ ਤੇ ਪਰਮਾਤਮਾ ਨੇ ਤੇਰੇ ਲਈ ਸ਼ੁੱਧ ਦੁੱਧ ਦਾ ਪ੍ਰਬੰਧ ਕੀਤਾ। ਬਾਲ ਬਸਤਾ ਤੇਰੇ ਪਿਆਰੇ ਦੂਧ, ਅੱਗੇ ਹੋ ਗਿਆ ਬੁੱਢਾ, ਬਿਰਧ ਭਇਆ ਉੱਪਰ ਸਾਗ ਸੈਨ ਮੁਖ ਅਪਿਆਓ ਬੈਠ ਕੇ ਬੈਲ, ਬੁੱਢਾ ਹੋ ਗਿਆ ਔਰ ਕਮਾਉਣ ਜੋਗਾ ਕੱਖ ਨਹੀਂ। ਕਦੇ ਲੋਹ ਮੂਹੇ ਚਮਚਾ ਪਾਉਂਦੀ ਤੇ ਕਦੇ ਪੇਟਾ ਪਾਉਂਦਾ, ਉਹਨਾਂ ਦਾ ਹੁਣ ਕਰੇਗਾ ਤੂੰ ਕੀ? ਉਹਨਾਂ ਤਾਂ ਫੇਰਾ ਕਰਦੇ ਨੇ ਕਿ ਬਾਪੂ ਕਮਾਲ ਸਿੰਘ ਉਹਨਾਂ ਤਾਂ ਕਮਾਉਣ ਤੇ ਵੀ ਗਏ, ਪਰ ਉਹਨਾਂ ਦੇ ਅੰਦਰ ਜਿਹੜਾ ਵਸਿਆ ਨਾ ਇਹ ਪਰਮਾਤਮਾ ਵਸਿਆ। ਪਰਮਾਤਮਾ ਜੇ ਪ੍ਰਸਾਦ ਪਰ ਉੱਪਰ ਵਸੇ ਸੁੱਤ ਪ੍ਰਾਤ ਬੰਤਾ ਸੰਗ ਹੱਸੇ, ਜਿਹਦੀ ਕਿਰਪਾ ਦੇ ਨਾਲ ਤੂੰ ਸੁੱਖ ਦੇ ਸਹਿਤ ਘਰ ਵਿੱਚ ਵੱਸਦਾ, ਕਦੇ ਧੀ ਨਾਲ ਕਦੇ ਭਰਾ ਨਾਲ ਕਦੇ ਪਤਨੀ ਨਾਲ ਹੱਸਦਾ ਪਿਆਰਿਆ, ਤੇ ਹਾਸੇ ਵੀ ਉਸ ਪਰਮਾਤਮਾ ਨੂੰ ਦਿੱਤੇ ਨੇ। ਜੇ ਪ੍ਰਸਾਦ ਸੀਤਲ ਪੀਵੇ ਗਲਾ, ਜਦੋਂ ਮੈਂ ਪੰਕਤੀ ਪੜ੍ਹੀ ਆ ਨਾ ਤੇ ਕਿਸੇ ਪ੍ਰੇਮੀ ਦੇ ਮਨ ਵਿੱਚ ਸ਼ੰਕਾ ਆ ਗਿਆ ਕਿ ਗਿਆਨੀ ਜੀ ਇਹਦੀ ਤੂੰ ਕਥਾ, ਤੇ ਤੁਸੀਂ ਸੁਖਮਨੀ ਸਾਹਿਬ ਜੀ ਪੰਕਤੀ ਪੰਕਤੀ ਪੜ੍ਹ ਦਿੱਤੀ, ਜੇ ਪ੍ਰਸਾਦ ਪੀਵੇ ਸੀਤਲ ਗਲਾ, ਇਹ ਪਾਣੀ ਵੱਡੀ ਤਾਂ ਇੱਕ ਦ੍ਰਿਸ਼ਟਾਂਤ ਹੈ ਨਾ ਤੁਹਾਡਾ, ਉਹ ਗੁਰਮੁਖਾ ਮੇਰਾ ਦ੍ਰਿਸ਼ਟਾਂਤ ਨੂੰ ਇਹ ਗੁਰੂ ਪਾਤਸ਼ਾਹ ਦੇ ਪਾਵਨ ਸ਼ਬਦ ਨੇ, ਪਰ ਤੈਨੂੰ ਨਿੱਕਾ ਜਿਹਾ ਜਾਤੇ ਵਿੱਚ ਬਹੁਤ ਵੱਡਾ ਰਾਜ ਜੀ। ਤੂੰ ਤਾਂ ਕਹਿੰਦਾ ਕਿ ਜੇ ਪ੍ਰਸਾਦ ਪੀਵੇ ਸੀਤਲ ਜਾਣਾ, ਜਿਹਦੀ ਕਿਰਪਾ ਦੇ ਨਾਲ ਤੂੰ ਪਾਣੀ ਪੀਣਾ, ਸੁਖਦਾਈ ਕਮਲ ਪਾਵਕ ਅਮੁੱਲਾ, ਇਹ ਪਾਣੀ ਤੇ ਕੌਣ ਕਿੰਨੇ ਕੁ ਕੀਮਤੀ ਨੇ? ਗਿਆਨੀ ਦੀ ਕੰਮ ਦੀ ਗੱਲ ਕਰੋ, ਟਾਈਮ ਨਾ ਪਾਸ ਕਰੋ। ਗੁਰਮੁਖੋ ਤੁਹਾਡੇ ਸ਼ੰਕੇ ਦਾ ਜਵਾਬ ਮੇਰੇ ਅੰਦਰ ਗੁਰੂ ਨੇ ਭੇਜ ਦਿੱਤਾ। ਅਸਲੀ ਜਵਾਬ ਵਿੱਚ ਪੜ੍ਹਦਾ ਸਰ ਤੇ ਸਾਨੂੰ ਸਕੂਲੇ ਕਵਿਤਾ ਲੱਗੀ ਸੀ ਵਧਾਤਾ ਸਿੰਘ ਪੀਰ ਦੀ ਪਾਣੀ ਦੇ ਪਿਆਲੇ ਦਾ ਬੁੱਲ। ਮੈਂ ਇਹ ਪੰਕਤੀ ਤੁਹਾਡੇ ਪਾਸਾ ਜੀ ਕਰ ਰਿਹਾ ਕਿ ਤੁਹਾਡੇ ਅੰਦਰ ਸ਼ੰਕਾ ਹੈ ਕਿ ਗੁਰੂ ਪਾਤਸ਼ਾਹ ਕਹਿੰਦੇ ਜੀ ਨੇ ਤੈਨੂੰ ਪਾਣੀ ਦਿੱਤਾ, ਜੀ ਨੇ ਤੈਨੂੰ ਹਵਾ ਦਿੱਤੀ, ਇਹਦਾ ਪ੍ਰਭਾਵ ਕਰਿਆ ਕਰ। ਗਿਆਨੀ ਵੀ ਸਾਹ ਲੈ ਲੋਕ ਕੀਮਤੀ ਦੀ ਪਾਣੀ ਲੜਕੇ ਜੀ ਕੱਢ ਕਰਕੇ ਰੋੜੀ ਜਾਂਦੇ ਤੇ ਕੀਮਤ ਨਹੀਂ, ਇਹ ਕੋਈ ਤੁਹਾਡੀ ਕਥਾ ਕਹਿੰਦਾ ਸਾਨੂੰ ਢੰਗ ਤਰੀਕਾ ਪਸੰਦ ਨਹੀਂ ਗਿਆ। ਗੁਰਮੁਖਾ ਦਾ ਜਵਾਬ ਦਾ ਫੈਸਲ ਪੀਰ ਨੇ ਦਿੱਤਾ, ਉਹਦਾ ਸੰਦੇਸ਼ ਸੀ ਪਾਣੀ ਦੇ ਪਿਆਲੇ ਦਾ ਬੁੱਲ। ਪੀਰ ਜੀ ਲਿਖਦੇ ਨੇ ਕਿ ਇੱਕ ਦਿਨ ਅਕਬਰ ਬਾਦਸ਼ਾਹ ਅਤੇ ਸਾਰੇ ਜਿਹੜੇ ਅਹਿਲਕਾਰ ਅਮੀਰ ਵਜ਼ੀਰ ਬੈਠੇ ਨੇ, ਬਾਦਸ਼ਾਹ ਨੂੰ ਪਿਆਸ ਲੱਗੀ, ਲੋਕ ਪਾਣੀ ਦਾ ਪਿਆਲਾ ਲੈ ਕੇ ਆਇਆ ਤੇ ਬੀਰਬਲ ਦਾ ਸੁਭਾਅ ਬੜਾ ਤੀਕਰ ਸੀ, ਉਸ ਮੌਕੇ ਬਾਦਸ਼ਾਹ ਦਾ ਗੁੱਟ ਫੜ ਲਿਆ। ਕਹਿੰਦਾ ਬਾਦਸ਼ਾਹ ਸਲਾਮਤ, ਰੱਬ ਰਾਮ ਕਰੇ, ਪਰ ਜੇ ਕਿਸੇ ਕਾਰਨ ਕਰਕੇ ਪਾਣੀ ਨਾ ਮਿਲੇ ਉਹਨੂੰ ਕੋਈ ਤੁਹਾਨੂੰ ਬੰਦਾ ਪਾਣੀ ਦਾ ਪਿਆਲਾ ਦੇਵੇ ਤੇ ਕੀ ਦੇਵੇ। ਬਾਦਸ਼ਾਹ ਇੱਕਦਮ ਝੁਲਿਆ ਗਿਆ, ਕਹਿਣ ਲੱਗਾ ਬੀਰਬਲ ਤੇਰਾ ਸਵਾਲ ਬੜਾ ਕੰਪਲੀਕੇਟਡ ਹੈ, ਬੜਾ ਮੁਸ਼ਕਿਲ ਸਵਾਲ ਹੈ। ਜਦੋਂ ਐਵੇਂ ਵੀ ਕਿਤੇ ਵਸਤਾ ਬਣਦੇ ਤੇ ਉਹ ਬੰਦਾ ਪਾਣੀ ਦਾ ਪਿਆਲਾ ਦੇ ਦੇ ਤੇ ਮੈਂ ਉਹਨੂੰ ਅੱਧਾ ਰਾਜ ਭਾਗ ਦੇ ਦਿਆਂਗਾ। ਬੀਰਿਆ ਬਾਦਸ਼ਾਹ ਕਹਿਣ ਲੱਗੇ ਵੀ ਹੁੰਦਾ ਤੁਹਾਡਾ ਮੂਡ ਠੀਕ ਹੋ ਗਿਆ ਕਿਉਂਕਿ ਤੁਸੀਂ ਪਾਣੀ ਪੀ ਲਿਆ ਤੇ ਸ਼ਾਂਤੀ ਆ ਗਈ, ਮੈਂ ਹੋਰ ਬੇਨਤੀ ਕਰਾਂ। ਬੀਰਬਲ ਕਹੋ ਕਹਿੰਦਾ ਵੀ ਗੱਲ ਤਾਂ ਮਾੜੀ ਹੈ ਪਰ ਮੇਰੇ ਮੂੰਹ ਚ ਆ ਗਈ, ਮੈਂ ਰੁਕਣੀ ਨਹੀਂ, ਰੱਬ ਨਾ ਕਰੇ ਤੁਹਾਨੂੰ ਬੰਨ ਪੈ ਗਿਆ ਪਾਣੀ ਪੀਤਾ ਨਾ ਤੇ ਬੰਨ ਪੈ ਗਏ ਤੇ ਜਦੋਂ ਤੁਹਾਨੂੰ ਠੀਕ ਨਾ ਹੁੰਦੇ ਦੱਸੋ ਤੇ ਕੋਈ ਹਕੀਮ ਆ ਕੇ ਤੁਹਾਨੂੰ ਦਵਾਈ ਦੇ ਕੇ ਠੀਕ ਕਰਦਾ ਤੇ ਕੀ ਦੇ ਕਹਿੰਦਾ ਭਾਰਾ ਸਾਹਿਬ ਬੀਰਬਲ ਉਤਾਰੀ ਮਾਰ ਦਿੱਤੀ। ਕਹਿੰਦੇ ਮੂਰਖਾ ਉਹਦੀ ਕਾਰੀਗਰੀ ਕਈ ਗੱਲ ਹੈ। ਬੀਰਬਲ ਕਹਿਣ ਲੱਗਾ ਬਾਦਸ਼ਾਹ ਸਲਾਮ ਤੇ ਤੁਹਾਡੇ ਬਿਆਨਾਂ ਤੋਂ ਪਤਾ ਚੱਲਦਾ ਕਿ ਤੁਹਾਡੇ ਰਾਜ ਦੀ ਕੀਮਤ ਕੇਵਲ ਇੱਕ ਪਾਣੀ ਦਾ ਪਿਆਲਾ ਹੈ, ਤੁਸੀਂ ਆਪ ਹੀ ਕਹਿਣਾ ਹੁਣ ਕਿ ਸਾਡੇ ਕਰਕਲੇ ਭਗਵਾਨ ਹੋਣ, ਰੱਬ ਨਾ ਕਰੇ ਟੈਂਕੀ ਦਾ ਪਾਣੀ ਜਾਏ ਮੁੱਕ ਤੇ ਕਾਕਾ ਬਾਹਰਲਾ ਜੰਦਰਾ ਲਾ ਕੇ ਤੇ ਜਲੰਧਰ ਚਲਾ ਜਾਏ ਤੇ ਦੁਨੀਆਂ ਤਾਂ ਗਾਹ ਕਰ ਲਈ, ਤੁਸੀਂ ਆਪ ਹੀ ਗਿਣਤੀ ਕਰ ਲੈਣਾ। ਉਧਰ ਲਈ ਭੈਣੀ ਟੈਂਕੀ ਚ ਪਾਣੀ ਹੈ ਨਹੀਂ, ਅਸੀਂ ਕਹਿੰਦੇ ਸਾਡੇ ਕਾਕੇ ਨੇ ਸਾਨੂੰ ਮਾਰਨਾ, ਕੋਈ ਬਦਾਮ ਪਏ ਨੇ, ਗਿਰੀਆਂ ਪਈ ਹੈ, ਸੌਵੀ ਪਈ ਹੈ, ਮਿੱਤਰਾਂ ਸੌਵੀ ਤੋਂ ਬੜਾ ਖੜ ਸਕਦਾ, ਮਨਸਿਆਂ ਤੋਂ ਬੜਾ ਖੜ ਸਕਦਾ, ਤੇਰੇ ਵੱਖ ਵੱਖ ਭੇਜਿਆਂ ਤੋਂ ਬੜਾ ਖੜ ਸਕਦਾ ਕੋਈ ਦਿਨ, ਪਰ ਪਾਣੀ ਨਾ ਮੇਰਾ ਮੁੰਡਾ ਨਹੀਂ ਕੱਢੇਗਾ। ਜਿਹੜੀ ਹਵਾ ਹੈ ਨਾ ਇਹ ਤਾਂ ਗੁਰੂ ਪਿਆਰ ਇੱਕ ਤੇ ਪੰਜ ਮਿੰਟ ਨਾ ਬਣੇ ਤੇ ਭੁਗਤਾ ਜਾਏਗਾ, ਖਤਮ ਹੋ ਜਾਏਗਾ। ਪਿਆ ਪਾ ਕੋਲੋਂ ਪਾਣੀ ਦੀ ਕਥਾ ਕੋਈ ਕਰਦਾ ਹੈ, ਹਵਾ ਦੀ ਕਿਹੜੀ ਗੱਲ ਹੈ। ਪਾਣੀ ਤੇ ਪੌਣ ਸਾਡੇ ਜੀਵਨ ਦਾ ਆਧਾਰ ਨੇ, ਪਤਾ ਨਹੀਂ ਕੀਦਰ ਸਾਡੀ ਯਾਦਾਸ਼ਤ ਦੀ ਕਮਜ਼ੋਰ ਕਿਉਂ ਹੈ, ਸਾਨੂੰ ਅਨਪੜ੍ਹਾਂ ਨੂੰ ਕਹਿੰਦਾ ਸੋਗ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮੱਤ ਤੇ ਤੂੰ ਕਹਿੰਦਾ ਤੇ ਕਥਾ ਪੌਣ ਪੌਣ ਦੀ ਗੱਲਾਂ ਨੇ ਬੋਲੀ ਤੇ ਮੇਰੇ ਪਾਤਸ਼ਾਹ ਕੀ ਦਿਨ ਪਿਆਰਿਆ ਜੀ ਪ੍ਰਾਣ ਕੀਏ ਦਿਨ ਸਾਜ ਜਿਸ ਵਾਹਿਗੁਰੂ ਨੇ ਜੀ ਦਾ ਅਰਥ ਹੈ ਚੇਤਨ ਕਲਾ, ਪ੍ਰਾਣ ਜੋ ਆਪਾਂ ਸਵਾਸ ਲੈਂਦੇ ਹਾਂ, ਸਾਜ ਦਾ ਅਰਥ ਹੈ ਬਣਤਰ ਘੜਨਾ ਕੰਸਟਰਕਸ਼ਨ, ਜਿਸ ਵਾਹਿਗੁਰੂ ਨੇ ਤੇਰੇ ਤਨ ਨੂੰ ਘੜ ਕੇ ਇੱਕ ਸਵਾਸ ਪੌੜਾ ਕੀਤੇ ਹਨ।
1: ਮਾਟੀ ਮਹਿ ਜੋਤ ਰੱਖੀ ਨਿਵਾਜ,
0: ਉਹਨੇ ਇੱਕ ਮਿੱਟੀ ਦਾ ਕਰਾਉਣਾ ਧਰਤੀ ਦਾ ਤੇ ਵਿੱਚ ਉਹਨੇ ਆਪਣੀ ਚੇਤਨ ਸਦਾ ਦਾ ਦੀਵਾ ਪਾਵਾ ਬਾਲਿਆ ਦੀਵਾ, ਜਿਹੜਾ ਦੀਵਾ ਗੁਰਮੁਖੋ ਇਹ ਵਾਸਤੇ ਘਰਾਂ ਦੀ ਨਿਸ਼ਾਨੀ ਹੈ, ਵਾਸਤੇ ਘਰਾਂ ਦੀ ਆਪਾਂ ਮਕਾਨ ਬਣਾਉਣੀ ਮਕਾਨ ਤੇ ਮਕਾਨ ਨੇ ਸਾਰਿਆਂ ਤੋਂ ਪਹਿਲਾਂ ਕੰਮ ਕੀਤਾ ਜਾਂਦਾ, ਉਹਦੇ ਦੀਵਾ ਜਗਾਇਆ ਜਾਂਦਾ, ਉਹਦੇ ਪਾਣੀ ਦਾ ਘੜਾ ਕਰ ਰੱਖਦੇ ਨੇ ਪਾਣੀ ਦਾ ਘੜਾ ਭਰਕੇ। ਆਪਾਂ ਲੀਡਰ ਪਈਏ ਨਾ ਕਿਸੇ ਨੇ ਇੱਕ ਦੁਕਾਨ ਦਾ ਮਕਾਨ ਦਾ ਤੇ ਆਪਣੀ ਇੱਕ ਸਮਾਜਿਕ ਵਿਆਹ ਤੇ ਧਾਰਮਿਕ ਨਹੀਂ, ਉਹਦੇ ਵਿੱਚ ਘਿਓ ਦਾ ਦੀਵਾ ਬਾਲ ਦਿਓ ਤੇ ਨਾਲ ਘੜਾ ਪਾਣੀ ਦਾ ਭਰਕੇ ਰੱਖ ਦੇ ਤਾਂ ਕਿ ਪਤਾ ਲੱਗੇ ਕਿ ਇਹ ਵਸਦਾ ਘਰ ਹੈ, ਰਹਿਸ਼ ਹੋ ਗਈ ਹੈ। ਤੇ ਜਿੱਦਣ ਕਿਤੇ ਮਾਤਮ ਹੋਵੇ ਕਹਿੰਦੇ ਨੇ ਸੁੱਖ ਹੋਵੇ ਸਹੀ, ਫਲਾਣੇ ਦਾ ਘਰ ਦੀਵਾ ਨਹੀਂ ਜਗਿਆ, ਅੱਜ ਦੀਵਾ ਉਜਾੜ ਹੈ, ਦੀਵਾ ਬਿਨਾਂ ਉਜਾੜ ਹੈ ਤੇ ਦੀਵਾ ਜਗਣਾ ਹੈ ਮੱਛਣ ਦੀ ਨਿਸ਼ਾਨੀ। ਜਿਸ ਵਾਹਿਗੁਰੂ ਨੇ ਤੇਰੇ ਸਰੀਰ ਦੀ ਮਕਾਨ ਨੂੰ ਕੈਦ ਕਰਕੇ ਵਿੱਚ ਆਪਣੀ ਚੇਤਨ ਸਦਾ ਦਾ ਦੀਵਾ ਜਗਾ ਦਿੱਤਾ, ਚੇਤਨ ਸਦਾ ਦਾ ਅੱਗੇ ਕਿਰਪਾ ਕਰਦੇ ਹਨ।
1: ਬਰਤਨ ਕਹੋ ਸਭ ਕਿਸ ਭੋਜਨ ਪੋਗਾਏ,
0: ਫਿਰ ਗੁਰਮੁਖਾ ਤੇਰੀਆਂ ਰੋਜ਼ਮਰਾ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਅਨੇਕਾਂ ਤਰ੍ਹਾਂ ਦੇ ਤੈਨੂੰ ਭੋਜਨ ਛਕਾਉਂਦਾ ਹੈ, ਅਨੇਕਾਂ ਤਰ੍ਹਾਂ ਦੇ ਪਕਵਾਨ ਛਕਦਾ ਹੈ, ਜੇ ਪ੍ਰਸਾਦ ਭੋਗੇ ਸਭ ਰਸਾ ਜੀ ਦੀ ਕਿਰਪਾ ਦੇ ਨਾਲ ਅਨੇਕ ਤਰ੍ਹਾਂ ਦੇ ਰਸਾਂ ਨੂੰ ਭੋਗਦਾ ਹੈ, ਜਿਹਦੀ ਕਿਰਪਾ ਦੇ ਨਾਲ ਅਨੇਕ ਤਰ੍ਹਾਂ ਦਾ ਭੋਜਨ ਖਾਂਦਾ ਹੈ। ਅੱਗੇ ਆ ਕੇ ਭੋਜਨ ਦੀ ਗੱਲ, ਕੋਈ ਤਾਂ ਕਹਿੰਦਾ ਵੀ ਜੈਨੀ ਜੀ ਲੋਨ ਘੱਟ ਰੱਖਿਆ ਜੀ, ਮੇਰਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ, ਉਹ ਵੀ ਸਿਆਪਾ। ਤੇ ਕੋਈ ਕਹਿੰਦਾ ਚਾਹ ਤਾਂ ਪੀਣੀ ਪਰ ਜੈਨੀ ਜੀ ਦੇਖਿਆ ਜੀ ਕਿਤੇ ਮਿੱਠਾ ਨਾ ਪਾਇਆ ਜੀ, ਮੇਰੀ ਸ਼ੂਗਰ ਬਹੁਤ ਹਾਈ ਹੈ। ਕੋਈ ਲੋਨ ਤੋਂ ਕਲਪੀ ਜਾਂਦਾ, ਕੋਈ ਖੰਡ ਤੋਂ ਕਲਪੀ ਜਾਂਦਾ, ਗੁਰਮੁਖਾ ਦਾ ਲੋਨ ਤੇ ਮਿੱਠਿਆ ਦੀ ਚੱਕਰ ਨਾ ਪਾਇਆ, ਆ ਤੈਨੂੰ ਦੱਸਿਆ ਕਿ ਭੋਜਨ ਨਾ ਬਲੱਡ ਪ੍ਰੈਸ਼ਰ ਹਾਈ ਹੋਵੇਗਾ ਤੇ ਨਾ ਤੈਨੂੰ ਸ਼ੂਗਰ ਤੰਗ ਕਰੇਗੀ। ਉਹ ਭੋਜਨ ਕਿਹੜਾ ਹੈ? ਖਾਲ ਵਿੱਚ ਤੈਨੂੰ ਵਸਤੂ ਪਈਓ ਆ ਖਾ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਏ ਜਿਸ ਕਾ ਸਰਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੱਜੈ ਤਿਸ ਕਾ ਉਹ ਆਧਾਰੋ। ਕਿਤੇ ਸੱਤ ਸੰਤੋਖ ਦਾ ਭੋਜਨ ਖਾ ਲੈ ਤੇ ਤਗੜਾ ਤਾਂ ਹੋਣਾ ਹੋਣਾ, ਤੇਰੀ ਕਲਿਆਣ ਹੋ ਜਾਏ। ਸੱਤ ਕੌਣ ਖਾਂਦਾ ਹੈ, ਸੰਤੋਖ ਕੌਣ ਖਾਂਦਾ ਹੈ? ਆਪਾਂ ਤਾਂ ਮੈਂ ਅੱਗੇ ਵੀ ਕਹਿੰਦੇ ਨਾ, ਆਪਾਂ ਤਾਂ ਢਿੱਡ ਨੂੰ ਪੀਪਾ ਬਣਾਇਆ ਪੀਪਾ, ਕਈ ਪਹਿਲਾਂ ਤੇ ਲੋਕਾਂ ਨੂੰ ਪੀਪੇ ਰੱਖ ਜਾਂਦਾ, ਦੱਸਿਆ ਨਾ ਯੂਜ ਨਹੀਂ, ਮੈਨੂੰ ਵਰਤੋ ਤੇ ਮੈਨੂੰ ਮੁਆਫੀ ਦੇ। ਆਪਾਂ ਬਹੁਤਾਂ ਨੇ ਪੇਪੇ ਉਹ ਬਣਾਇਆ ਤੂੰ ਜੋ ਮਿਲਦਾ ਪਾਈ, ਚਲੋ ਸਾਡਾ ਢਿੱਡ ਨੂੰ ਸਾਡਾ ਯੂਜ ਨਹੀਂ ਹੈ। ਗੁਰੂ ਕੋਈ ਸਿੱਖਾ ਤੇ ਰੱਬ ਦਾ ਘਰ ਹੈ, ਰੱਬ ਦਾ ਘਰ ਹੈ। ਤੂੰ ਮੈਂ ਕਹਿੰਦਾ ਜਲੋ ਵੀ ਤਰ੍ਹਾਂ ਦਾ ਤੁਹਾਡਾ ਢੰਗ ਤਰੀਕਾ ਨਹੀਂ, ਗੱਲ ਕਰ ਰਹੀ ਹੈ ਤੇ ਗੁਮਖੂ ਕਰਨ ਵਾਲੀ ਗੱਲ ਤਾਂ। ਆਪਾਂ ਭਾਵੇਂ ਪੜਿਆ ਪੜਿਆ ਪੇਂਡੂ ਸ਼ਹਿਰੀ ਕੋਈ ਵੀ ਜਾਈਏ, ਪਰ ਆਪਾਂ ਦਰਬਾਰ ਸਾਹਿਬ ਪੂਰਾ ਨਹੀਂ ਦਿੱਤੇ। ਕਦੇ ਕਿਸੇ ਮੂੰਗਫਲੀ ਦੇ ਛਿੱਲਾ, ਕਦੇ ਕਿਸੇ ਨੇ ਸੰਤਰਾ ਖਾ ਕੇ ਸਰਸੁੱਤੀ ਦਰਬਾਰ ਸਾਹਿਬ, ਬਿਲਕੁਲ ਨਹੀਂ। ਇਸੇ ਤਰ੍ਹਾਂ ਤੁਹਾਨੂੰ ਮੈਂ ਤਾਂ ਬੇਨਤੀ ਕਰਦਾ, ਜਿਹੜਾ ਸਾਡਾ ਤਨ ਇਹ ਹਰਿਮੰਦਰ ਦੇ ਰੱਬ ਦਾ ਘਰ ਹੈ, ਹਰਿਮੰਦਰ ਇਹੋ ਸਰੀਰ ਹੈ ਤੇ ਜਿਹੜਾ ਮੰਦਰ ਵਿੱਚ ਕੇਲੇ ਤੇ ਛਿੱਲਾ ਨਹੀਂ ਸੁੱਟਦਾ, ਤੇ ਸਾਰਾ ਮਾਲ ਮੱਤਾ ਤੂੰ ਨਿਕੰਮਾ ਖਾ ਖਾ ਕੇ ਤੇ ਪਾਈ ਜਾਣਾ, ਕੀ ਗੁਨਾਹ ਨਹੀਂ? ਇਸ ਪਾਵਨ ਹਰਿਮੰਦਰ ਵਿੱਚ ਕੂੜਾ ਕਰਕਟ ਨਾ ਖਿਲਾ ਰਿਹਾ ਕਰ, ਕਦੇ ਸੱਤ ਦੀ ਅਗਰਬੱਤੀ ਲਾ, ਕਦੇ ਸੰਤੋਖ ਦਾ ਸੈਂਟ ਸੁੱਟ, ਤਾਂ ਕਿ ਪਰਿਪੂਰਨ ਪਰਮਾਤਮਾ ਅਡੋਲ ਤੇਰੇ ਵਿੱਚ ਸੱਜਿਆ ਰਹਿ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਉਸ ਵਾਹਿਗੁਰੂ ਨੇ ਅਨੇਕਾਂ ਤਰ੍ਹਾਂ ਦੀ ਤੈਨੂੰ ਭੋਜਨ ਸ਼ਕਲ ਦੀ ਦਿੱਤੇ ਹਨ।
1: ਪ੍ਰਭ ਤਜ ਮੂੜੇ ਤੱਤ ਜਾਏ,
0: ਮੂੜੇ ਕਹਿੰਦੇ ਨੇ ਮੂਰਖ ਨੂੰ, ਉਹ ਮੂਰਖਾ ਉਸ ਪਰਮਾਤਮਾ ਨੂੰ ਛੱਡ ਕੇ ਕਿਹੜੇ ਪਾਸੇ ਤੁਰਿਆ ਜਾਂਦਾ ਹੈ, ਕੱਟ ਕਿਹੜੇ ਪਾਸੇ ਜਾਏ ਜਗ੍ਹਾ। ਜਿਸ ਵਾਹਿਗੁਰੂ ਨੇ ਤੈਨੂੰ ਅਨੇਕਾਂ ਤਰ੍ਹਾਂ ਦੇ ਪ੍ਰਸ਼ਾਦ ਤੇਰੇ ਛਕਣ ਲਈ, ਜਿਸ ਵਾਹਿਗੁਰੂ ਨੇ ਤੇਰਾ ਮਿੱਟੀ ਦਾ ਸਰੀਰ ਬਣਾ ਕੇ ਤੇ ਆਪਣੇ ਚੇਤਨ ਕਲਾ ਦਾ ਦੀਵਾ ਜਗਾਇਆ, ਹੁਣ ਸਾਡੇ ਆਪਾਂ ਮੀਟਰ ਵੀ ਅਪਲਾਈ ਕਰਦੇ ਨੇ ਮੀਟਰ ਲਈ, ਤੇ ਬਿਜਲੀ ਮੁਲਾਜ਼ਮ ਦਾ ਭਰਾ ਆਏ ਤੇ ਨਾਲ ਕੇ ਮੀਟਰ ਲਾਇਆ, ਤੇ ਆਪਾਂ ਕਹਿੰਦੇ ਭਾਈ ਸਾਹਿਬ ਪੰਜ ਮਿੰਟ ਬੈਠੇ, ਸਾਡਾ ਕਾਕਾ ਡੱਬਾ ਲੈਣ ਲਈ ਗਿਆ ਕਿ ਤੂੰ ਸਾਡੇ ਘਰ ਮੀਟਰ ਲਾਇਆ, ਬਿਜਲੀ ਜਗਾਈ ਹੈ ਤੇ ਧੋਇਆ, ਉਹਨੇ ਮੀਟਰ ਦਾ ਲਾਇਆ ਪਰ ਉਹਨੇ ਬਿੱਲ ਵੀ ਲੈਣਾ, ਉਹਨਾਂ ਨੇ ਬਿੱਲ ਲੈਣਾ ਤੇ ਉਹਨਾਂ ਨੇ ਡੱਬੇ ਛਕਾਉਣਾ, ਤੇ ਜਿਹਨੇ ਤੇਰੇ ਅੰਦਰ ਚੇਤਨ ਕਲਾ ਦਾ ਦੀਵਾ ਜਗਾਇਆ ਉਹਨੂੰ ਤੁਸੀਂ ਚਾਹੀਦੀ। ਸਰਕਾਰ ਦੀ ਤਨਖਾਹ ਲੈਂਦੇ ਨੇ, ਮੀਟਰ ਦੇ ਤੇ ਪੈਸੇ ਜਮ੍ਹਾਂ ਕਰਾਏ ਨੇ, ਇੰਨੀ ਗੱਲ ਤੇ ਡੱਬੇ ਦੇਣ ਲਈ ਤਿਆਰ ਹੈ? ਮੈਂ ਖੰਡ ਨਹੀਂ ਕਰ ਰਿਹਾ, ਮੈਂ ਤੁਸੀਂ ਗੱਲ ਤਰਫ ਕਰ ਲੈਣਾ। ਮੇਰਾ ਕਹਿਣ ਦਾ ਭਾਵ ਤੇ ਨਿੱਕੇ ਜੇ ਮੀਟਰ ਵੀ ਇੰਨਾ ਪ੍ਰਭਾਵ ਤੇ ਮੈਂ ਸ਼ੁਕਰਾਨਾ, ਜਿੰਨੇ ਤੇਰੇ ਅੰਦਰ ਚੇਤਨ ਕਦਾ ਦਾ ਮੀਟਰ ਲਾਇਆ, ਕਦੇ ਇਹਦਾ ਵੀ ਧੰਨਵਾਦ ਕਰ ਦਿਆ ਕਰ, ਕਦੇ ਇਹਦਾ ਵੀ ਗੁਨਾਹ ਕਰ ਦਿਆ ਕਰ। ਉਸ ਪਰਮਾਤਮਾ ਨੂੰ ਛੱਡ ਕੇ ਭੋਲਿਆ ਕਿਹੜੇ ਪਾਸੇ ਵੱਲ ਜਾਣਾ? ਤੋ
1: ਪਾਰ ਬ੍ਰਹਮ ਕੀ ਲਾਗੋ ਤੇਰਾ,
0: ਇਸ ਕਰਕੇ ਉਹ ਕਰੀਏ ਜਿਹੜਾ ਪਰਿਪੂਰਨ ਪਰਮਾਤਮਾ ਨਾ ਉਹਦੀ ਸੇਵਾ ਕਰਿਆ ਕਰੀਏ। ہوں سیوا تو گل پیتے آ گئی. ساڈا ہندوستان کا بہت مشہور شلوک ہے ویدا کا, نر سیوا نرائن سیوا, فریدا خالق خلق میں, جڑا خالق ہے نا خلبنیا دستا ہے. یہ سارے پراتن گرنتھوں کے انواد یہ سنسکرت نر سیوا نرائن سیوا. سن انگریزی ویڈیو کے ایک کرتا لگی سی ابو دن آپ نے ری انٹ کا لکھاری سی انگریز ری انٹ پون کا سلن سی ابو دن آدم. کوتا کا سارا خیال گل بننی نہیں کیونکہ ٹائم تھوڑا ہے, پر اس کوتا کا تار سار پاتے ہی جہے بندے کی سیوا کرتے انہوں کی سیوا بہ کرتا ہے. جی ابو دن آدم کی کوتا سی وہ مکس انٹر لائی کی سی, جہے بندے کی سیوا کرتے انہوں کی سیوا میں کرتا. آپ گردوارے آنے ہیں جھاڑو مار کے چنگا کرنا بالکل مارنا چاہیے گا. آپ ہور کئی طرح کے پانی میں سیوا کرنے کرنی چاہیے ہے, پر جی کسی ناراض رہا ہے تو بےنتی کریں اپنے گھر کا کوڑا کٹ کے گوڑیاں روپیے کے سر دینا کئی سیوا پلا کری یہ آپ کر دیں گے منہ کے نام. گرو کے سکھ ننگے پہلے ہرمندر صاحب آئے, ہرمندر صاحب اپنے گھر آئے پرہنے کہ آپ نے ڈرائیور بٹھا دی خواہش کے پہلے چلے گئے. تھوڑا جہا نیرا ہوا کہ آپ کیلیا دیا چلیا بجانے سر دیتی ہیں کہ گرو کا سکھ چلیا کہ گرو رام دس کے پاس کا متا ٹیکڑ اتنے کے ڈلکیا کی لت ٹوٹی گرو کے سکھا گرا نے ملائی تو سات گرو رام دس نے لگنی تو گوڈی دی تیرے دے بھی اگر گرو رام دس کا نمائندہ لگیا تو نشانہ سٹ کے تو تھلے ڈے آئی کہڑے گرو رام دس متھا ٹکتا ہے وہ بھی گرو رام دس کا پچھڑا جا دیکھ میرے پاس آ کے پار برہم کی لاگو سیو جہاں پری پور پرماتما نے سیوا کرنا کر میری سیوا تو سامنے پھر پرکن آ جائے تو پرکھنے ہے دین دنیا کا بالک میرا باپو تو تا باپو آپ پڑھا ہے نا کہ باپو صاحب ہے نا گرو گوبند سنگھ بیٹھا میرا شہن شاہ کہ باپو کی کیس پوچھنی میں نے تائی نام لال پوچھا جی وہ کہہ گرو گوبند سنگھ سچے پاتشاہ تیرے ایک روم کی میلو کی قیمت پوچھے تو دو جہان کا دل تو اس کیس کے برابر ہے کہ آپ کا کرت کر ابھی کرت کر میرا باپو بیٹھا چیٹا پچھاچا پایا جا اندروں بھی چیٹا تو باہر بھی چیٹا یہ گرو کا لال پوچھا پھر کند پرکاری بھی تھی قدرتی طور پہ ایک چھت سچے پاتشاہ کے چوڑے سے پی گئی تو بادہ والا کہنے لگا بھی چپیڑ بار ایک ہے میں پنکتی پوتی بھائی صاحب نے پڑھی پاس دم کی لاگو سیوا تو سیوا کتنا بھی کر دیا کہیں گے چپیڑ مارو جن میں پینتی چالی بیٹھی سے چپیڑا مار مار کے انہیں پیش کر دیتا سیوا. گرویل کہ میں تو تمہیں کیا سی ایک چپیڑ مارے کسی پندرہ نے کوٹ کٹیا پنتر ماریا نے منہ پاٹا بے اصل بے سمجھ میرے لگا کہ تمہیں بھی کیا سیوا کرو تو میرے پاس کا کہتے میں تو کیا سی ایک چپیڑ مارے ایک جنا تھی پندرہ نے تیرہ تیرہ تین تین ماریا نے کہ ان کو گم پالنا کی پاسا کہتے پھر کڑی کا ساگ نہیں کر دے گی تھی دا ساگ کرو بہ گئے سارے تن گرو تو تن گرو کے پیار والے گرو کو سکھ بھائی کمارا سنگھ اس کا کاروبار رہنے والا سی. نوجوان دھیرو کہنے لگا تھی میں بھاگا والا اج تیری قیمت پی میں تینوں گرو کے بدلا نہیں دین لگا ان اپنی دھی کا آنند کارج سوچا پھیرنے والے گرسکھ نے کیا کہ پاٹیا کہنے لگے آ جے سیوا آ جے سیوا. ابھی کہ جنوب ਪ੍ਰਸ਼ਾਦਾ ਪਾਣੀ ਕਮੇਟੀ ਨਗਰ ਕੀਰਤਨਾ ਉੱਪਰ ਤੇ ਆਪਾਂ ਕਹਿੰਦੇ ਸੇਵਾ ਸ਼ਕਤੀ ਖਾਣੇ ਆ ਜੋ ਭਾਂਡੇ ਮੰਗਣੇ ਦਿਨ ਨਾ ਉਦੋਂ ਲੱਭਦੇ ਜੀ ਪਾਰ ਬ੍ਰਹਮ ਕੀ ਲਾਗੇ ਸੇ ਪਿਆਰਿਆ ਉਸ ਪਰਿਪੂਰਨ ਪਰਮਾਤਮਾ ਦੀ ਸੇਵਕ ਤੱਤ ਕਰੋ ਲੱਗਣਾ ਕਰ
1: ਗੋਰ ਤੇ ਸੁਜਾ ਨਿਰੰਜਨ ਦੇਵਾ
0: ਗੁਰੂ ਪਾਤਸ਼ਾਹ ਦੇ ਰਾਹੀ ਜਿਹੜਾ ਆਪਾਂ ਕਹਿੰਦੇ ਗੁਰਦੁਆਰਾ ਇਹਦਾ ਅਰਥ ਮੈਂ ਗੁਰੂ ਦੇ ਰਾਹੀ ਬਰਾਸਤਾ ਗੁਰੂ ਜਿਹਨੂੰ ਆਪਾਂ ਮਾਇਆ ਵੀ ਕਹਿ ਦਿੰਦੇ ਬਰਾਸਤਾ ਵੀ ਕਹਿੰਦੇ ਆ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਰਾਹੀ ਉਹ ਪਰਿਪੂਰਨ ਪਰਮਾਤਮਾ ਜੋ ਪ੍ਰਕਾਸ਼ ਰੂਪ ਹੈ ਜਿਹਦੇ ਵਿੱਚ ਅਵਿਦਿਆ ਦੀ ਕਾਲਖ ਨਹੀਂ ਤੈਨੂੰ ਇਹਦੀ ਸਮਝ ਪੈ ਜਾਏਗੀ ਗਿਆਤ ਪੈ ਜਾਏਗੀ ਰਾਮ ਦੇ ਕਰਕੇ ਗੁਰੂ ਪਿਆਰੇ ਤਰਸ ਕਰਦੇ ਹਨ
1: ਜਿਨ੍ਹਾਂ ਕੀ ਰੰਗ ਅਨਕ ਪ੍ਰਕਾਰ
0: ਇਸ ਵੈਲੂ ਨੇ ਕਈ ਤਰ੍ਹਾਂ ਦੇ ਰੰਗ ਪੈਦਾ ਕੀਤੇ ਨੇ ਵੇਖੋ ਗੁਰਮੁਖ ਇੱਕ ਅੱਧਾ ਕਿੱਲਾ ਪੈਣੀ ਹੁੰਦੀ ਹੈ ਕਿਤੇ ਗੁਲਾਬੀ ਫੁੱਲ ਕਿਤੇ ਨੀਲੇ ਫੁੱਲ ਕਿਤੇ ਲਾਲ ਫੁੱਲ ਕਿਤੇ ਚਿੱਟੀ ਚਮੇਲੀ ਹੈ ਇਸੇ ਤਰ੍ਹਾਂ ਆਪਣੇ ਕੋਈ ਕਾਲਾ ਹੈ ਕੋਈ ਗੋਰਾ ਹੈ ਕੋਈ ਬਿੱਲਾ ਹੈ ਵੱਖ ਵੱਖ ਆਪਣੇ ਰੂਪ ਨੇ ਜਿਸ ਪਰਮਾਤਮਾ ਨੇ ਜਿਨ ਕੀ ਰੰਗ ਅਨੇਕ ਪ੍ਰਕਾਰ ਮੇਰਾ ਕਿਸਮਾਂ ਤੇਜ ਜਿਸ ਵੈਭੂ ਨੇ ਅਨੇਕ ਕਿਸਮਾਂ ਦੇ ਰੰਗ ਪੈਦਾ ਕੀਤੇ ਹਨ
1: ਨਿਮਕ ਮਜਾਰ
0: ਉਹਦੀ ਪਾਵਰ ਇੰਨੀ ਜ਼ਿਆਦੀ ਹੈ ਸ਼ਕਤੀ ਉਹਦੀ ਇੰਨੀ ਜ਼ਿਆਦੀ ਹੈ ਉਹਦਾ ਪਾਵਨ ਦਾ ਪੈਦਾ ਕਰਨਾ ਆਪਾਂ ਜਾਣਾ ਤਾਂ ਪੜ੍ਹਦੇ ਖਿਆਲ ਤੋਂ ਜਗ੍ਹਾ ਨਾ ਆਪਾਂ ਨੂੰ ਯਾਦ ਆ ਸਕੂਲ ਹੈ ਕੀਤਾ ਪਸਾਓ ਇਹ ਤੋਂ ਕਵਾਓ ਤੇ ਲੱਖ ਦਰਿਆਓ ਜੇ ਧਰਤੀ ਤਿਆਰ ਹੋਈ ਹੈ ਨਾ ਮੈਂ ਬਾਈਬਲ ਪੜ੍ਹੀ ਹੈ ਤੇ ਉੱਥੇ ਬੜਾ ਲੰਮਾ ਸਮਾਂ ਝਮੇਲਾ ਪਾਇਆ ਤੇ ਰੱਬ ਨੇ ਇੱਕ ਦਿਨ ਪਾਣੀ ਪੈਦਾ ਕੀਤਾ ਪਸ਼ੂ ਪੈਦਾ ਕੀਤੇ ਇੱਕ ਦਿਨ ਰੱਬ ਨੇ ਇੱਕ ਦਿਨ ਸੂਰ ਚੰਦ ਪੈਦਾ ਕੀਤੇ ਸੱਤਾਂ ਦਿਨ ਛੇ ਦਿਨਾਂ ਚ ਦੁਨੀਆਂ ਬਣਾਈ ਸ਼ਨੀਵਾਰ ਦੀ ਰਾਤ ਨੂੰ ਰੱਬ ਥੱਕ ਗਿਆ ਇਹ ਬਾਈਬਲ ਚ ਲਿਖਿਆ ਜੀ ਐਤਵਾਰ ਵਾਲੇ ਦਿਨ ਰੱਬ ਇੰਨਾ ਥੱਕਿਆ ਕਿ ਉਹਨੇ ਸਾਰੀ ਦਿਨ ਗੁਰੂ ਚਾਰੇ ਪਾਤਸ਼ਾਹ ਨੇ ਵੱਜਿਆ ਸ਼ੁੱਧੀ ਕਰ ਦਿੱਤੀ ਐਤਵਾਰ ਪਾਣੀ ਛੁੱਟੀ ਕਰਦੇ ਜੇ ਤੇ ਰੱਬ ਦੀ ਛੁੱਟੀ ਹੈ ਪਰ ਮੇਰਾ ਬਾਪੂ ਛੁੱਟੀ ਨਹੀਂ ਕਰਦਾ ਅੱਜ ਉਹ ਦਿਨ ਹੈ ਸਾਡੀ ਸ਼ਰਮਦਾ ਜੇ ਅੱਜ ਦੇ ਦਿਹਾੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਾਨ ਦਰਬਾਰ ਸਾਹਿਬ ਮੱਥਾ ਟੇਕਣ ਆਏ ਤੇ ਅਸੀਂ ਮੱਥਾ ਨਹੀਂ ਟੇਕਣ ਦਿੱਤਾ ਅੱਜ ਉਹ ਦਿਨ ਗਏ ਸਾਡੇ ਇਕੱਤੀ ਸਾਹਿਬ ਘਰ ਦਾ ਮਾਲਕ ਆਇਆ ਜਿਹੜੇ ਘਰ ਵਿੱਚ ਝਾੜੂ ਮਾਰਨ ਵਾਲੇ ਨੇ ਮਾਲਕ ਬਲ ਬੈਠੇ ਜੇ ਆਪਾਂ ਕਹਿੰਦੇ ਕਿ ਅੱਗ ਲੈ ਲਾਈ ਤੇ ਘਰ ਦੀ ਮਾਲਕ ਬਲ ਬੈਠੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਅਵਤਾਰ ਇੱਥੇ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਅੱਖਾਂ ਦਾ ਤਾਰਾ ਤੇ ਜਿਹਦੇ ਪੋਤੇ ਅੱਠਵੇਂ ਪਾਤਸ਼ਾਹ ਨੇ ਆਖਿਆ ਬਾਬਾ ਬੱਤੇ ਬੀਚ ਬਕਾਲੇ ਹੁਣ ਸਮਾਂ ਨੂੰ ਕਿਉਂਕਿ ਟਾਈਮ ਹੋ ਗਿਆ ਕੱਲ ਕਰੀਏ ਉਹ ਧੰਦੇ ਕੋ ਅਸਾਈ ਮਾਦਾ ਰੱਬ ਐਤਵਾਰ ਵਾਲੇ ਦਿਨ ਛੁੱਟੀ ਕਰਦਾ ਤੇ ਮੇਰਾ ਰੱਬ ਬੇਟਾ ਬਾਬਾ ਬਕਾਲੇ ਤੇ ਜੇ ਕਿਤੇ ਸਾਡੇ ਰੱਬ ਨੇ ਛੁੱਟੀ ਕੀਤੀ ਤੇ ਮੱਕਰ ਸਾਲ ਬਣੇਗਾ ਜਾਗ ਦੁੱਬ ਜਾਣਾ ਸੀ ਸਿਗਰਾ ਤੇ ਸਾਡਾ ਰੱਬ ਛੁੱਟੀ ਨਹੀਂ ਕਰਦਾ ਇਹ ਵੀ ਸਾਡੀ ਕੁਛ ਕਮੂਤੀ ਦੇ ਉਹਨੇ ਆਖਿਆ ਵੀ ਮਾਲਕਾ ਮੈਨੂੰ ਤੇਰਾ ਅੰਦਾਜ਼ਾ ਨਹੀਂ ਹੋਦਾ ਤੇਰੇ ਨਾਂ ਤੋਂ ਹੀ ਪਿਆਰ ਰੱਖੇ ਉਹਦੇ ਗ੍ਰੰਥ ਤੇ ਕਿਰਪਾ ਕਰ ਬੇੜਾ ਬੰਨੇ ਲਾ ਦੇ ਲਾਇਆ ਜੋ ਪੈ ਗਿਆ ਭੁਲੇਖਾ ਕਿਉਂਕਿ ਦੋ ਦੋ ਰੁਪਈਆ ਵਾਲੇ ਗੁਰੂ ਨੇ ਜਿਹਨੂੰ ਬੱਚਿਆਂ ਨੂੰ ਆਪਾਂ ਕੁੱਤੀਆਂ ਦੇ ਕੇ ਵਰਚਾਈ ਜਾਂਦੇ ਮਖਰ ਸਾਹਿਬ ਸਿਆਣਾ ਬੜਾ ਸੀ ਬੜਾ ਨੀਤੀ ਦਾ ਮੰਨਿਆ ਮੈਨੂੰ ਜਿਵੇਂ ਬੱਚੇ ਨੂੰ ਕੁਲਫੀ ਦੇ ਤਿੰਨ ਪਕਾਕਾ ਚੁੱਟ ਜਾਂਦਾ ਮੁੜ ਕੇ ਤੈਨੂੰ ਗੁਲਾਬੀ ਕੁਲਫੀ ਲੈ ਕੇ ਜਾਏਗਾ ਮੁੜ ਕੇ ਹਰੀ ਲੈ ਕੇ ਜਾਏਗਾ ਮੱਖਣ ਸਾਰੇ ਦੋ ਦੋ ਮੋਹਰਾਂ ਜਗਦੀਆਂ ਤੇ ਨਕਲੀ ਗੁਰੂ ਜਾਲੀ ਬਾਗੋ ਬਾਗ ਤੇ ਤੇਰਾ ਆ ਹੋ ਜਾ ਤੇਰਾ ਉਹ ਜਾ ਤੇ ਆਇਆ ਨਾ ਅਸਲੀ ਗੁਰੂ ਕੋਲ ਉਹਨੇ ਚੋਰਾ ਲਾ ਕੇ ਦੋਧੇ ਤੇ ਕਰਕੇ ਪਾਸੇ ਤੇ ਕਹਿਣ ਲੱਗੇ ਮੱਖਣਾ ਮੈਂ ਤੇਰਾ ਮੰਗਤਾ ਪਵੀ ਪਰ ਤੂੰ ਬੰਦਾ ਬੜਾ ਤਿਆਗ ਹੈ ਉਹਦੇ ਵਕੀਲਾ ਕਰਦਾ ਸਾਡਾ ਕਿ ਮੈਂ ਪਾਤਸ਼ਾਹ ਨੇ ਦੱਸਿਆ ਸਭ ਸਵਾਲ ਕਿਹਾ ਤੇ ਮੋਢੇ ਤੇ ਕਿਰਤਾ ਵੇਖਲਾ ਗੁਰੂ ਕੇ ਚਰਨਾਂ ਤੇ ਪੈ ਪਿਆ ਮੈਂ ਤੁਹਾਨੂੰ ਬੇਨਤੀ ਪਾਲ ਕਰਨੀ ਚਾਹੁੰਦਾ ਉਦੋਂ ਗੁਰੂ ਭੋਰੇ ਚ ਬੈਠਾ ਸੀ ਮੱਖਣ ਸ਼ਾਹ ਨੇ ਆਏ ਕਿ ਬਾਈ ਗੁਰੂ ਫੇਰ ਕਰ ਦਿੱਤੇ, ਹੁਣ ਤਾਂ ਗੁਰੂ ਸਾਹਿਬ ਬੈਠਾ ਤੇ ਭੋਲੋ ਇਸ ਗੁਰੂ ਨੂੰ ਛੱਡ ਕੇ ਤੇ ਲੋਕਾਂ ਕੋਲ ਧੱਕੇ ਨਾ ਖਾਓ। ਬਸ ਮੇਰੀ ਬੇਨਤੀ ਜੇ ਕਰੋ ਉਹ ਬੁੱਤ ਪੜੋ ਮਨੁੱਖ ਮੁਝਾਰ ਉਹ ਅੱਖ ਦੇ ਚਮਕਣ ਵਿੱਚ ਦੁਨੀਆਂ ਨੂੰ ਪੈਦਾ ਕਰ ਦਿੰਦਾ, ਅੱਖ ਦੇ ਚਮਕਣ ਵਿੱਚ ਸਾਰੀ ਲੈ ਕਰ ਦਿੰਦਾ, ਖਤਮ ਕਰ ਦਿੰਦਾ ਹੈ।
1: ਜਾਤੀ ਗਾਤ ਮਿਤ ਕਹੀ ਨਾ ਜਾਏ,
0: ਜੇ ਆਪਾਂ ਕਿਹਾ ਨਾ ਤੂੰ ਉਹਦੇ ਭੇਦ ਪਾ ਜਾਂਗੇ, ਇਹ ਨਹੀਂ ਤੇ ਆਪਣੇ ਤੋਂ ਪਾਏ ਜਾ ਰਹੇ, ਇਹਨੇ ਭੁਲੇਖਾ ਜੀ ਸਾਨੂੰ ਕਿਸੇ ਤੱਤੀ ਤਵੀ ਤੇ ਬੈਠ ਕੇ ਕਹਿੰਦਾ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ, ਤੇ ਕਿਤੇ ਅਕਾਲ ਤਖ਼ਤ ਤੇ ਖਲੋ ਕੇ ਇੱਕ ਨੀ ਦੋ ਕਿਰਪਾਨਾਂ ਪਾ ਕੇ ਆਉਂਦਾ ਮੈਨੂੰ ਜਵਾਨੀਆਂ ਦਿਓ, ਮੈਨੂੰ ਘੋੜੇ ਦਿਓ।
1: ਆਧਾਰ ਨਾਨਕ ਹਿੱਤ ਚੀਤ
0: ਪਿਆਰਿਆ ਪ੍ਰਾਣਾ ਦਾ ਆਸਰਾ ਹੈ, ਇਸ ਕਰਕੇ ਉਹਨੂੰ ਦਿਲੋਂ ਚੇਤੇ ਕਰਿਆ ਕਰ, ਪਿਆਰ ਨਾਲ ਚੇਤੇ ਕਰਿਆ ਕਰ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਕੇ ਸਾਡੀ ਇਹ ਅਵਸਥਾ ਬਣੇ, ਸਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਗੁਰੂ ਕਿਆ ਸੰਗਤਾਂ ਦਾ ਧੰਨਵਾਦ, ਉਹਨਾਂ ਚੁੱਪਾਂ ਦੀ ਮਾਫ਼ੀ ਜੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।